0: ਜਾਵੇ ਮੈਨੂੰ ਮੌਤ ਦੇ ਦੇ ਪਰ ਮੈਂ ਜਿਉਂਦੇ ਜੀ ਕਿਸੇ ਦੂਸਰੇ ਦੇ ਦਰ ਤੇ ਨਹੀਂ ਜਾਣਾ ਚਾਹੁੰਦਾ। ਅਸੀਂ ਉਹ ਸਲੋਕ ਪੜ੍ਹਦੇ ਹਾਂ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜੈਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ ਗੁਰੂ ਕੇ ਸਿੱਖਾ, ਤੂੰ ਵੀ ਅਰਦਾਸ ਕਰ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆਇਓ ਸੱਚੇ ਪਾਤਸ਼ਾਹ, ਕਿਰਪਾ ਕਰੀ ਜਿੱਦਣ ਮੰਗੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਅੱਗੇ ਹੱਥ ਅੱਡ ਕੇ ਤੇਰੇ ਅੱਗੇ ਝੋਲੀ ਅੱਡੀਏ, ਜਿੱਦਣ ਕਿਸੇ ਦੂਸਰੇ ਦੇ ਦਰ ਤੇ ਜਾਣ ਦੀ ਵਾਰੀ ਆਵੇ ਮੇਰੀ ਜਾਨ ਕੱਢਨੇ, ਲੇਕਿਨ ਜਿਉਂਦੇ ਜੀ ਕਿਸੇ ਦੂਸਰੇ ਦੇ ਦਰ ਤੇ ਨਾ ਡਿੱਗਾਂ। ਇਸੇ ਕਰਕੇ ਮਾਲਕ ਕਹਿੰਦੇ ਨੇ, ਦਾਤਾ ਜੀ ਮੈਂ ਤੇਰੇ ਚਰਨਾਂ ਨਾਲ ਜੁੜਾਂ, ਕੇਵਲ ਤੇਰੀ ਕਤ ਹੂੰ ਨਾ ਧਾਵੋ ਸ਼ਰਨ ਪਾਵੋ, ਕਰਨਾ ਮੈਂ ਪ੍ਰਭ ਕਰਮਿਆ, ਐ ਦਇਆ ਸਰੂਪ ਦਇਆ ਕਰਨ ਵਾਲੇ ਮੈਂ ਕਿਸੇ ਪਾਸੇ ਨਾ ਦੌੜਾਂ, ਕੇਵਲ ਤੇਰੇ ਚਰਨਾਂ ਦਾ ਪਿਆਰਾ ਬਣ ਜਾਵਾਂ।
1: ਸਮਰੱਥ ਅਗਥ ਅਪਾਰ ਨਿਰਮਲ ਸੁਣੋ ਸਵਾਮੀ ਬਿਨੋ ਏਹੋ।
0: ਸਮਰੱਥ ਹੋ ਸਭ ਕੁਝ ਕਰਨ ਕਾਰਨ ਜੋ, ਬੰਦਾ ਕਦੀ ਸਮਰੱਥ ਨਹੀਂ ਹੁੰਦਾ, ਸਮਰੱਥ ਤੇ ਕੇਵਲ ਗੁਰੂ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਜਸਦੇਵ ਚਰਨ ਅਗਨ ਹਰਿਓ, ਨਿਸਬਾਸੁਰ ਏਕ ਸਮਾਨ ਧਿਆਨ ਸੋ, ਨਾਮ ਸੁਣੇ ਸੁਤ ਭਾਨ ਦਰਿਓ, ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਬੰਦਾ ਸਮਰੱਥ ਨਹੀਂ ਹੈ, ਬੰਦੇ ਦੀ ਸਮਰੱਥਾ ਦੀ ਕੋਈ ਸੀਮਾ ਹੈ, ਬੰਦੇ ਦੀ ਸਮਰੱਥਾ ਦੀ ਕੋਈ ਨਾ ਕੋਈ ਇਹਦਾ ਹੈ ਵੀ ਇਹ ਇੰਨਾ ਇੱਥੋਂ ਤਾਕਾ ਕਰ ਸਕਦਾ, ਪਰ ਕਹਿੰਦੇ ਤੂੰ ਸਮਰੱਥ ਵੀ ਹੈ, ਅਕੱਥ ਵੀ ਹੈ ਤੇ ਨਿਰਮਲ ਵੀ ਹੈ। ਮਾਲਕ ਜੀ ਕਿਰਪਾ ਕਰਕੇ ਤੁਮ ਸਮਰੱਥ ਅਗੱਥ ਨਿਰਮਲ ਦਾਤਾ ਮੇਰੀ, ਫਿਰ ਤੁਸੀਂ ਇਹ ਬੇਨਤੀ ਅਪਾਰ ਵੀ ਹੈ, ਤੇਰਾ ਪਾਰਾਵਾਰ ਨਹੀਂ ਹੈਗਾ ਸਾਹਿਬਾਂ ਦੇ, ਤੁਸੀਂ ਮੇਰੀ ਇਹ ਬੇਨਤੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦਾਤਾ ਜੀ ਮੇਰੀ ਬੇਨਤੀ ਨੂੰ ਸੁਣਨਾ ਕਰੋ।
1: ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲਿਓ।
0: ਹੱਥ ਜੋੜ ਕੇ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਪੰਜਵੀਂ ਜੋਤ ਕਹਿੰਦੇ, ਮੈਂ ਤੇਰੇ ਦਰ ਤੋਂ ਸਾਨੂੰ ਸੰਬੋਧਨ ਕਰਦਿਆਂ ਸਾਨੂੰ ਸਮਝਾਉਂਦਿਆਂ, ਮੈਂ ਦਾਤਾ ਤੇਰੇ ਦਰ ਤੋਂ ਇਹ ਦਾਨ ਮੰਗਦਾ ਹਾਂ ਕਿ ਮੇਰਾ ਜਨਮ ਤੇ ਮਰਨ ਕੱਟ ਦਿਓ, ਮੈਨੂੰ ਸਦਾ ਵਾਸਤੇ ਆਪਣੇ ਚਰਨਾਂ ਵਿੱਚ ਜੋੜਨਾ ਕਰੋ।
1: ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ।
0: ਤੇ ਫਿਰ ਕਿਉਂਕਿ ਦੇਖੋ ਜਿਹਦੇ ਉੱਤੇ ਦਇਆ ਹੋਣੀ, ਜਿਵੇਂ ਆਪਾਂ ਪਹਿਲਾਂ ਉਹਨੂੰ ਕਹਿਣਾ ਤੇ ਪਏਗਾ ਨਾ ਵੀ ਮੇਰੇ ਵਿੱਚ ਆਹ ਕਮੀਆਂ ਨੇ, ਹੁਣ ਗੁਣ ਥੋੜੀ ਗੁਣਾਉਂਦਾ ਫਿਰੇਗਾ ਵੀ ਮੇਰੇ ਚਾਹ ਗੁਣ ਜਾਂ ਗੁਣ ਤੇ ਮਾਲਕਾਂ ਦੇ, ਜੇ ਇੰਨਿਆਂ ਦਾ ਮਾਲਕ ਕਹਿੰਦੇ ਮੇਰੇ ਕੋਲ ਲੈਣ ਕੀ ਆਇਆ। ਸਾਹਿਬਾਂ ਦੇ ਚੇਤਾ ਰੱਖੀ, ਦੁਨੀਆਂ ਦੇ ਸਾਹਮਣੇ ਲੰਬਿਆ ਪੋਚਿਆ ਦਿਸਦਾ ਵੀ ਮੈਂ ਐਸਾ ਐਸਾ, ਤੇ ਲੋਕ ਆਹਦੇ ਵੀ ਐਸਾ, ਪਰ ਗੁਰੂ ਦੇ ਸਾਹਮਣੇ ਆ ਕੇ ਨਾ ਲੋਕਾਂ ਵੀ ਮੈਂ ਬੜਾ ਧਰਮੀ ਹਾਂ, ਜੇ ਵਿਕਾਰ ਤੰਗ ਕਰਦੇ ਨੇ ਤੇ ਗੁਰੂ ਅੱਗੇ ਬੇਨਤੀ ਕਰਦਾ ਤਾਂ ਮੈਂ ਤੇ ਇਹੋ ਜਿਹਾ ਹਾਂ। ਕਿਉਂਕਿ ਚੇਤਾ ਰੱਖਿਓ, ਜਿਹੜਾ ਮਰੀਜ਼ ਡਾਕਟਰ ਕੋਲੇ ਜਾ ਕੇ ਵੀ ਆਪਣੇ ਰੋਗ ਨੂੰ ਛੁਪਾਈ ਜਾਏ ਉਹਦਾ ਇਲਾਜ ਕਿਵੇਂ ਹੋਵੇ, ਹੋ ਸਕਦਾ ਦੱਸੇ ਨਾ ਵੀ ਮੈਨੂੰ ਬਿਮਾਰੀ ਕੀ ਹੈ, ਮੈਨੂੰ ਜੀ ਸ਼ਰਮ ਆਉਂਦੀ ਹੈ, ਮੈਂ ਦੱਸਦਾ। ਮਾਲਕਾਂ ਦੇ ਫਿਰ ਇਹ ਵੀ ਵੇਖੀ, ਲੋਕਾਂ ਕੋਲੇ ਜਾ ਕੇ ਆਪਣੀਆਂ ਗਲਤੀਆਂ ਆਪਣੇ ਉਗਣ ਦੱਸੇਗਾ, ਲੋਕ ਕੋਠੇ ਚੜ੍ਹ ਕੇ ਰੌਲਾ ਪਾਉਂਦੇ ਆ ਵੀ ਆਹ ਬੰਦੇ ਨੇ ਆਹ ਕੰਮ ਕੀਤਾ ਹੈ, ਪਰ ਇਸ ਦਾਤੇ ਨੂੰ ਆ ਕੇ ਦੱਸੇਗਾ ਤੇ ਗੁਰੂ ਕੀ ਕਰਦਾ ਹੈ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਇਹ ਤੇ ਪੜਦੇ ਢੱਕਦਾ ਹੈ, ਦੁਨੀਆਂ ਪੜਦੇ ਲਾਉਂਦੀ, ਲੋਕ ਨੰਗੇ ਕਰਦੇ ਹੈ ਤੇ ਗੁਰੂ ਕੱਜਦਾ। ਸਾਹਿਬਾਂ ਦੇ ਜਿਹਦੇ ਅੱਗੇ ਵੀ ਆ ਕੇ ਨਾ ਦੱਸਿਆ ਤੇ ਕਿੱਥੇ ਜਾਏਗਾ, ਹੁਣ ਆਖਿਆ ਦਾਤਾ ਮੈਂ ਨਿਰਗੁਣ ਵੀ ਹਾਂ, ਅਪਰਾਧੀ ਵੀ ਹਾਂ, ਨੀਚ ਵੀ ਹਾਂ, ਇਹ ਔਗਣ ਨੇ ਮੇਰੇ ਵਿੱਚ। ਭਾਈ ਗੁਰਦਾਸ ਜੀ ਨੇ ਇੱਕ ਵਾਰ ਕਹੀਏ, ਹੋ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਜਾਰ ਜੁਆਰ ਹੋ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ। ਫਿਰ ਕਹਿੰਦੇ ਨੇ ਵਿਸ਼ਵਾਸ ਘਾਤੀ ਅਕਿਰਤ ਕਾਣ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ਣ ਦਾ। ਕਹਿੰਦੇ ਆਹ ਆ ਉਗਣ ਨੇ, ਪਰ ਮੈਨੂੰ ਤੇਰੇ ਤੇ ਵਿਸ਼ਵਾਸ ਹੈ, ਤੇਰੇ ਤੇ ਦਾਈਆ ਹੈ, ਤੇਰੇ ਤੇ ਮਾਣ ਹੈ ਕਿ ਤੂੰ ਮੈਨੂੰ ਏਡੇ ਪਾਪੀ ਨੂੰ ਵੀ ਬਖਸ਼ ਲਵੇਂਗਾ। ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਏ। ਸਤਿਗੁਰੂ ਇਸ ਤਰ੍ਹਾਂ ਬੇਨਤੀ ਕਰ ਰਹੇ ਹਨ।
1: ਸੱਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ।
0: ਕਹਿੰਦੇ ਮੈਂ ਸੱਠ ਕਠੋਰ ਵੀ ਹਾਂ, ਸੱਠ ਦਾ ਅਰਥ ਵਿਕਾਰੀ ਵੀ ਹੈ, ਮੂਰਖ ਵੀ ਹੁੰਦਾ। ਕਠੋਰ ਹਾਂ ਫਿਰ ਕੁਲਹੀਨ, ਕਿਉਂਕਿ ਕੁਲ ਵਾਲੇ ਪਤਾ ਕੌਣ ਹੁੰਦੇ? ਗੁਰਮਤਿ ਵਿੱਚ ਆਪ ਜੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋਗੇ, ਉਹਦੇ ਵਿੱਚ ਲਿਖਿਆ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜੇ ਸਿਰਦਾ ਭਗਵੰਤ। ਕਹਿੰਦੇ ਦਾਤਾ ਮੇਰੀ ਚੰਗੀ ਕੁਲ ਵੀ ਨਹੀਂ, ਮੈਂ ਕਠੋਰ ਹਾਂ, ਫਿਰ ਜਿਹੜਾ ਵਿਆਪਤ ਮੋਹ ਕੀਚ, ਮੈਨੂੰ ਜਿਹੜਾ ਹੈ ਚਿੱਕੜ ਵਿਆਪ ਰਿਹਾ ਹੈ ਮੋਹ ਦਾ, ਮੈਂ ਉਸ ਚਿੱਕੜ ਦੇ ਵਿੱਚ ਖੁਭਦਾ ਜਾਂਦਾ, ਉਹ ਮੈਨੂੰ ਵਾਰ ਵਾਰ ਧੱਕੇ ਮਾਰਦਾ, ਮੈਂ ਉਹਦੇ ਥੱਲੇ ਦਬਦਾ ਜਾਂਦਾ ਹਾਂ।
1: ਮਲ ਭਰਮ ਕਰਮ ਅਹੰ ਮਮਤਾ ਮਰਨ ਚੀਤ ਨਾ ਆਵੇ।
0: ਇਹੋ ਜੀ ਮੈਲ ਦੇ ਨਾਲ ਮਲ ਦੇ

0: ਵਿਕਾਰਾਂ ਦੇ ਵਿੱਚ ਔਗਣਾਂ ਦੇ ਵਿੱਚ ਕੀ ਚੇਤੇ ਰਹਿ ਗਿਆ? ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਸਾਹਿਬਾਂ ਦੇ ਮੈਨੂੰ ਮੌਤ ਭੁੱਲੀ ਪਈ ਹੈ।
1: ਕਿਸੈ ਜੋਬਨ ਬਦਾ ਜਰੂਆ ਦਿਨ ਨਿਹਾਰਾ ਸੰਗ ਮੀਚ।
0: ਕਿਸੈ ਜੋਬਨ ਜਵਾਨੀ ਜਾ ਰਹੀ ਹੱਥਾਂ ਦੇ ਵਿੱਚੋਂ, ਜਰੂਆ ਬੁਢੇਪਾ ਆ ਰਿਹਾ ਹੈ ਤੇ ਕਹਿੰਦੇ ਮੌਤ ਰੂਪੀ ਬਿੱਲਾ ਮੈਨੂੰ ਵੇਖ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਹੈ, ਮਾਲਕ ਇਹਨਾਂ ਨੇ ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਕਾਲ ਬਿਆਲ ਜਿਉਂ ਪਰਿਉ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਹੁਣ ਤੋਏ ਗ੍ਰਾਸਾ ਸਮਝ ਰੱਖੋ ਚੀਤ। ਕਹਿੰਦੇ ਮੈਨੂੰ ਇਸ ਗੱਲ ਦੀ ਸੋਝੀ ਨਹੀਂ, ਲੇਕਿਨ ਮੌਤ ਮੈਨੂੰ ਤੱਕ ਰਹੀ ਹੈ, ਉਹ ਵੇਖ ਰਹੀ, ਜਦੋਂ ਉਸਦਾ ਹੁਕਮ ਹੋਇਆ ਉਹਨੇ ਝਪਟਾ ਮਾਰ ਲੈਣਾ ਹੈ।
1: ਬਿਨਵੰਤ ਨਾਨਕ ਆਸ ਤੇਰੀ ਕਰਨ ਸਾਧੂ ਰਾਖ ਨੀਚ।
0: ਕਹਿੰਦੇ ਦਾਤਾ ਫਿਰ ਹੁਣ ਇਹੋ ਜਿਹੇ ਡੁੱਬਦੇ ਨੂੰ, ਇਹੋ ਜਿਹੇ ਅਗਿਆਨਤਾ ਵਿੱਚ ਗਵਾਚੇ ਨੂੰ ਆਸ ਕੀ ਦੀ ਹੈ? ਕੇਵਲ ਇੱਕ ਤੇਰੀ ਆਸ ਹੈ, ਬਾਕੀ ਸਾਰੀਆਂ ਆਸਾਂ ਬਾਕੀ ਸਾਰੇ ਆਸਰੇ ਮੈਂ ਪਰੇ ਸੁੱਟ ਦਿੱਤੇ ਹਨ।
1: ਧਰਮੇ ਜਨਮ ਅਨੇਕ ਸੰਕਟ ਮਹਾ ਜੋਨ।
0: ਗੁਰੂ ਨੇ ਸੋਝੀ ਦਿੱਤੀ ਵੀ ਕਈ ਜਨਮਾਂ ਵਿੱਚ ਭਰਮ ਦਾ ਆਇਆ ਹੈ, ਲੱਖ 84 ਭ੍ਰਮਤਿਆਂ ਦੁਲੱਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ 100 ਦਿਨ ਨੇੜਾ ਆਇਓ ਏ। ਕਹਿੰਦੇ ਗੁਰੂ ਨੇ ਸੋਝੀ ਦਿੱਤੀ ਤੂੰ ਬੜੀ ਦੂਰ ਤੋਂ ਭਟਕਦਾ ਆਇਆ ਹੈ।
1: ਲਭਤ ਰਹਿਓ ਤੇ ਸੰਗ ਮੀਠੇ ਭੋਗ ਸੋਨਾ।
0: ਮੈਂ ਸੰਸਾਰ ਦੇ ਭੋਗਾਂ ਦੇ ਵਿੱਚ ਪਦਾਰਥਾਂ ਦੇ ਵਿੱਚ ਲੱਭਿਆ ਹੋਇਆ ਹਾਂ, ਮੈਨੂੰ ਧਿਆਨ ਹੀ ਨਹੀਂ ਹੈ, ਚੇਤਾ ਹੀ ਨਹੀਂ ਹੈ, ਇਹ ਗੱਲ ਵਿਸਰ ਹੀ ਗਈ, ਮੈਂ ਇੰਨਾ ਕੁ ਗਵਾਚ ਗਿਆ ਸੰਸਾਰ ਦੇ ਵਿੱਚ ਕਿ ਮੈਨੂੰ ਕੋਈ ਭੇਜਣ ਵਾਲਾ ਬੈਠਾ ਜਿਹਨੂੰ ਜਾ ਕੇ ਮੈਂ ਜਵਾਬ ਦੇਣਾ, ਸਭ ਕੁਝ ਵਿਸਰ ਗਿਆ ਹੈ।
1: ਬ੍ਰਹਮਤ ਭਾਰ ਗਣਤ ਆਇਓ ਬਹੁ ਪਰਦੇਸ ਆਇਓ।
0: ਪਿਛਲੇ ਜਨਮ ਦੇ ਜਿਹੜਾ ਭਾਰ ਹੈ ਉਹ ਲੱਦ ਕੇ ਅਗਲੇ ਚ ਆਇਆ, ਉੱਥੇ ਕੁਝ ਨਾ ਕੀਤਾ, ਉਹ ਲਾਦਾ ਲੱਦ ਕੇ ਅੱਗੇ ਤੁਰ ਪਿਆ, ਤੇ ਕਹਿੰਦੇ ਇਸ ਤਰ੍ਹਾਂ ਹੀ ਭਾਰ ਹੁੰਦਾ ਗਿਆ, ਅੱਗੇ ਤੋਂ ਅੱਗੇ ਵੱਧਦਾ ਗਿਆ, ਅਨੇਕਾਂ ਜੋਨਾਂ ਦੇ ਵਿੱਚ ਇਹ ਭਾਰ ਮੈਂ ਲਾਹ ਨਹੀਂ ਸਕਿਆ ਕਿਉਂਕਿ ਮਾਲਕ ਦੀ ਯਾਦ ਵਿੱਚ ਨਹੀਂ ਜੁੜਿਆ, ਤੇ ਜਿਵੇਂ ਜਿਵੇਂ ਵਿਆਜ ਵੱਧਦਾ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਫਿਰ ਵਿਆਜ ਕੌਣ ਲਾਏਗਾ, ਕਰਜ਼ਾ ਕਿਵੇਂ ਉਤਰੇਗਾ? ਕਹਿੰਦੇ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ, ਰਿਨ ਦਾ ਅਰਥ ਹੁੰਦਾ ਕੁਰਜਾ। ਕਹਿੰਦੇ ਗੁਰੂ ਅੱਗੇ ਅਰਦਾਸ ਕਰ, ਜਨਮਾਂ ਜਨਮਾਂਤਰਾਂ ਦਾ ਕਰਜ਼ਾ ਲੈ ਜਾਵੇ।
1: ਆਬ ਓਟ ਤਾਰੇ ਪ੍ਰਭ ਮੁਰਾਰੇ ਸਰਬ ਸੁਖ ਹਰ ਨਾਇਓ।
0: ਕਹਿੰਦੇ ਹੁਣ ਕੇਵਲ ਉਸ ਅਕਾਲ ਪੁਰਖ ਪਰਮੇਸ਼ਰ ਦੀ ਓਟ ਧਾਰੀ ਹੈ ਜਿਹਦਾ ਨਾਮ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ, ਸਾਰਿਆਂ ਖਜ਼ਾਨਿਆਂ ਦਾ ਉਹ ਮਾਲਕ ਹੈ, ਉਸ ਅਕਾਲ ਪੁਰਖ ਦੀ ਓਟ ਮੈਂ ਤੱਕਣੀ ਕੀਤੀ ਹੈ।
1: ਰਾਖਣ ਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨਾ ਹੋਆ ਹੋਣਾ।
0: ਐ ਮੇਰੇ ਰੱਖਣ ਹਾਰੇ ਪ੍ਰਭੂ ਪਿਆਰੇ, ਮੇਰੇ ਤੋਂ ਨਾ ਕੁਝ ਹੁਣ ਤੱਕ ਹੋਇਆ ਤੇ ਨਾ ਹੋ ਸਕਦਾ। ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸਰੀਰ ਕਿਆ ਜਾਨੋ ਕਿ ਹਰ ਕੀਆ ਪਇਓ ਕਬੀਰ ਕਬੀਰ। ਮੈਂ ਮਾਲਕਾਂ ਦੇ ਨਾ ਮੇਰੇ ਤੋਂ ਹੁਣ ਤੱਕ ਕੁਛ ਹੋਇਆ ਤੇ ਨਾ ਮੈਂ ਕਰਨ ਜੋਗਾ, ਮੈਂ ਬਿਲਕੁਲ ਅਸਮਰੱਥ ਹਾਂ।
1: ਸੁਖ ਸਹਿਜ ਆਨੰਦ, ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪਾਉਣ।
0: ਐ ਸੁਖ ਸਹਿਜ ਆਨੰਦ ਰੂਪ ਪਰਮੇਸ਼ਰ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਇਹ ਭਵਜਲ ਤੋਂ ਪਾਉਣ ਦਾ ਅਰਥ ਹੈ ਭਵਜਲ, ਤੇਰੀ ਕਿਰਪਾ ਨਾਲ ਮੈਂ ਇਸ ਭਵਜਲ ਤੋਂ ਤਰ ਸਕਦਾ, ਜਦੋਂ ਤੂੰ ਮੇਰੀ ਬਾਂਹ ਫੜੇ, ਤੂੰ ਮੇਰੀ ਉਂਗਲ ਪਕੜੇ, ਤੂੰ ਹੀ ਮੈਨੂੰ ਇਸ ਸੰਸਾਰ ਤੋਂ ਪਾਰ ਉਤਾਰ ਸਕਦਾ ਹੈ।
1: ਨਾਮ ਤਾਰੀਕ ਉਧਾਰੇ ਭਗਤ ਹੈ ਸੰਸਾਰ ਕੌਣ।
0: ਕਹਿੰਦੇ ਜਿਹੜੇ ਕੇਵਲ ਨਾਮ ਧਾਰ, ਕੇਵਲ ਨਾਮ ਕਰਕੇ ਭਗਤ ਖਵਾਉਂਦੇ ਹੈ, ਉਹ ਤਾਰ ਦਿੱਤੇ, ਤੂੰ ਤਾਂ ਜਪਦੇ ਨਹੀਂ ਸੀ, ਕੇਵਲ ਖਵਾਉਂਦੇ ਸੀ। ਫਿਰ ਕਹਿੰਦੇ ਤੇਰੇ ਜਪਣ ਵਾਲੇ ਨੂੰ ਤਾਂ ਕੋਈ ਸੰਸਾ ਚੱਕ ਹੋਣਾ ਹੀ ਨਹੀਂ ਚਾਹੀਦਾ।
1: ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਣੋ ਸ਼ਰਵਨ।
0: ਕਹਿੰਦੇ ਫਿਰ ਜਿਵੇਂ ਕਿਵੇਂ ਵੀ ਹੋ ਸਕੇ ਮਾਲਕ ਦਾ ਨਾਮ ਸੁਣੋ, ਉਹਦੀ ਯਾਦ, ਉਹਦੀ ਇਬਾਦਤ ਦੀ ਬਾਤ ਸੁਣੋ, ਤਾਂ ਕਿ ਤੁਹਾਡਾ ਭਲਾ ਹੋ ਸਕੇ।
1: ਸੁਣ ਸ਼ਰਵਨ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵੇ।
0: ਕਹਿੰਦੇ ਭਾਈ ਇਸ ਬਾਣੀ ਨੂੰ ਸ਼ਰਵਣਾਂ ਦੇ ਨਾਲ ਸੁਣ, ਉਸ ਅਕਾਲ ਪੁਰਖ ਦੀ ਯਾਦ ਨੂੰ ਸੁਣ ਤੇ ਮਨ ਸਾਰੇ ਖਜ਼ਾਨੇ ਪ੍ਰਾਪਤ ਕਰ ਜਾਂਦਾ ਹੈ।
1: ਹਰ ਰੰਗ ਰਾਤੇ ਪ੍ਰਭ ਪਿਤਾਤੇ ਰਾਮ ਕੇ ਗੁਣ ਗਾਵੇ।
0: ਉਹ ਭਾਗਾਂ ਵਾਲੇ ਹੈ ਜਿਹੜੇ ਉਹਦੇ ਗੁਣਾਂ ਨੂੰ ਗਾਉਂਦੇ ਹੈ, ਜਿਨ੍ਹਾਂ ਉੱਤੇ ਮਾਲਕ ਕਿਰਪਾ ਕਰਦਾ, ਕਿਉਂਕਿ ਵੱਡੇ ਭਾਗ ਉਹਦੀ ਕਿਰਪਾ ਉਹਦੀ ਰਹਿਮਤ ਤੋਂ ਬਗੈਰ ਕਹਿੰਦੇ

0: ਦੇ ਗੁਣਾਂ ਨੂੰ ਨਹੀਂ ਗਾਇਆ ਜਾ ਸਕਦਾ।
1: ਬਸਤ ਕਾਗਦ ਬਨ ਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ।
0: ਅਖੀਰਲੇ ਬਚਨ ਆਖੇ ਕਹਿੰਦੇ ਫਿਰ ਐਸਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਉਹਦੇ ਗੁਣਾਂ ਦਾ ਵਰਣਨ ਕਰਨਾ ਜੇ ਸਾਰੀ ਧਰਤੀ ਨੂੰ ਕਾਗਜ਼ ਕਰ ਲਿਆ ਜਾਏ, ਸਾਰੀ ਬਨਸਪਤੀ ਜਿਹੜੀ ਉਹਨੂੰ ਕਲਮ ਬਣਾ ਲਿਆ ਜੇ, ਉਹਦੀਆਂ ਕਲਮਾਂ ਘੜ ਲਈਆਂ ਜਾਣ, ਤੇ ਕਹਿੰਦੇ ਪੌਣ ਦੇ ਵੇਗ ਹਵਾ ਦੇ ਸਮਾਨ ਉਹਦੇ ਗੁਣਾਂ ਨੂੰ ਇੰਨੀ ਤੇਜ਼ੀ ਨਾਲ ਮੈਂ ਲਿਖਣਾ ਕਰਾਂ।
1: ਬੇਅੰਤ ਅੰਤ ਨਾ ਜਾਈ ਪਾਇਆ ਗਏ ਨਾਨਕ ਚਰਨ ਸਰਨ।
0: ਕਹਿੰਦੇ ਉਸ ਬੇਅੰਤ ਦਾ ਅੰਤ ਨਹੀਂ ਪਾਇਆ ਜਾ ਸਕਦਾ, ਐਸੇ ਮਾਲਕ ਦੀ ਮੈਂ ਚਰਨ ਪਕੜੀ। ਮਾਲਕਾਂ ਦੇ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਫੈ ਨਾ ਦੇਖਾਂ, ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੇ, ਹੋ ਕੇਵਡ ਆਖਾਂ ਨਾ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਕਬੀਰ ਸਾਤ ਸਮੁੰਦਰ ਮਤ ਕਰੋ ਕਲਮ ਕਰੋ ਬਨਰਾਏ, ਕਹਿਣ ਲੱਗੇ ਭਾਈ ਇਸ ਮਾਲਕ ਦੇ ਨਾਮ ਦੀ ਵਡਿਆਈ ਜਿਹੜੀ ਹੈ ਉਹਨੂੰ ਲਿਖਿਆ ਨਹੀਂ ਜਾ ਸਕਦਾ ਜੇ ਮੈਂ ਇੰਨਾ ਕੁਝ ਵੀ ਕਰ ਲਵਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ, ਸਤਿਗੁਰੂ ਕਹਿੰਦੇ ਨਾਮ ਦਾ ਆਸਰਾ ਲੈ ਜਮਾਂ ਤੋਂ ਛੁੱਟ ਜਾਏਗਾ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਅਸੀਂ ਮਾਲਕ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਦਿੱਤੇ ਉਪਦੇਸ਼ ਨੂੰ ਧਾਰਨ ਕਰ ਲਈਏ। ਕੋਟਾਨ ਕੋਟਾਨ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਆਪਣੀ ਝੋਲੀ ਵਿੱਚ ਬਿਠਾ ਕੇ ਇਹ ਬਚਨ ਆਪ ਜੀ ਦੇ ਤਾਈਂ ਪਹੁੰਚਾਉਣ ਦਾ, ਇਹੋ ਜੀ ਰਹਿਮਤ ਕਰਕੇ ਮੌਕਾ ਦਿੱਤਾ ਹੈ। ਗੁਰੂ ਘਰ ਦੇ ਸੇਵਾਦਾਰ, ਗੁਰੂ ਘਰ ਦੇ ਇੱਥੋਂ ਦੇ ਪ੍ਰਧਾਨ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਹੈੱਡ ਗ੍ਰੰਥੀ ਸਾਹਿਬ ਗੁਰੂ ਘਰ ਦੇ ਵਜ਼ੀਰ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਆਓ ਇੱਕ ਵਾਰੀ ਦੁਬਾਰਾ ਕਿਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਈ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਜੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਅੰਪਾਰਾ ਭਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਧਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਬਿਉ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀਆ ਸਤੁਰਜੂ ਕਰਿਓ ਰੱਛਾ ਰਾਖ ਲੇਹ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਂ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਹ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹੇ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸਿਧਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਭੂਲ ਰਾਜਾ ਆਵਾ ਬੈਠਾ ਕਹੂੰ ਸਿਮਟ ਭਇਓ ਸੰਕਰਿਆ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਵ ਰੱਖਿਆ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉੱਠ ਬਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਉਹ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕਿ ਤਾਪੂ ਤਨ ਕਮੋ ਹਰਿ ਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵ ਸਕੈ ਨ ਕੋਈ ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਵਾਸਤੇ ਤਾਂ ਹੀ ਉਬਾਰਾ
जैन नर नाम तिहारो कह दारद दोष्ट दोख तेरा खड़ग केत में शरण तिहारी आप हास दल उबारी सर्ब ठौर महो सहाई दोष्ट दोख ते ले बचाई सवैया पाए गहे जब ते तुमरे तब ते को आंख तरे नहीं आने राम रहीम पुराण कुरान अनेक कहे मत एक न माने सिमरत शास्त्र वेद सब है बहुपेद कहे हम एक न जाने सरी असपान कृपा तुमरी कार्यो मैं न कहो सब तो बखाने दोहरा सगल द्वार को छाड़ कहे गह तुहार द्वार बहां गहे की लाज अस गोविंद दास तुहार राम कली महला तीजा आनंद एक ओंकार सतगुर प्रसाद आनंद पाया मेरी माए सतगुरु मैं पाया सतगुर तां पाया सहज सेती मन वजियां बधाइयां राग रतन परवार परियां शब्द गावण आईयां शब्दो तां गावो हरि के राग मन जिनी वसाया कह नानक आनंद हुआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारना अंगीकार हो करे तेरा कार्य सब सवारना सब ना गल्ला समरथ स्वामी सो क्यों मनो विसारे कह नानक मन मेरे सदा रहो हर नाले साचे साहिबा क्या नहीं कर तेरा है करता तेरा है सब किश है जिस दे सो पावे सदा सिवत सलाह तेरी नाम मन वसावे नाम जिनकै मन वसया वाजे शब्द कनेरे कह नानक सचे साहेब क्या नाहीं करते रहे साचा नाम मेरा आधारु साच नाम आधार मेरा जिन भुखा सब गवाइया कर शांत सुख मन आए वसया जिन इच्छा सब पुजाइया सदा कुर्बान कीता गुरु विट हो जस दियां ए बड़े आईया कहे नानक सुनो संतो शब्द रो प्यारो साचा नाम मेरा आधारो वाजे पंच शब्द जद कर सभागै कर सभागै शब्द वाजे कला जद कर धारिया पंच दूत तुध वस कीते काल कंटक मारिया तुर कर्म पाया तुध जन काओ से नाम हर कह लागे कह नानक तैं सुख होआ दित कर अनहद वाजे आनंद सुनो बड़ भागी हो सगल मनोरथ पूरे पार ब्रह्म प्रभु पाया उतरे सगल विसूरे दुख रोग संताप उतरे सुनी सच्ची बाणी संत साजन पै सरसे पूरे गुरते जानी सुनते पुनीत कहते पवित सतगुर रहया पर पूरे बिनवंत नानक गुर चरण लागे वाजे अनहद तूरे मुंदावणी महला पंजवां थाल विच तिन वस्तु पइयो सत संतोख विचारो अमृत नाम ठाकुर का पयो जिसका सबसे आधारो जे को खावे जे को पुंचाए जिसका होए उधारो एह वस्त तजी न जाई नित नित राखो रधारो तम संसार चरण लग तरियाए सब नानक ब्रह्म पसारो सलोक महला पंजवां तेरा कीता जत नाही मैनो जोग कीतोई मैं निर्गुण यारे को गुण नाही आपे तरस पयोई तरस पया मे राम तो होई सतगुर सजन मिलया नानक नाम मिले ता जीवा तन मन थी वह हरिया

जो शब्द कर देवे गुरुपाल सारा

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਵੇਖਣ ਸੁਣਨ ਸੁਣਾਵਣ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਿਨ ਮਹਿ ਥਾਪਿਓ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾਖੀ ਐ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋਂ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੈ ਸੰਭਾਲੀ ਆਨੰਦ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਅਸੀਸੜੀਆਂ ਜਾਂ ਹੋਵੇ ਸਾਹਿਬ ਸਿਓ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨ ਏਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਸੋਏ ਰਹਾਉ ਬਿਸਵੇ ਜਸਿਆਂ ਕੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ
ਰਾਗ ਤਨ ਆਸਰੀ ਹੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰੇ ਕਾ ਮੰਡਲ ਜਨਕ ਮੋਤੀ, ਧੂਪ ਮਲ ਆਨਲੋ ਪਵਨ ਚਬਰੋ ਕਰੇ। ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਬਾ ਜੰਤ ਤੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨੋ, ਸਹਿਸ ਤਵ ਗੰਧਿਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਦਿਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਹੋਏ, ਜਾਤੇ ਤੇਰੇ ਨਾਹੀ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵਪਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁੰਨ ਵਡਾਹੀ, ਕਰ ਡੰਡਾਓ ਪੁੰਨ ਵਡਾਹੀ। ਰਾਉ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾਹੀ। ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵਹੇ, ਜਮ ਕਾਲ ਸਹੇ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੀ। ਅਵਨਾਸੀ ਪੁਰਖ ਪਾ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੀ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਤੀਹਾਂ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਔਧ ਘਟੈ ਦਿਨ ਸਰੈਣਾਰੀ, ਮਨ ਗੁਰ ਮਿਲ ਕਾਲ ਸਵਾਰੀ। ਰਾਉ ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀ ਆਵੈ ਹੀ ਰਾਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾ ਜਹੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮੈਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੇ, ਮੋਹ ਕਉ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੇ, ਮੋਹ ਕਉ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ।

ਲਾਵਾ ਧੂਰ ਮੁਖ ਲਾਵਾ ਗੁਰ ਸਿਖਾ ਜੀ ਪਾਲ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਕਿਰਪਾ ਦਾ ਸਦਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਪ੍ਰੇਰਨਾ ਗੁਰੂ ਨੇ ਬਖਸ਼ੀ ਬਈ ਜਿੱਥੇ ਕੀਰਤਨ ਕਥਾ ਹੋਰ ਸਾਰੇ ਪ੍ਰੋਗਰਾਮ ਬੜੇ ਸੁੰਦਰ ਤੋਂ ਸੁੰਦਰ ਹੁੰਦੇ ਨੇ ਉੱਥੇ ਉਪਰਾਲਾ ਕੀਤਾ ਜਾਏ ਕਿ ਜਿਹੜੀਆਂ ਬਾਣੀਆਂ ਦਾ ਪਾਠ ਨਿਤਾ ਪ੍ਰਤੀ ਸੰਗਤਾਂ ਕਰਦੀਆਂ ਹਨ ਉਹਨਾਂ ਦੀ ਵਾਰੀ ਵਾਰੀ ਵਿਚਾਰ ਕੀਤੀ ਜਾਏ ਤਾਂ ਗੁਰੂ ਨੇ ਬਖਸ਼ਿਸ਼ ਕੀਤੀ। ਉਸੇ ਲੜੀ ਵਿੱਚ ਇਹ 52 ਅੱਖਰੀ ਸਿਰਲੇਖ ਥੱਲੇ ਜੋ ਬਾਣੀ ਹੈ ਜਿਸ ਦੀ ਭਾਸ਼ਾ ਬੜੀ ਸਰਲ ਹੈ ਜਿਹਦੇ ਭਾਵ ਬੜੇ ਡੂੰਘੇ ਹਨ ਜਿਹੜੇ ਮਨੁੱਖ ਗੁਰੂ ਦੀ ਬਖਸ਼ਿਸ਼ ਤੋਂ ਪਰਮੇਸ਼ੁਰ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ ਉਹਨਾਂ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੇ ਸਰਲ ਜਿਹੇ ਸ਼ਬਦਾਂ ਵਿੱਚ ਪ੍ਰੇਰਨਾ ਕੀਤੀ ਵੀ ਇਉਂ ਤੁਸੀਂ ਜੁੜ ਸਕਦੇ ਇਉਂ ਤੁਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹੋ। ਤਾਂ ਹੁਣ ਤੀਕਰ ਅਸੀਂ ਕੁਝ ਸਲੋਕਾਂ ਦੀ ਪੌੜੀਆਂ ਦੀ ਵਿਚਾਰ ਕਰ ਚੁੱਕੇ ਅੱਜ ਜੋ ਬਾਕੀ ਹਨ 2-3 ਸਲੋਕ ਇਹਨਾਂ ਦੀ ਵਿਚਾਰ ਕਰਨੀ ਹੈ। ਮਨ ਜੋੜੋ ਇਕਾਗਰ ਚਿੱਤ ਹੋਵੋ ਅਤੇ ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਲੋਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਹੇ ਅਕਾਲ ਪੁਰਖ ਜੀ ਜਿਸ ਯੋਨੀ ਵਿੱਚ ਵੀ ਅਸੀਂ ਆਏ ਖਾਧਾ ਵੀ ਜ਼ਰੂਰ ਪੀਤਾ ਵੀ ਜ਼ਰੂਰ ਖੇਡਦੇ ਵੀ ਰਹੇ ਹੱਸਦੇ ਵੀ ਰਹੇ ਭਾਵੇਂ ਕੋਈ ਯੋਨੀ ਹੋਵੇ ਅਸੀਂ ਧਿਆਨ ਨਾਲ ਦੇਖੀਏ ਜਾਂ ਨਾ ਦੇਖੀਏ ਹਰ ਯੋਨੀ ਵਿੱਚ ਜੀਵ ਖਾਂਦਾ ਹੈ ਪੀਂਦਾ ਹੈ ਕਲੋਲ ਕਰਦਾ ਹੈ ਔਰ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਦਾ ਔਰ ਇਸੇ ਤਰ੍ਹਾਂ ਯੋਨੀਆਂ ਵਿੱਚ ਭਰਮ ਦੇ ਪਤਾ ਨਹੀਂ ਕਿੰਨੀਆਂ ਯੋਨੀਆਂ ਪਰ ਪਾਤਸ਼ਾਹ ਨੇ ਫਰਮਾਇਆ 84 ਲੱਖ ਬ੍ਰਹਮ ਤਿਆਂ ਦੁਰਲਭ ਜਨਮ ਪਾਇਓ ਏ 84 ਲੱਖ ਦੁਨੀਆ ਵਿੱਚ ਭਰਮਦੇ ਅੱਜ ਸਾਡੇ ਕਈ ਵਿਚਾਰਵਾਨ ਜੀ ਇਹ ਕੋਈ ਦੁਨੀਆ ਜਾਣੀਆਂ ਨਹੀਂ ਹੈਗੀ ਐਸਾ ਕਹਿਣ ਦੀ ਗੁਸਤਾਖੀ ਕਰਦੇ ਨੇ ਜਾਂ ਆਪਣੀ ਜ਼ਿਆਦਾ ਬੁੱਧੀਮਤਾ ਪ੍ਰਗਟ ਕਰਦੇ। ਮੈਂ ਕਹਿੰਦਾ ਜੋ ਵੀ ਕਹੋ ਉਹ ਗੁਰੂ ਦੀ ਭੈ ਭਗਤੀ ਵਿੱਚ ਰਹਿ ਕੇ ਕਹੋ ਅਤੇ ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਕਹੋ। ਐਸਾ ਨਾ ਹੋਵੇ ਕਿ ਅਸੀਂ ਆਪਣੀ ਸਿਆਣਪ ਅਤੇ ਚਤੁਰਾਈ ਕਰਕੇ ਗੁਰੂ ਦੀ ਗੱਲ ਨੂੰ ਵੀ ਖੰਡਨ ਮੰਡਨ ਕਰੀਏ। ਦੇਖੋ ਬੜਾ ਸਪਸ਼ਟ ਲਿਖੀ ਹੇ ਵਾਹਿਗੁਰੂ ਅਕਾਲ ਪੁਰਖ ਸਾਡੇ 'ਤੇ ਕਿਰਪਾ ਕਰੋ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ। ਅਨੇਕਾਂ ਦੁਨੀਆਂ ਵਿੱਚ ਅਸੀਂ ਭਰਮ ਭਰਮ ਕੇ ਪਟਕ ਪਟਕ ਕੇ ਫਿਰ ਫਿਰ ਕੇ ਆਏ। ਸਾਡੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਭਵ ਜਲ ਤੇ ਰੱਖੋ ਪ੍ਰਭੂ। ਇਹ ਸੰਸਾਰ ਜਿਸ ਨੂੰ ਭਵ ਜਲ ਕਿਹਾ ਜਾਂਦਾ, ਕਿਉਂਕਿ ਇਹਨੂੰ ਸਮੁੰਦਰ ਵੀ ਕਿਹਾ ਜਾਂਦਾ। ਸਮੁੰਦਰ ਵਿੱਚ ਪਾਣੀ ਹੁੰਦਾ, ਪਰ ਇਹ ਸੰਸਾਰ ਸਮੁੰਦਰ ਦੇ ਅੰਦਰ ਅੱਗ ਦਾ ਪਾਣੀ, ਵਿਸ਼ੇ ਵਿਕਾਰਾਂ ਦਾ ਪਾਣੀ। ਇਹ ਠੀਕ ਹੈ, ਵਿਚਾਰਵਾਨਾਂ ਨੂੰ ਸਮਝ ਆ ਜਾਂਦੀ, ਦੂਜਿਆਂ ਨੂੰ ਨਹੀਂ ਸਮਝਾ। ਪਾਠ ਅਸੀਂ ਰੋਜ਼ ਕਰਦੇ, ਤਿਤ ਸਰਵਰ ਰਹਿ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕ ਜੋ ਮੋ ਪਗ ਨਹੀਂ ਚੱਲੇ, ਹਮ ਦੇਖਾ ਤਾਂ ਡੂਬੀਆਂ ਲੈ। ਇਹ ਸੰਸਾਰ ਇੱਕ ਸਮੁੰਦਰ, ਇਹਦੇ ਕਿਨਾਰੇ ਤੇ ਸਾਡਾ ਡੇਰਾ ਲੱਗੇ, ਇਹਦੇ ਵਿੱਚ ਵਿਸ਼ੇ ਵਿਕਾਰਾਂ ਦਾ ਪਾਣੀ ਰੂਪੀ ਅੱਗ ਹੈ, ਇਹਦੇ ਵਿੱਚ ਤ੍ਰਿਸ਼ਨਾ ਰੂਪੀ ਅੱਗ ਹੈ। ਔਰ ਸਾਡੇ ਤੋਂ ਪਹਿਲਾਂ ਕਿਤਨੇ ਹੀ ਡੁੱਬ ਗਏ ਨੇ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਆਓ ਅਸੀਂ ਉਹਨਾਂ ਡੁੱਬਣ ਵਾਲਿਆਂ ਦੀ ਕਤਾਰ ਵਿੱਚ ਨਾ ਖਲੋਈਏ, ਬਲਕਿ ਸਮਰੱਥ ਗੁਰੂ ਦੇ ਬਚਨਾਂ ਅਨੁਸਾਰ ਪ੍ਰੇਰਣਾ ਲੈ ਕੇ ਉਸ ਵਾਹਿਗੁਰੂ ਅਕਾਲ ਪੁਰਖ ਅੱਗੇ ਬੇਨਤੀ ਕਰੀਏ। ਭਵ ਜਲ ਤੇ ਰੱਖੋ ਪ੍ਰਭੂ, ਨਾਨਕ ਤੇਰੀ ਟੇਕ। ਟੇਕ ਦਾ ਮਤਲਬ ਹੈ ਆਸਰ, ਤੇਰੀ ਦਾ ਮਤਲਬ ਹੈ ਤੁਹਾਡੀ ਟੇਕ ਹੈ ਸਰ। ਕਿਰਪਾ ਕਰੋ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਡੁੱਬਣ ਤੋਂ ਬਚਾਓ। ਬੜੇ ਪਾਵਨ ਸ਼ਬਦ ਗੁਰਬਾਣੀ ਚ ਲਿਖੇ, ਆਖਿਆ ਜੇ ਕੋਈ ਸੰਸਾਰ ਸਮੁੰਦਰ ਤੋਂ ਤਰਨਾ ਚਾਹੇ ਤੇ ਉਹ ਗੁਰੂ ਕੇ ਬਚਨਾਂ ਦੀ ਰੋਸ਼ਨੀ ਵਿੱਚ ਚੱਲੇ, ਗੁਰੂ ਕੀ ਦਿੱਤੀ ਹੋਈ ਸਿੱਖਿਆ ਨੂੰ ਅਪਣਾਏ। ਇਸ ਲੰਬੀ 55 ਸਲੋਕਾਂ ਤੇ ਪੌੜੀਆਂ ਦੀ ਬਾਣੀ ਵਿੱਚ ਇੱਕੋ ਹੀ ਰਹਾਉ ਦੀ ਪੰਗਤੀ ਹੈ,

ਜਿਤਨੀ ਨਿਮਰਤਾ ਨਾਲ, ਜਿਤਨੀ ਗਰੀਬੀ ਨਾਲ, ਜਿਤਨੇ ਆਦਤਪਣੇ ਨਾਲ। ਦੇਖੋ ਜਦੋਂ ਅਸੀਂ ਕਿਸੇ ਤੋਂ ਕੰਮ ਲੈਣਾ ਹੋਵੇ, ਕਿਸੇ ਨੂੰ ਕੋਈ ਆਪਣੀ ਅਪੀਲ ਪਾਉਣੀ ਹੋਵੇ, ਤਾਂ ਅਸੀਂ ਸ਼ਬਦ ਕਿਹੋ ਜਿਹੇ ਵਰਤਦੇ? ਨਿਮਰਤਾ ਵਾਲੇ। ਉਹਨਾਂ ਵਿੱਚ ਕੋਈ ਅਹੰਕਾਰ ਦੀ ਗੱਲ ਨਾ ਹੋਵੇ, ਅਤੇ ਜੇ ਅਗਲਾ ਰਹਿਮ ਕਰਕੇ ਪੁੱਛ ਲਵੇ ਦੱਸੋ ਕੀ ਚਾਹੁੰਦੇ,

ਬਾਣੀ ਸੁਣਨ ਪੜ੍ਹਨ ਅਤੇ ਵਿਚਾਰਨ ਦਾ ਲਾਭ ਤਾਂ ਹੈ, ਕਈਆਂ ਨੂੰ ਉਹ ਗੱਲ ਬਹੁਤ ਚੰਗੀ ਲੱਗੀ ਵੀ ਇਹ ਹੋਮਵਰਕ ਕਰਨਾ ਪੈਂਦਾ ਹੈ। ਇਹ ਜ਼ਰੂਰੀ ਹੈ ਕਿ ਸੰਗਤ ਵਿੱਚ ਸਾਨੂੰ ਸੋਝੀ ਮਿਲ ਗਈ, ਪ੍ਰੇਰਨਾ ਮਿਲ ਗਈ, ਸ਼ਬਦਾਂ ਦੇ ਅਰਥ ਪਤਾ ਲੱਗ ਗਏ, ਢੰਗ ਤਰੀਕਾ ਜੁਗਤੀ ਪਤਾ ਲੱਗ ਗਈ, ਪਰ ਵਰਤਣੀ ਤਾਂ ਸਾਨੂੰ ਪਵੇ। ਜਦੋਂ ਇਕਾਂਤ ਵਿੱਚ ਬੈਠੋ, ਵਾਹਿਗੁਰੂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕਰੋ, ਫਿਰ ਉਸੇ ਹੀ ਸਲੋਕ ਦੀ ਵਿਆਖਿਆ ਪੌੜੀ ਵਿੱਚ ਕੀਤੀ। ਪੌੜੀ ਖੇਲਤ ਖੇਲਤ ਆਇਓ, ਖੇਲਤ ਖੇਲਤ ਦਾ ਮਤਲਬ ਤੁਸੀਂ ਸਮਝਦੇ ਹੋ, ਸਵੇਰ ਤੋਂ ਲੈ ਕੇ ਸ਼ਾਮ ਤੀਕ ਆਪਾਂ ਖੇਲਦੇ ਹੀ ਹਾਂ, ਕਦੇ ਖਾਣ ਪੀਣ ਵਿੱਚ, ਕਦੇ ਹੋਰ ਕਈ ਕਿਰਿਆਵਾਂ ਕਰ। ਇਹ ਜੀਵਨ ਦੇ ਅੰਦਰ ਖੇਡਣਾ, ਇਸ ਤਰ੍ਹਾਂ ਦੀਆਂ ਰੰਗ ਰਲੀਆਂ ਮਾਣਦਿਆਂ ਹੋਇਆਂ, ਅਨੇਕ ਜੋਨ ਦੁੱਖ ਪਾਏ, ਕਿਉਂਕਿ ਹਰ ਜੂਨੀ ਦਾ ਵੱਖਰਾ ਵੱਖਰਾ ਜੀਵਨ ਦਾ ਢੰਗ ਤਰੀਕਾ ਹੈ। ਹੁਣ ਇਕੱਲੇ ਇਕੱਲੇ ਨੂੰ ਸਮਝਾਉਣ ਲੱਗੀਏ ਤਾਂ ਬੜਾ ਚਠੰਗ ਹੈ, ਪਰ ਮਹਾਂਪੁਰਖਾਂ ਨੇ ਸਾਨੂੰ ਥੋੜ੍ਹਾ ਜਿਹਾ ਚੇਤੰਨ ਕੀਤਾ ਹੈ। ਆਖਿਆ ਜੇ ਹੁਣ ਨਹੀਂ ਜਪ ਸਕਦੇ, ਹੁਣ ਨਹੀਂ ਸੰਗਤ ਕਰ ਸਕਦੇ, ਫਿਰ ਕਦੋਂ ਕਰੋਗੇ? ਚਾਰ ਪਾਮ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਟ ਮੂੰਡਲ ਗਈ। ਆਖਿਆ ਉਦੋਂ ਕਿਸੇ ਪਸ਼ੂ ਵੱਲ ਦੇਖੋ ਜਿਹਦੇ ਚਾਰ ਪੈਰ ਨੇ, ਦੋ ਸਿੰਘ ਨੇ, ਮੂੰਹ ਤੋਂ ਗੁੰਗਾ ਹੈ, ਜੇ ਖੜਾ ਹੈ ਤੇ ਉਹਨੂੰ ਤੋਰਨ ਲਈ ਡੰਡਾ ਪੈਂਦਾ, ਜੇ ਬੈਠਾ ਤੇ ਖੜਾ ਕਰਨ ਲਈ ਡੰਡਾ, ਤੇ ਬੋਰੀਆਂ ਦਾ ਭਾਰ ਲੱਦਿਆ ਤੇ ਡੰਡੇ ਹੀ ਖਾਈ। ਉਦੋਂ ਜਪ ਸਮਾਂ ਹੈ, ਇਸ ਸਮੇਂ ਦੀ ਵੰਡ ਕਰੋ, ਇਹਨੂੰ ਟਾਈਮ ਟੇਬਲ ਬਣਾਓ ਅਤੇ ਉਸ ਟਾਈਮ ਟੇਬਲ ਦੇ ਮੁਤਾਬਕ ਜੀਵਨ ਜਿਉਣ ਦਾ ਯਤਨ ਕਰੀਏ। ਖੇਲਤ ਖੇਲਤ ਆਇਓ, ਅਨਕ ਜੋਨ ਦੁੱਖ ਪਾਏ, ਖੇਦ ਮਿਟੇ ਸਾਧੂ ਮਿਲਤ, ਸਤਿਗੁਰ ਬਚਨ ਸਮਾਏ। ਅੱਛਾ, ਇਹ ਸਾਰਾ ਦੁੱਖ ਮਿਟ ਸਕਦਾ ਹੈ, ਇਹ ਦੁਨੀਆਂ ਦਾ ਚੱਕਰ ਮੁੱਕ ਸਕਦਾ ਹੈ, ਸਾਧੂ ਮਿਲਤ ਗੁਰੂ ਦੀ ਸੰਗਤ ਕਰਕੇ, ਗੁਰੂ ਦੇ ਬਚਨਾਂ ਨੂੰ ਮੰਨ ਕੇ। ਸਤਿਗੁਰ ਬਚਨ ਸਮਾਏ, ਸਤਿਗੁਰ ਦੇ ਬਚਨਾਂ ਦੇ ਨਾਲ ਸਮਾਏ, ਸਮਾ ਜਾਣਾ ਇੱਕ ਅਵਸਥਾ ਹੈ ਸੱਸ ਦੇ। ਸਮਾ ਜਾਣ ਦਾ ਮਤਲਬ ਹੈ ਇਕਮਿਕ ਹੋ ਜਾਣਾ। ਜਦੋਂ ਅਸੀਂ ਗੁਣ ਗਾਉਂਦਿਆਂ ਗਾਉਂਦਿਆਂ ਉਹਦਾ ਰੂਪ ਬਣ ਜਾਵਾਂਗੇ, ਸਮਾ ਜਾਵਾਂਗੇ। ਧੰਨ ਗੁਰੂ ਅਮਰਦਾਸ ਜੀ ਤੇ ਫਰਮਾਉਂਦੇ ਨੇ, ਗੁਣ ਕਹਿ ਗੁਣੀ ਸਮਾਵਣਿਆ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸਤਿਗੁਰ ਬਚਨ ਸਮਾਏ। ਫਿਰ ਸਮਾਉਣ ਦਾ ਰੂਪ ਕੀ ਹੈ? ਆਖਿਆ ਖਿਮਾ ਗਹੀ ਸਚ ਸੰਚਯੋ, ਖਾਇਓ ਅੰਮ੍ਰਿਤ ਨਾਮ। ਬਈ ਗੁਰੂ ਦੀ ਸੰਗਤ ਵਿੱਚ ਆ ਕੇ ਖਿਮਾ ਗਹੀ, ਗਹੀ ਦਾ ਮਤਲਬ ਹੈ ਪਕੜਨਾ, ਗਹੀ ਦਾ ਮਤਲਬ ਹੈ ਗ੍ਰਹਿਣ ਕਰਨਾ। ਜਿਸ ਨੇ ਖਿਮਾ ਗ੍ਰਹਿਣ ਕਰ ਲਈ, ਖਿਮਾ ਕਰਨ ਦੀ ਭਾਵਨਾ ਆ ਗਈ, ਤਥਾ ਆਪਣੇ ਅੰਦਰ ਖਿਮਾ ਕਰਨ ਦੀ ਬਿਰਤੀ ਧਾਰਨ ਕਰ ਲਈ। ਅਸੀਂ ਤੇ ਖਿਮਾ ਨਹੀਂ ਕਰਦੇ, ਖਿਮਾ ਕਰ, ਅਸੀਂ ਤੇ ਕਈ ਕਈ ਦੇਰ ਜੀਕਰ ਗੰਢਾ ਬਣਾਈ ਰੱਖਦੇ ਹਾਂ, ਪਿੰਡਾਂ ਵਿੱਚ ਕਤਲ ਹੋ ਜਾਂਦੇ ਨੇ, ਚਿਰਾਂ ਜੀਕਰ ਦੁਸ਼ਮਣੀਆਂ ਚੱਲ ਰਹੀਆਂ, ਇਹਨੇ ਸਾਡਾ ਇਉਂ ਕੀਤਾ ਸੀ, ਅਸੀਂ ਤਾਂ ਇਉਂ ਕਰਕੇ ਛੱਡਣਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਆ ਕੇ ਖਿਮਾ ਗਹੀ ਸੱਚ ਸੰਚਯੋ, ਜਿਨ੍ਹਾਂ ਨੇ ਸੱਚ ਨੂੰ ਜਮ੍ਹਾਂ ਕਰ ਲਿਆ, ਤੇ ਖਾਇਓ ਅੰਮ੍ਰਿਤ ਨਾਮ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਖਾਇਆ। ਨਾਮ ਖਾਧਾ ਜਾਂਦਾ ਜਦੋਂ ਅਸੀਂ ਨਾਮ ਨੂੰ ਉਚਾਰਨ ਕਰਦੇ ਹਾਂ, ਜਪਦੇ ਹਾਂ,
ਇਹ ਨਾਮ ਨੂੰ ਛਕਣਾ ਹੈ। ਮੈਂ ਪਾਠ ਕਰ ਰਿਹਾ ਸੀ, ਰਿਕਾਰਡਿੰਗ ਹੋ ਰਹੀ ਸੀ, ਤੇ ਅਜ਼ੀਜ਼ ਦਵਿੰਦਰ ਸਿੰਘ ਪੁੱਛਦੇ ਨੇ, ਯਾਨੀ ਕਿ ਇਹ ਕੀ ਹੈ ਥਾਲ ਵਿੱਚ ਵਸਤੂ ਪਈ। ਮੇਰੀ ਸੁਭਾਵਿਕ ਬਿਰਤੀ ਹੈ, ਕੋਈ ਪੁੱਛਣ ਵਾਲਾ ਹੋਵੇ, ਕੋਈ ਗਾਹਕ ਹੋਵੇ ਤੈਨੂੰ ਦੱਸੀ। ਪਰ ਬਹੁਤੇ ਲੋਕ ਤੇ ਸਵਾਦ ਲੈਂਦੇ ਨੇ, ਪ੍ਰੀਖਿਆ ਲੈਂਦੇ ਨੇ। ਮੈਂ ਕਿਹਾ ਬਰਖੁਰਦਾਰ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ ਕਿ ਥਾਲ ਵਿੱਚ ਤਿੰਨ ਵਸਤੂ ਪਈ, ਹੋ ਸਤ ਸੰਤੋਖ ਵਿਚਾਰੋ। ਇਸ ਦੀ ਗੁਰੂ ਗ੍ਰੰਥ ਸਾਹਿਬ ਇੱਕ ਥਾਲ ਹੈ, ਇਹਨਾਂ ਦੇ ਵਿੱਚ ਤਿੰਨ ਵਸਤੂਆਂ ਪਾਈਆਂ ਹਨ। ਹੁਣ ਵਿਚਾਰੋ, ਜਦੋਂ ਅਸੀਂ ਵਿਚਾਰਾਂਗੇ ਥਾਲ ਵਿੱਚ ਤਿੰਨ ਵਸਤੂ ਪਈ, ਹੋ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਰੱਖਿਆ ਜੇ ਕੋ ਖਾਵੇ ਜੇ ਕੋ ਭੁੰਚੈ। ਹੁਣ ਖਾ ਲੈਣਾ ਤੇ ਸੌਖਾ, ਫਿਰ ਇਹਨੂੰ ਪਚਾਉਣਾ ਵੀ, ਇਹਨੂੰ ਆਪਣੇ ਜੀਵਨ ਵਿੱਚ ਪ੍ਰੈਕਟੀਕਲੀ ਵੀ ਕਰਨਾ ਹੈ। ਬੋਲਣਾ ਕਿਵੇਂ ਬੋਲਣਾ, ਵਰਤਣਾ ਕਿਵੇਂ ਬੋਲਣਾ, ਅਟੈਂਡ ਕਰਨਾ ਕਿਵੇਂ ਕਰਨਾ ਕਿਸੇ ਨਾਲ, ਬਸ ਇਸ ਨੂੰ ਵਰਤਣਾ ਹੈ। ਫਿਰ ਪਾਤਸ਼ਾਹ ਗਰੰਟੀ ਦਿੰਦੇ, ਜੇ ਕੋ ਖਾਵੇ ਜੇ ਕੋ ਭੁੰਚੈ, ਜਿਸਕਾ ਹੋਏ ਉਧਾਰੋ। ਪਰ ਸ਼ਰਤ ਪੂਰੀ ਕਰਨੀ ਪਵੇਗੀ, ਅਸੀਂ ਸ਼ਰਤ ਨਹੀਂ ਪੂਰੀ ਕਰਨੀ। ਪਾਤਸ਼ਾਹ ਨੇ ਖਿਮਾ ਗਹੀ ਸਤ ਸੰਚਿਓ, ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਭਈ ਖਰੀ। ਇਹਦੇ 'ਚ ਕੋਈ ਮੁਬਾਲਗਾ ਨਹੀਂ, ਕੋਈ ਸ਼ੰਕ ਵਾਲੀ ਗੱਲ। ਹੁਣੇ ਸਿੰਘ ਸਾਹਿਬ ਪੜ੍ਹ ਰਹੇ ਸਨ, ਸਤਿਗੁਰੂ ਤੇ ਪ੍ਰਤੱਖ ਹੈ ਪਰ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਹੁਣ ਦੇਹਧਾਰੀਆਂ ਨੇ ਇਹਦੇ ਅਰਥ ਮਰੋੜ ਲਏ, ਅਖੇ ਜੀ ਉੱਤੇ ਲਿਖਿਆ ਪ੍ਰਤੱਖ ਗੁਰੂ ਦੇਹ ਵਾਲਾ ਹੋਵੇ ਤੇ ਧਾਰਤ ਹੈ। ਅਰੇ ਇੱਥੇ ਪ੍ਰਤੱਖ ਦਾ ਮਤਲਬ ਹੈ ਕੋਈ ਮੁਬਾਲਗਾ ਨਹੀਂ, ਕੋਈ ਸ਼ੰਕਾ ਨਹੀਂ। ਜਿਹੜਾ ਗੁਰੂ ਕੇ ਬਚਨਾਂ ਦੀ ਕਮਾਈ ਕਰੇਗਾ ਉਹਦਾ ਨਿਸਤਾਰਾ ਹੋਵੇਗਾ ਹੀ ਹੋਵੇਗਾ। ਗੁਰੂ ਕੀ ਸਾਧ ਸੰਗਤ, ਗੁਰੂ ਕੀ ਬਾਣੀ ਨੂੰ ਆਪਾਂ ਸਮਝ ਕੇ ਪਿਛਲੱਗ ਨਾ ਪਏਗਾ। ਜੇ ਕਿਸੇ ਨੇ ਕਹਿਤਾ ਵੀ ਜੀ ਸੰਤ ਸਾਜਨ ਬਹਿਸਰ ਸੇ, ਅਸੀਂ ਸਰਸੇ ਹੀ ਅਰਥ ਕਰ ਲਿਓ। ਸਰਸਾ ਕੋਈ ਸ਼ਹਿਰ ਦਾ ਨਾਮ ਇੱਥੇ ਥੋੜਾ, ਇੱਥੇ ਦੇ ਉਹਨਾਂ ਗੁਰਮੁਖਾਂ ਦੀ ਗੱਲ ਹੈ ਜਿਹੜੇ ਨਾਮ ਜਪਦੇ ਨੇ ਤੇ ਸਹਿਤ ਰਸਤੇ ਹੁੰਦੇ ਨੇ, ਜਿਹਨਾਂ ਦਾ ਆਤਮਕ ਜੀਵਨ ਬਣ ਜਾਂਦਾ। ਖਿਮਾ ਗਹੀ ਸਚ ਸੰਚਿਓ, ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਭਈ। ਖਰੀ ਦਾ ਮਤਲਬ ਸਹੀ, ਠਾਕੁਰ ਦੀ ਕਿਰਪਾ ਹੋ ਗਈ। ਕਿਸ ਰੂਪ ਵਿੱਚ ਹੋਈ? ਆਨੰਦ ਸੁਖ ਬਿਸਰਾਮ, ਅੰਦਰ ਆਨੰਦ ਆ ਗਿਆ, ਅੰਦਰ ਸੁਖ ਆ ਗਿਆ, ਅੰਦਰ ਵਿਸਰਾਮ ਆ ਗਿਆ। ਭਟਕਣਾ ਤੁਰੇ ਤਵਸਥਾ ਬਣ ਗਈ, ਤੇ ਖੇਪ ਨਵਾਹੀ ਬਹੁਤ ਲਾਭ। ਖਿਮਾ ਕਰਨਾ, ਜੋ ਕੁਝ ਅਸੀਂ ਜੀਵਨ ਵਿੱਚ ਖੱਟ ਕਮਾ ਰਹੇ ਨੇ ਸਾਡੀ ਖੇਪ ਹੈ। ਇਹ ਆਮ ਸ਼ਬਦ ਵਰਤਿਆ ਜਾਂਦਾ ਸੀ ਜਦੋਂ ਵਪਾਰੀ ਬਿਜ਼ਨਸਮੈਨ ਕੋਈ ਸਮਾਨ ਇੱਥੋਂ ਉੱਥੇ ਭੇਜਦੇ ਨੇ, ਉਹਨੂੰ ਖੇਪ ਕਹਿੰਦੇ। ਉਹ ਸਾਰੇ ਸਮਾਨ ਨੂੰ ਖੇਪ ਕਿਹਾ ਜਾਂਦਾ। ਅਸੀਂ ਵੀ ਜੋ ਕੁਝ ਜਨਮ ਤੋਂ ਲੈ ਕੇ ਮਰਨ ਤੱਕ ਖੱਟਿਆ ਕਮਾਇਆ ਹੈ, ਖੇਪ ਹੈ ਸਾਡੀ। ਰੋਜ਼ ਪੜ੍ਹੀ ਜਾਂਦੇ ਹਾਂ ਸੁਖਮਨੀ ਸਾਹਿਬ, ਬਈ ਇਉਂ ਕਰੋ ਫਿਰ ਤੁਹਾਡੀ ਖੇਪ ਨਿਭ ਜਾਏਗੀ, ਫਿਰ ਇਹ ਟਿਕਾਣੇ ਪਹੁੰਚ ਜਾਏਗੀ। ਖੇਪ ਨਵਾਹੀ ਬਹੁਤ ਲਾਭ, ਘਰ ਆਏ ਪਤਵੰਤ। ਪਤਵੰਤ ਦਾ ਮਤਲਬ ਇੱਜ਼ਤ ਵਾ, ਇੱਜ਼ਤ ਲੈ ਕੇ ਆਪਣੇ ਘਰ ਪਹੁੰਚ ਜਾਓਗੇ। ਘਰ ਸਾਡਾ ਉਹੀ ਹੈ ਜਿੱਥੋਂ ਅਸੀਂ ਆਏ ਹਾਂ। ਇਹ ਸਾਡੀ ਫੇਰ ਸਮਝ ਹੀ ਹੈ ਕਿ ਅਸੀਂ ਇਹਨੂੰ ਘਰ ਬਣਵਾ। ਪਿੱਛੇ ਵਿਚਾਰ ਚੁੱਕੇ ਹਾਂ, ਡੱਡਾ ਡੇਰਾ ਇਹ ਨਹੀਂ,
जहां डेरा तहां जान, वा डेरा का संयम गुर के शब्द पछान। या डेरा को समकर घाले, जाका तसू नहीं संग चले। वा डेरा की सोमित जाने, जाको दृष्ट पूरन भगवान ने। डेरा निचल सच साध संग पाया, नानक तेजन ना डोलाया। खेप नबाही बहुत लाभ, घर आए पतवन खरा दिलासा। गुर दिया आए मिले भगवंत, खरा खरी खरा दिलासा का मतलब धीरज। गुरु ने धीरज दिता, आख्या जे इस जीवन जाच नूं अपनाओगे तां फिर तुसीं पतवंत बन जाओगे, तुसीं परमेश्वर नाल इकमिक हो जाओगे, ते तुहाडी इह अवस्था बन जाएगी।

ਚਾਹੀਏ ਜੇ ਘੱਟ ਘੱਟ ਰਿਹਾ ਬਿਆਪ। ਹੁਣ ਤੇ ਅਸੀਂ ਕਹਿੰਦੇ ਮੈਂ ਕੀਤਾ, ਮੈਂ ਨਾ ਕਰਦਾ ਹੋਣਾ ਨਹੀਂ ਸੀ, ਨਹੀਂ ਫਿਰ ਐਸੀ ਬਿਰਤੀ ਆ ਜਾਂਦੀ ਹੈ ਆਪਣ ਕੀ ਆ ਕਰੇ ਆਪ ਆਗੇ ਪਾਛੇ ਆਪ। ਨਾਨਕ ਸੋ ਸਰਾਹੀਏ ਜੇ ਘੱਟ ਘੱਟ ਰਿਹਾ ਬਿਆਪ। ਸਲੋਕ ਠੀਕ ਹੈ, ਕਈ ਵਾਰ ਬਹੁਤ ਦੇਰ ਤੋਂ ਗੁਰੂ ਘਰ ਵਿੱਚ ਵੀ ਆਉਂਦੇ ਹਾਂ, ਸਾਰੇ ਕੰਮ ਕਰੀ ਨਹੀਂ ਗੱਲ ਬਣਦੀ, ਕਮੀ ਸਾਡੇ ਵਿੱਚ ਹੁੰਦੀ ਹੈ। ਅਸੀਂ ਕਹਿ ਦਿੰਦੇ ਜੀ ਵੇਖੋ ਜੀ ਗੁਰਦੁਆਰੇ ਆਉਂਦੇ ਹਾਂ ਬੜੇ, ਆ ਜਿੰਨੇ ਲੋਕ ਭਟਕੇ ਨੇ ਗੁਰਸਿੱਖ ਜਿਹੜੇ ਆ ਜਗ੍ਹਾ ਜਗ੍ਹਾ ਡਿੰਮੀਆਂ ਪਖੰਡੀਆਂ ਉਹ ਜਾਂਦੇ ਨੇ, ਉਹ ਭਟਕ ਗਏ, ਪਰ ਕਹਿੰਦੇ ਉਹ ਇਹੋ ਨੇ ਜੀ ਬੜਾ ਪਾਠ ਕੀਤਾ ਜੀ, ਅਸੀਂ ਬੜਾ ਪਾਠ ਕੀਤਾ ਜੀ, ਬੜੇ ਅਸੀਂ ਗੁਰਦੁਆਰੇ ਗਏ ਜੀ। ਉਹ ਆਪਣੇ ਆਪ ਨੂੰ ਬਰੀ ਕਰ ਰਹੇ ਨੇ। ਮੇਰੇ ਗੁਰਦੇਵ ਕਹਿੰਦੇ ਨੇ ਐਸਾ ਨਾ ਕਰੋ, ਅੰਦਰੋਂ ਹੋਮੇ ਛੱਡੋ, ਨਿਮਰਤਾ ਵਿੱਚ ਆਓ ਤੇ ਸਰੰਡਰ ਕਰ ਦਿਓ ਜਿਵੇਂ ਮੱਥਾ ਟੇਕਦੇ ਹੋ। ਕਈ ਵਾਰੀ ਡੰਡੌਤ ਕਰਦੇ ਨੇ, ਕਈ ਡੰਡੇ ਵੱਤ ਲੰਬੇ ਪੈ ਕੇ ਵਿੰਗ ਵਾਲ ਕੱਢੋ।

ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਕਹੀਂ ਜਾਓ, ਕਹੀਂ ਜਾਓ, ਜੇ ਪੁੱਛੇ ਦੱਸੋ ਕੀ ਚਾਹੁੰਦੇ ਹੋ। ਏਕ ਅੱਖਰ ਹਰ ਮਨ ਬਸ, ਏਕ ਅੱਖਰ ਹਰ ਮਨ ਬਸ, ਏਕ ਅੱਖਰ ਹਰ। ਹੁਣ ਮਨ ਬਸਤ ਤੇ ਮੂੰਹ ਤੇ ਬਸ ਦਾ ਫਰਕ ਤੇ ਹੈ। ਜੇ ਮੈਂ ਮੂੰਹੋਂ ਗੱਲਾਂ ਕਰਾਂਗਾ ਤੇ ਮੂੰਹ ਤੱਕ ਨੇ, ਪਰ ਜੇ ਮਨ ਤੋਂ ਕਰਾਂਗਾ ਤੇ ਮਨ ਦੀਆਂ ਬਣ ਜਾਣ। ਸਾਡੇ ਤੇ ਕਿਰਪਾ ਕਰੋ, ਏਕ ਅੱਖਰ ਹਰ ਮਨ ਬਸ। ਉਹਦਾ ਨਾਮ ਰੂਪੀ ਅੱਖਰ, ਉਹਦਾ ਹੁਕਮ ਰੂਪੀ ਅੱਖਰ ਮਨ ਵਿੱਚ ਵਸ ਜਾਏ।

ਬਾਬੇ ਨੇ ਤੇ ਸਾਨੂੰ ਸਮਝਾਉਣ ਵਿੱਚ ਕੋਈ ਕਸਰ ਹੀ ਨਹੀਂ ਛੱਡੀ। ਆਖਿਆ ਜੇ ਤੁਸੀਂ ਜ਼ਿਮੀਦਾਰ ਹੋ ਨਾ, ਮੁਬਾਰਕ ਹੈ, ਪਰ ਆਪਣੇ ਜ਼ਿਮੀਦਾਰੀ ਦੇ ਤਰੀਕੇ ਨੂੰ ਸਮਝ ਕੇ ਤੇ ਬੀਜ ਬੀਜੋ। ਰੋਜ਼ ਅਸੀਂ ਪੜ੍ਹਦੇ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਦ। ਹੁਣ ਜੀ ਵਿਆਖਿਆ ਲਈ ਤੇ ਸਮਾਂ ਚਾਹੀਦਾ। ਬਈ ਤੁਸੀਂ ਜ਼ਿੰਮੇਦਾਰ ਨੂੰ ਪੁੱਛੋ, ਸੁਹਾਗਾ ਕਿਉਂ ਬੇਰਦੇ ਹੋ, ਸੁਹਾਗੇ ਦਾ ਕੀ ਕੰਮ ਹੈ? ਸੁਹਾਗੇ ਦਾ ਇਹ ਕੰਮ ਹੈ ਕਿ ਬੀਜ ਥੱਲੇ ਲੁਕ ਜਾਏ, ਫਿਰ ਉਹਦੀ ਰਾਖੀ ਲਈ ਵਾਲ ਕਿਉਂ ਲਾਉਂਦੇ ਹੋ? ਕੋਈ ਅਵਾਰਾ ਪਸ਼ੂ ਨਾ ਲੁੱਟ ਕੇ ਖਾ ਨਾ ਜਾਏ। ਰੱਖ ਗਰੀਬੀ ਵੇਸ, ਗਰੀਬੀ ਵੇਸ ਦਾ ਮਤਲਬ ਹੈ ਨਿਮਰਤਾ ਧਾਰਨ ਕਰੋ ਤੇ ਭਾਓ ਕਰਮ ਕਰ ਜੰਮਸੀ, ਇਹ ਘਰ ਭਾਗਠ ਦੇਖ। ਦੁਕਾਨਦਾਰ ਨੂੰ ਉਸ ਤਰੀਕੇ ਨਾਲ ਸਮਝਾਇਆ, ਵਪਾਰੀ ਸੌਦਾਗਰ ਨੂੰ ਉਸ ਢੰਗ ਨਾਲ ਸਮਝਾਇਆ, ਨੌਕਰੀ ਕਰਨ ਵਾਲੇ ਨੂੰ ਉਸ ਢੰਗ ਨਾਲ ਸਮਝਾਇਆ। ਪਰ ਅਸੀਂ ਅਸਮਰਥ ਹੋ ਗਏ ਬਾਣੀ ਵਿਚਾਰਨ ਤੋਂ। ਆਓ ਪੌੜੀ ਵਿੱਚ ਪਾਤਸ਼ਾਹ ਕਹਿੰਦੇ ਨੇ, ਅੱਖਰ ਮੈਂ ਤ੍ਰਿਭਵਨ ਪ੍ਰਵਤ ਹਾਰੀ। ਜਪਜੀ ਸਾਹਿਬ ਦੀ ਪਹਿਲੀ ਪੌੜੀ ਕੀ ਆਉਂਦਾ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਰ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉੱਥੇ ਹੁਕਮ ਹੈ, ਫਿਰ ਲੋਕ ਪੁੱਛਦੇ ਨੇ ਹੁਕਮ ਕੀ ਹੈ? ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਇੱਥੇ ਉਸੇ ਹੁਕਮ ਨੂੰ ਅੱਖਰ ਕਿਹਾ, ਆਖਿਆ ਉਸ ਇੱਕ ਅੱਖਰ ਉਸ ਪਰਮੇਸ਼ਵਰ ਦਾ ਹੁਕਮ ਮੰਨਣ ਦੀ ਰਜ਼ਾ ਵਿੱਚ ਰਹਿਣ ਦੀ ਸਾਨੂੰ ਆਦਤ ਪੈ। ਤੇ ਜੇ ਕੋਈ ਜਾਣਨਾ ਚਾਹੇ ਹੁਕਮ ਕੀ ਹੈ, ਅੱਖਰ ਮੈਂ ਤ੍ਰਿਭੁਵਨ ਪ੍ਰਵਤ ਹਾਰੇ, ਇਹ ਤਿੰਨੇ ਭਵਨ ਜਿਹੜੇ ਪ੍ਰਭੂ ਨੇ ਬਣਾਏ ਨੇ ਨਾ, ਇੱਥੇ ਪ੍ਰਭ ਦੇ ਭਾਵੇਂ ਨੂੰ ਧਿਆਰੀ ਹੈ। ਪ੍ਰਭੂ ਨੇ ਜਿਹੜੇ ਧਾਰੇ ਨੇ, ਬਣਾਏ ਨੇ, ਟਿਕਾਏ ਨੇ ਤਿੰਨੇ ਭਵਨ, ਇਹ ਸੁਰਗ ਲੋਕ, ਮਾਤ ਲੋਕ, ਪਤਾਲ ਲੋਕ, ਇਹ ਸਭ ਉਹਦੇ ਹੁਕਮ ਵਿੱਚ ਬਣੇ। ਤੇ ਅੱਖਰ ਕਰ ਕਰ ਵੇਦ ਵਿਚਾਰੇ, ਉਹਦੇ ਹੁਕਮ ਵਿੱਚ ਹੀ ਕਰ ਕਰਕੇ ਮੰਤਰ ਉਚਾਰਨ ਕੇ ਵੇਦ ਆਦਿਕ ਬਣਾਏ ਨੇ। ਅੱਖਰ ਸ਼ਾਸਤਰ ਸਿਮ੍ਰਿਤ ਪੁਰਾਣਾ, ਇਹ ਸਾਰੇ ਉਹਨਾਂ ਪੁਰਾਤਨ ਧਾਰਮਿਕ ਸਨਾਤਨ ਗ੍ਰੰਥਾਂ ਦੇ ਨਾਮ ਨੇ। ਆਖਿਆ ਇਹ ਸਾਰੇ ਉਹਦੇ ਹੁਕਮ ਵਿੱਚ ਹੀ ਬਣਾਏ। ਅੱਖਰ ਨਾਗ ਕਥਨ

ਧਰਮ ਕਿਰਤ ਸੁੱਚ ਧਰਮ, ਇਹਦੇ ਹੁਕਮ ਨੂੰ ਸਮਝਣਾ ਹੀ ਚਾਹੀਦਾ। ਇਹ ਸ਼ੁਭ ਕਰਮ ਕਰਨੇ, ਧਰਮ ਕਰਨੇ, ਸੁਚਮਤਾ ਕਰਨੀ ਵਗੈਰਾ ਵਗੈਰਾ ਸਭ ਸਮਝ ਆ ਜਾਏ। ਤੋ ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਆਖਿਆ ਜੋ ਕੋਈ ਦ੍ਰਿਸ਼ਟਮਾਨ, ਦ੍ਰਿਸ਼ਟਮਾਨ ਦਾ ਮਤਲਬ ਜੋ ਅਸੀਂ ਦ੍ਰਿਸ਼ਟੀ ਨਾਲ ਦੇਖ ਰਹੇ ਹਾਂ, ਇਹ ਸਭ ਉਹਦਾ ਹੁਕਮ ਹੈ। ਇਸੇ ਹੁਕਮ ਨੂੰ ਬਾਣੀ ਵਿੱਚ ਕਿਧਰੇ ਭੈ ਵੀ ਕਿਹਾ, ਭੈ ਵਿੱਚ ਪਵਣ ਵਹਿ ਸਦਭਾਉ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਇਮ। ਪਰ ਆਖਿਆ ਵਾਹਿਗੁਰੂ ਆਪ ਨਿਰਲੇਪ ਹੈ, ਉਹਦੀ ਕੋਈ ਲਿਪਾਇਮਾਨਤਾ ਨਹੀਂ, ਉਹ ਸਭ ਕੁਝ ਆਪਣੇ ਹੁਕਮ ਨਾਲ ਕਰਦਾ ਹੋਇਆ ਵੀ ਇਸ ਤੋਂ ਵੱਖਰਾ ਹੈ। ਸਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ, ਉਸਤਦ ਕਹਿ ਨ ਜਾਏ ਮੁਖੋਂ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀ। ਆਖਿਆ ਹੇ ਵਾਹਿਗੁਰੂ ਹੱਥ ਦੇਖੋ, ਹੱਥ ਦੇ ਥੱਥੇ ਨੂੰ ਸਿਆਰੀ ਹੈ। ਹੁਣ ਇਹ ਸਿਆਰੀ ਬੋਲੀ ਨਹੀਂ ਜਾ ਸਕਦੀ, ਕੋਈ ਬੋਲਣ ਦਾ ਯਤਨ ਕਰੇਗਾ ਤੇ ਹੱਥੇ ਬਣ ਜਾਏਗਾ। ਇਹਦਾ ਅਰਥ ਹੈ ਹੱਥ ਵਿੱਚ ਕਲਮ, ਕਲਮ ਅਗੰਮ, ਉਹ ਸਕਾਲ ਪੁਰਖ ਵਾਹਿਗੁਰੂ ਗਮਤਾ ਤੋਂ ਹੈ, ਜੋ ਹੈ ਉਹਦੇ ਹੱਥ ਵਿੱਚ ਕਲਮ ਹੈ। ਮਸਤਕ ਲਿਖਾਵਤੀ, ਮਸਤਕ ਦੇ ਕੱਕੇ ਨੂੰ ਸਿਆਰੀ, ਮੱਥੇ ਉੱਤੇ ਜਿਹੜੇ ਲੇਖ ਲਿਖੇ ਗਏ ਨੇ, ਇਹ ਸਭ ਉਹਦੇ ਆਪਣੇ ਹੁਕਮ। ਕੀਤਾ ਪਸਾਓ ਇਹ ਕੋ ਕਵਾਓ, ਤਿਸਤੇ ਹੋਏ ਲਖ ਦਰਿਆਓ, ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਇੱਕ ਵਾਂ। ਆਖਿਆ ਇਹ ਸਭ ਤੇਰੇ ਹੁਕਮ ਵਿੱਚ, ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ। ਚੰਗੀ ਤਰ੍ਹਾਂ ਸਾਰਿਆਂ ਵਿੱਚ ਉਲਝਿਆ ਹੋਇਆ, ਵਰਤਿਆ ਹੋਇਆ ਉਹ ਪਰਮਾਤਮਾ ਜੋ ਅਨੂਪ ਹੈ, ਜਿਸ ਦੀ ਉਪਮਾ ਤੁਲਨਾ ਨਹੀਂ ਕੀਤੀ ਜਾ ਸਕਦੀ, ਜਿਹਦੀ ਸੁੰਦਰਤਾ ਨਹੀਂ ਕੋਈ ਦੱਸ ਸਕਦਾ। ਫਿਰ ਪਾਤਸ਼ਾਹ ਜੀ ਕਹਿੰਦੇ, ਉਸਤਦ ਕਹਿਣ ਨਾ ਜਾਏ ਮੁਖੋਂ ਤੁਹਾਰੀ ਆ। ਹੇ ਵਾਹਿਗੁਰੂ, ਤੁਹਾਡੀ ਉਸਤਤੀ ਮੇਰੇ ਕੋਲੋਂ ਕਹੀ ਨਹੀਂ ਜਾਂਦੀ, ਮੇਰੇ ਵੀ ਸਮਰੱਥਾ ਨਹੀਂ ਹੈਗੀ ਮੈਂ ਤੁਹਾਡੀ ਉਸਤਤ ਕਰ ਸਕਦਾ। ਜੇਵਾ ਏਕ ਕਮਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਵਾਮੀ, ਤੇਰੋ ਅੰਤ ਨ ਕਿਨੀ ਲਈ। ਬਸ ਪਾਤਸ਼ਾਹ ਮੋਹੀ ਦੇਖ ਦਰਸ, ਮੈਂ ਤੇ ਤੁਹਾਡੇ ਦਰਸ਼ਨ ਕਰਕੇ ਨਾ ਸਾਰਿਆਂ ਲੋਕਾਂ ਚੋਂ ਮੋਹਿਆ ਗਿਆ। ਇੱਥੇ ਆਪਣੇ ਆਪ ਨੂੰ ਜੀਵ ਇਸਤਰੀ ਰੂਪ ਕਹਿਣ, ਮੋਹੀ ਦੇਖ ਦਰਸ ਨਾਨਕ ਬਲਿਹਾਰੀ ਆ, ਮੈਂ ਬਲਿਹਾਰ ਜਾਂਦਾ ਤੁਹਾਡੇ ਤੋਂ, ਤੇ ਮੇਰੀ ਅਰਦਾਸ ਹੈ ਪੌੜੀ, ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼। ਇਹ ਸਾਰੇ ਪਰਮਾਤਮਾ ਦੇ ਸਿਫਾਤੀ ਨਾਮ ਆ। ਜਿਹੜਾ ਅਚੁੱਤ ਅੱਖਰ ਹੈ ਇਹ ਕਿਉਂ ਸੰਸਕ੍ਰਿਤ ਤੋਂ ਬਣਿਆ, ਜਿਹਦਾ ਮਤਲਬ ਹੈ ਡਿੱਗ ਪੈਣਾ, ਨਾਸ਼ ਹੋ ਜਾਣਾ। ਅਚੁੱਤ ਦਾ ਮਤਲਬ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਬਾਕੀ ਸਭ ਕੁਝ ਨਾਸ਼ ਹੋ ਜਾਏਗਾ, ਇੱਕ ਵਾਹਿਗੁਰੂ ਅਕਾਲ ਪੁਰਖ ਹੀ ਸਦਾ ਕਹਿ। ਹੇ ਅਚੁੱਤ ਹੇ ਪਾਰ ਬ੍ਰਹਮ, ਉਹ ਬ੍ਰਹਮ ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਅਬਿਨਾਸ਼ੀ ਜਿਹਦਾ ਨਾਸ਼ ਨਹੀਂ ਹੁੰਦਾ, ਅਗਨਾਸ ਜਿਹੜਾ ਪਾਪਾਂ ਦੇ ਨਾਸ਼ ਕਰਨ ਵਾਲਾ ਹੈ। ਹੇ ਪੂਰਨ, ਬੰਦਿਆਂ ਵਿੱਚ ਸਭ ਵਿੱਚ ਕਮੀਆਂ ਹਨ ਪਰ ਪਰਮੇਸ਼ੁਰ ਵਿੱਚ ਕੋਈ ਕਮੀ ਨਹੀਂ। ਹੇ ਪੂਰਨ ਹੇ ਸਰਬ ਮੈਂ, ਹੇ ਸਾਰਿਆਂ ਵਿੱਚ ਵਿਆਪਕ ਵਾਹਿਗੁਰੂ, ਦੁੱਖ ਭੰਜਨ ਗੁਣਤਾਸ, ਦੁੱਖਾਂ ਦੇ ਨਾਸ ਕਰਨ ਵਾਲੇ ਗੁਣਾਂ ਦੇ ਖਜ਼ਾਨੇ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਸਾਰਿਆਂ ਦੇ ਸੰਗੀ, ਹੇ ਨਿਰੰਕਾਰ ਆਕਾਰ ਤੋਂ ਰਹਿਤ, ਹੇ ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ, ਤੂੰ ਸਾਰਿਆਂ ਦੀ ਟੇਕ ਹੈ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੇ ਸਦਾ ਬਵੇਕ। ਹੇ ਸਾਰੀ ਧਰਤੀ ਦੇ ਪਾਲਕ ਮਾਲਕ।

ਨਾਨਕ ਹੇ ਗੁਣਾਂ ਦੇ ਖਜ਼ਾਨੇ ਤੈਨੂੰ ਸਦਾ ਵਿਵੇਕ ਹੈ। ਵਿਵੇਕ ਦਾ ਮਤਲਬ ਤੈਨੂੰ ਸਭ ਕੁਝ ਪਤਾ ਹੈ, ਵਿਚਾਰ ਹੈ ਤੈਨੂੰ ਕੀ ਕਰਨਾ ਹੈ, ਕਦੋਂ ਕਰਨਾ, ਕਿਵੇਂ ਕਰਨਾ, ਤੈਨੂੰ ਸਭ ਪਤਾ ਹੈ। ਹੇ ਅਪਰੰਪਰ ਹਰ ਹਰੇ, ਅਪਰੰਪਰ ਪਰੇ ਤੋਂ ਪਰੇ ਜਿਹਦਾ ਕੋਈ ਅੰਤ ਨਹੀਂ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਣ ਹਾਰ, ਤੂੰ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ। ਹੇ ਸੰਤਾਂ ਕਹਿ ਸਦਾ ਸੰਗ, ਇਹਨੂੰ ਆਮ ਪ੍ਰੇਮੀ ਸੰਤ ਹੈ ਬੋਲਦੇ, ਪਰ ਧਿਆਨ ਰੱਖਣਾ ਦਾ ਇੱਕ ਨਿਯਮ ਹੈ, ਜੇ ਹਾਹਾ ਮੁਕਤਾ ਹੋਵੇ ਤੇ ਨਾਉਨ ਪੁਲਿੰਗ ਹੋਵੇ ਕੰਨੇ ਵੱਲ ਜਾਏਗਾ, ਜੇ ਕਿਰਿਆ ਵਰਬ ਹੋਵੇ ਤੇ ਫਿਰ ਲਾਂ ਵਾਲੇ ਪਾਸੇ ਜਾਏਗਾ। ਹੇ ਸੰਤਾਂ ਕਹਿ ਸਦਾ ਸੰਗ, ਨਿਧਾਰਾਂ ਆਧਾਰ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਤੁਨ ਉਹਨਾਂ ਦਾ ਆਸਰਾ। ਹੇ ਠਾਕੁਰ ਹੇ ਦਾਸ ਰੋ, ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਹੇ ਮੇਰੇ ਮਾਲਕ, ਮੈਂ ਤੇਰਾ ਸੇਵਕ ਹਾਂ, ਦਾਸ ਹਾਂ, ਮੈਂ ਨਿਰਗੁਣ ਹਾਂ, ਮੇਰੇ ਕੋਈ ਗੁਣ ਨਹੀਂ, ਤੇਰੇ ਕੋਈ ਵੀ ਸਿਫਤ ਨਹੀਂ ਹੈ।

ਹੁਣ ਜਿਹੜਾ ਅਖੀਰਲਾ ਸਲੋਕ ਹੈ ਨਾ, ਇਹ ਪੜ੍ਹਨਾ ਜ਼ਰੂਰੀ ਹੈ ਕਿਉਂਕਿ ਪਾਤਸ਼ਾਹ ਨੇ ਲਿਖਿਆ ਇਹ ਸਲੋਕ ਆਦੰਤ ਪੜ੍ਹਨ। ਅਰਥ ਦੇ ਮੈਂ ਪਹਿਲਾਂ ਕਰ ਚੁੱਕਾ ਹਾਂ, ਸਮੇਂ ਨੂੰ ਵੀ ਬਚਾਉਣਾ ਹੈ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ੁਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਵ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ।

से करा ये श्लोक आज अंत पढ़ना तो सत्संगत बाणी जी ये विचार गुरु पातशाह जी कृपा द्वारा संपूर्ण हुई पर विचार करदिया अनेका पुला हुई वो पुला मेरिया हन मेरा सतगुरु अपुल है। एक बेनती जरूर करांगा कि बहुत सारे प्रेमिया ने इस विचार की लड़ी नूं सुनदिया कई दे जीव च आया कि सिफत करी कई ने ज्ञानी रणजीत सिंह जी नूं शुकराना भेजिया कई ने दिल्ली कमेटी नूं पर नंबर क्योंकि मेरा आंदा सी इसलिए सारिया का फोन मैनू सुनना पैदा सी ते मैं भाई उन्होंने सारिया वालों इन्हों सारिया नूं धन्नवाद दिंदा हाँ क्योंकि संगतां ने मेरे जिम्मे काम लाया भी धन्नवाद करते भाई ये सारिया का धन्नवाद गुरु का सब तो उत्ते धन्नवाद जिन्होंने ज्ञान बख्शे तो ये उपराला करते हैं। हाँ कुछ प्रेमी सिर्फ इसलिए नंबर की वरतों करते रहे अभी आखिर ज्ञानी जी ने फतेह बुला ली चलो मेरी तो शक्ति भी लगती है दिमाग भी लगता है पर मैं फिर भी उन्हों का धन्नवाद करता पर कुछ बंदे परीक्षा लैन लिए भी फोन करते वो जी आ गल क्यों नहीं होंगी नौ क्यों कटते नखे सिख लै रहत मर्यादा की गल है पंज प्यारिया ने समझाई है जी वखरा समा चाहिए मैं बाणी की विचार करते हैं जिनी गुरु ने मत दिती है तुहाडी सेवा की क्योंकि अज ननकाणा साहब के शहीदों का वो इतिहासक दिहाड़ा है। ननकाणा साहब के नाम तो कौन नहीं जानता ये वो धरती है जिसनों कदे राय पोहे की तलवंडी कहते जिथे गुरु नानक देव पातशाह सिख धर्म के बानी मोढ़ी नींह रखने वाले पैदा हुए उन्हों का नाम राय बुलार ने खुद ही कहता ये राय बुलार की तलवंडी नहीं ये नानक की तलवंडी उन्होंने अपनी सारी जायदाद सब कुछ गुरु नानक पातशाह के चरणों तो निछावर उथे की सेवा करने वाले जिन्होंने शब्द महंत कहा गया महंत शब्द किसी वेले बहुत सत्कार वाला सी क्षमा कर महंत वड्डे नूं कहिंदे पर क्योंकि सिख इतिहास नूं असीं पढ़दे नहीं सौ सालां दा समां सिख पंथ ते खालसा पंथ ते ऐसा आया कि सिख अपने गुरधामां की संभाल नहीं कर सके घरां की संभाल नहीं जंगलों च रहना पैंदा उस समय इन्हां महंतां ने जिन्हां विच उदासी ते निर्मले दोवें संप्रदामक सन इन्होंने उन्होंने स्थानों की सेवा की समा आ गया अंग्रेज का क्योंकि महाराजा रणजीत सिंह के समय इन्होंने स्थानों बहुत जमीन लाइया हम ननकाणा साहब का तुम दसिया भी समुची राय बुलार की जायदाद जी उदे होर बड़िया जमीन लाई तो नहर आ गई आमदन बढ़ गई जो माया बहुत आई तो महंता का दिमाग खराब हो गया सारे माड़े नहीं सन सारे चंगे नहीं सन क्योंकि मैं जिस नगर में रहना उत्थे ननकाणा साहब की धरती के बहुत सारे लोग आके रहे वो दसते ने कि जितने गुरु घर सन उत्थे क्यारा साहब तंबू साहब उन्होंने सारे दे महंत सन उन्होंने बड़े बड़े भजन बंदगी वाले सेवा करन वाले भी सन पर कुछ ऐसे भी सन जिन्होंने पूजा का धान खा के मत मारी गई उन्हां विचों नरैणू महंत भी सी जिसने उस स्थान उत्ते कुछ ऐसे कुकर्म किए जिन्हां कुकर्मां नूं देख के खालसा पंथ का हिरदा बिन्या बड़ी पीड़ा हुई भई उस वेले दे जिहड़े आगू सन सरदार करतार सिंह झब्बर लक्ष्मण सिंह धारोवाली होर जिहड़े भी तेजा सिंह समुंदरी मैं सारिया के नाम नहीं दस सकता उन्होंने रल के विचार की यदा कोई इलाज होना चाहिए तो उन्होंने पहला महंत को समझाने का यत्न किया पर महंत को क्योंकि अंग्रेजा की शह थी वो बाहरों आए सन उन्होंने सिख धर्म की महत्ता का पता नहीं थी नाले उन्होंने नीति थी भी इन्हों के गुरद्वार उत्ते असी अपना कब्जा अपना हाथ रखिए नतीजे वजों
ਮਹੰਤ ਦਾ ਦਿਮਾਗ ਸੁਧਰਨ ਦੀ ਬਜਾਏ ਹੋਰ ਵਿਗੜਿਆ। ਆਖਿਰਕਾਰ ਇਸ ਪਿਆਰੇ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਕਰਤਾਰ ਸਿੰਘ ਝੱਬਰ, ਲਕਸ਼ਮਣ ਸਿੰਘ ਧਾਰੋਵਾਲੀ, ਸ਼ਾਹ ਦਲੀਪ ਸਿੰਘ, ਕਿਤਨੇ ਭਾਈ ਉੱਤਮ ਸਿੰਘ ਐਸੇ ਗੁਰਸਿੱਖ ਸਨ ਜਿਨ੍ਹਾਂ ਨੇ ਰਲ ਕੇ ਯਤਨ ਕੀਤਾ ਵੀ ਆਪਾਂ ਨੇ ਇਸ ਪਵਿੱਤਰ ਧਰਤੀ ਨੂੰ, ਜਿੱਥੋਂ ਸਾਰੇ ਸੰਸਾਰ ਵਿੱਚ ਗਿਆਨ ਦਾ ਚਾਨਣ ਮਿਲਦਾ, ਇਹਦੀ ਪਵਿੱਤਰਤਾ ਨੂੰ ਕਾਇਮ ਕਰਨ ਲਈ ਅਸੀਂ ਆਪਾਂ ਨਿਛਾਵਰ ਵੀ ਕਰ। ਨਤੀਜੇ ਵਜੋਂ ਪੰਥਕ ਫੈਸਲੇ ਦੇ ਮੁਤਾਬਕ ਉਹ ਨਿਸ਼ਚਿਤ ਸਮੇਂ ਤੇ ਨਨਕਾਣਾ ਸਾਹਿਬ ਵੱਲ ਆਏ, ਪਰ ਮਹੰਤ ਨੇ, ਕਿਉਂਕਿ ਉਹਦੀ ਮੱਤ ਪੂਜਾ ਦੇ ਧਾਨ ਕਰਕੇ ਮਾਰੀ ਗਈ, ਉਸ ਨੇ ਅੱਗੋਂ ਗੁੰਡੇ ਬਦਮਾਸ਼ ਇਲਾਕੇ ਦੇ ਜਿਤਨੇ ਸਨ ਇਕੱਠੇ ਕਰ, ਔਰ ਉਹਨਾਂ ਪਵਿੱਤਰ ਆਤਮਾਵਾਂ ਨੂੰ ਜਿਹੜੇ ਆਪਣੇ ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਗਏ ਸਨ, ਉਹਨਾਂ ਨਾਲ ਜੋ ਕੁਝ ਕੀਤਾ, ਜੋ ਕੁਝ ਹੋਇਆ, ਉਹਨੂੰ ਨਨਕਾਣਾ ਸਾਹਿਬ ਦਾ ਸਾਕਾ ਕਹਿੰਦੇ। ਗੋਲੀਆਂ ਨਾਲ ਭੁੰਨੇ ਗਏ, ਤਾਬਿਆ ਬੈਠੇ ਵੀ ਗੋਲੀਆਂ ਨਾਲ ਸ਼ਹੀਦ ਹੋਏ, ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਵੀ ਗੋਲੀਆਂ ਵੱਜੀਆਂ, ਤੇ ਭਾਈ ਲਕਸ਼ਮਣ ਸਿੰਘ ਜਿਹੜੇ ਉਸ ਜਥੇ ਦੇ ਮੁਖੀ ਸਨ, ਉਹਨਾਂ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਮਿੱਟੀ ਦਾ ਤੇਲ ਪਾ ਕੇ ਸੜਿਆ। ਅਸੀਂ ਉਹਨਾਂ ਨੂੰ ਯਾਦ ਕਰਦੇ, ਪ੍ਰੇਮ ਵਾਲੀ ਗਲੀ ਵਿੱਚ ਕੋਈ ਕੋਈ ਲੰਘਦਾ, ਲਕਸ਼ਮਣ ਸਿੰਘ ਆਇਆ ਹੋਵੇ, ਪੁੱਠਾ ਲਟਕਾਇਆ ਹੋਵੇ, ਲੰਬੂ ਹੇਠੋਂ ਲਾਇਆ ਹੋਵੇ, ਬੂਟਾ ਹੋਵੇ ਜੰਡ ਦਾ, ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਤੋ ਇਸ ਤਰੀਕੇ ਨਾਲ ਨਨਕਾਣਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਉਹਨਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਫਿਰ ਇੱਕ ਲਹਿਰ ਬਣ ਗਈ, ਇਹਨੂੰ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ ਨੇ। ਫਿਰ ਜਿੱਥੇ ਜਿੱਥੇ ਵੀ ਮਹੰਤਾਂ ਦਾ ਪ੍ਰਬੰਧ ਸੀ, ਕਈ ਆਪ ਹੀ ਛੱਡ ਗਏ ਅਤੇ ਕਈਆਂ ਨੂੰ ਸਿੰਘਾਂ ਨੇ ਛੁਡਾ ਲਿਆ, ਅਤੇ ਇਸ ਤਰ੍ਹਾਂ ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਕਰਨ ਲਈ ਇੱਕ ਬਹੁਤ ਵੱਡਾ ਇਨਕਲਾਬੀ ਮੋੜ ਹੋਇਆ, ਜਿਸ ਦਾ ਅੱਜ ਦੇ ਦਿਨ ਨਾਲ ਸੰਬੰਧ ਹੈ। ਚਾਬੀਆਂ ਦਾ ਮੋਰਚਾ ਲੱਗਾ, ਅੰਗਰੇਜ਼ ਡੀਸੀ ਨੇ ਫਿਰ ਚਾਬੀਆਂ ਦਿੱਤੀਆਂ ਵਗੈਰਾ, ਇੱਕ ਲੰਬਾ ਇਤਿਹਾਸ ਹੈ। ਮੈਂ ਸਿਰਫ ਵਨਗੀ ਮਾਤਰ ਹੀ ਦੱਸਦਿਆਂ ਪ੍ਰੇਰਨਾ ਕਰਦਾ ਹਾਂ ਕਿ ਆਓ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ, ਸ਼ਹੀਦੀਆਂ ਦੇਣ ਦੀ ਤਾਂ ਲੋੜ ਹਾਲੀ ਨਹੀਂ, ਪਰ ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਅਸੀਂ ਸਾਰੇ ਹੀ ਪਾਬੰਦ ਹਾਂ। ਸਰੋਜ ਸਿੰਘ ਸਾਹਿਬ ਕਹਿੰਦੇ ਨੇ ਵੀ ਨਿਰਾ ਇਹ ਨਾ ਸਮਝਿਆ ਕਰੋ ਵੀ ਪ੍ਰਬੰਧਕ ਕਮੇਟੀ ਇੱਥੇ ਸਫਾਈ ਰੱਖੇ, ਨਹੀਂ ਨਹੀਂ, ਸਾਡਾ ਸਾਰਿਆਂ ਦਾ ਫਰਜ਼ ਹੈ। ਜਿੱਥੇ ਵੀ ਵੇਖੋ ਕੋਈ ਐਸੀ ਚੀਜ਼ ਹੈ ਜੋ ਗੁਰੂ ਘਰ ਦੀ ਸ਼ੋਭਾ ਨੂੰ ਘਟਾਉਂਦੀ, ਆਪਣੀ ਜ਼ਿੰਮੇਵਾਰੀ ਸਮਝੀਏ, ਔਰ ਗੁਰੂ ਘਰ ਵਿੱਚ ਆ ਕੇ ਕਦੇ ਵੀ ਕੋਈ ਐਸਾ ਕੰਮ ਨਾ ਕਰੀਏ ਜਿਹਦੇ ਨਾਲ ਗੁਰੂ ਘਰ ਦੀ ਮਰਿਆਦਾ ਖੰਡਨ ਹੋਵੇ, ਜਾਂ ਕਿਸੇ ਨੂੰ ਕਹਿਣ ਦਾ ਮੌਕਾ ਬਣੇ ਲਓ ਜੀ ਗੁਰਦੁਆਰੇ ਕੀ ਹੋ ਰਿਹਾ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਤੋ ਇੰਨੇ ਇੱਕ ਸਮੇਂ ਵਿੱਚ ਇਹ ਲੰਮਾ ਸਮਾਂ ਸੀ, ਅਤੇ ਜਿਤਨਾ ਲੰਮਾ ਸਮਾਂ ਹੋਵੇ ਉਹਦੇ 'ਚ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਨੇ। ਮੈਂ ਫਿਰ ਨਿਮਰਤਾ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ, ਉਹਨਾਂ ਦੀ ਸੰਗਤ ਕੋਲੋਂ, ਇੱਥੇ ਦੇ ਪ੍ਰਬੰਧਕਾਂ ਕੋਲੋਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ, ਬਈ ਮੇਰੇ ਕਰਕੇ ਕਿਸੇ ਨੂੰ ਕੋਈ ਤਕਲੀਫ ਹੋਈ ਹੋਵੇ ਜਾਂ ਮੇਰੇ ਕੋਲੋਂ ਕੋਈ ਗਲਤ ਸ਼ਬਦ ਐਕਸ਼ਨ ਹੋਇਆ ਹੋਵੇ, ਉਹਦੇ ਲਈ ਮੈਨੂੰ ਖਿਮਾ ਬਖਸ਼ ਦਿਆ ਜੇ। ਜੇ ਤੁਹਾਡਾ ਮਨ ਪ੍ਰਸੰਨ ਹੋਵੇ ਤਾਂ ਮੇਰੇ ਲਈ ਸਿਫਾਰਿਸ਼ ਕਰਿਓ ਕਿ ਸੱਚੇ ਪਾਤਸ਼ਾਹ ਇਸ ਸੇਵਕ ਨੂੰ ਦੇਹ ਅਰੋਗਤਾ ਬਖਸ਼ੇ ਅਤੇ ਮੈਂ ਹੋਰ ਚੜ੍ਹਦੀ ਕਲਾ ਵਿੱਚ ਗੁਰਬਾਣੀ ਦੀ ਵਿਚਾਰ ਪ੍ਰਚਾਰ ਕਰਕੇ ਆਪਣਾ ਵੀ ਜੀਵਨ ਸਫਲ ਕਰਾਂ ਅਤੇ ਸੰਗਤਾਂ ਨੂੰ ਇਸ ਖਜ਼ਾਨੇ ਨਾਲ ਜੋੜ ਸਕਾਂ। ਸਮਾਂ ਹੋ ਗਿਆ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਜੁਗ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਗੁਰੂ ਗ੍ਰੰਥ ਸਾਹਿਬ ਜੀ ਦੀ ਫਤਿਹ ਦੀ ਸਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਸਾਹਿਬ ਦੇ ਜਿਹਨਾਂ ਨੇ ਲੰਬਾ ਸਮਾਂ ਦਿੱਤਾ ਦਿੱਲੀ ਸ੍ਰੀ ਗੁਰਦੁਆਰਾ ਕਮੇਟੀ ਨੂੰ, ਦਿੱਲੀ ਦੀ ਸੰਗਤਾਂ ਨੂੰ। ਲਗਾਤਾਰ ਅਸੀਂ ਲੜੀਵਾਰ ਬਾਣੀਆਂ ਦੀ ਜਿਹੜੀ ਕਥਾਵਾਂ ਲੈ ਕੇ ਆ ਰਹੇ ਹਾਂ, ਵਿਆਖਿਆਵਾਂ ਲੈ ਕੇ ਆ ਰਹੇ ਹਾਂ, ਇਸੇ ਵਾਸਤੇ ਲੈ ਕੇ ਆ ਰਹੇ ਹਾਂ ਕਿ ਸੰਗਤਾਂ ਨੂੰ ਇਹਨਾਂ ਬਾਣੀਆਂ ਬਾਰੇ ਪਤਾ ਲੱਗੇ, ਤਾਂ ਕਿ ਪੁਰਾਤਨ ਸੰਘ ਜਿਵੇਂ ਨਿਤਨੇਮ ਦੇ ਵਿੱਚ ਇਹ ਬਾਣੀਆਂ ਪੜ੍ਹਦੇ ਹੁੰਦੇ ਸਨ, ਅੱਜ ਉਹ ਬਾਣੀਆਂ ਕਿਤੇ ਨਾ ਕਿਤੇ ਸਾਡੇ ਘਰਾਂ ਵਿੱਚੋਂ ਵਿਖਰ ਗਈਆਂ ਨੇ। ਦੁਬਾਰਾ ਤੋਂ ਉਸ ਚੀਜ਼ ਨੂੰ ਰਿਵਾਈਵ ਕਰਨ ਵਾਸਤੇ ਅਸੀਂ ਇਹ ਪ੍ਰੋਗਰਾਮ ਉਡੀਕਿਆ। ਔਰ ਜਿਵੇਂ ਭਾਈ ਸਾਹਿਬ ਸਮਾਂ ਦੇ ਰਹੇ ਹਾਂ, ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਲਾਹਾ ਜਿਹੜਾ ਸੰਗਤਾਂ ਲੈ ਰਹੀਆਂ ਨੇ, ਦੇਸ਼ੋਂ ਵਿਦੇਸ਼ੋਂ ਬਹੁਤ ਅਸੀਸਾਂ ਮਿਲਦੀਆਂ ਨੇ ਇਹੋ ਜਿਹੇ ਪ੍ਰੋਗਰਾਮ ਚ ਸੰਗਤਾਂ ਸੁਣਦੀਆਂ ਨੇ। ਔਰ ਕਈ ਜਗ੍ਹਾ ਜਾਣ ਦਾ ਮੌਕਾ ਮਿਲਦਾ ਤਾਂ ਉੱਥੇ ਮੈਨੂੰ ਕਈ ਬੀਬੀਆਂ ਬਜ਼ੁਰਗ ਦਿਖਾਉਂਦੀਆਂ ਨੇ ਕਿ ਡੈਰੀ ਦੇ ਵਿੱਚ ਜਿਵੇਂ ਨੋਟ ਕਰਦੇ ਨੇ ਹਰ ਚੀਜ਼, ਹਰ ਪੁਆਇੰਟ ਨੂੰ ਨੋਟ ਕਰਦੇ ਹੈ। ਸੋ ਇਹਦਾ ਮਤਲਬ ਪਤਾ ਲੱਗਦਾ ਕਿ ਆਪਾਂ ਕਿੰਨੀਆਂ ਅਵੇਅਰਨੈਸ ਸੰਗਤ ਜਾ ਰਹੀ ਹੈ। ਅਸੀਂ ਧੰਨਵਾਦੀ ਹਾਂ। ਅੱਜ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਸਾਕਾ ਨਨਕਾਣਾ ਸਾਹਿਬ ਅਸੀਂ ਮਨਾ ਰਹੇ ਹਾਂ, ਸ਼ਾਮੀ ਸਵਾ ਛੇ ਤੋਂ ਲੈ ਕੇ ਰਾਤ 11:30 ਵਜੇ ਤੱਕ। ਆਪ ਦੇ ਚਰਨਾਂ 'ਚ ਅਪੀਲ ਲੈ ਕੇ ਆਪ ਸ਼ਾਮੀ ਉੱਥੇ ਜ਼ਰੂਰ ਪਹੁੰਚੋ। 6 ਮਾਰਚ ਨੂੰ ਹੋਲਾ ਮਹੱਲਾ ਗੁਰਦੁਆਰਾ ਦਮਦਮਾ ਸਾਹਿਬ, ਆਪ ਜੀ ਨੇ ਸਵੇਰੇ ਅੰਮ੍ਰਿਤ ਦੀਵਾਨ ਸਜਣੇ ਸ਼ਾਮ ਤੱਕ। 7 ਮਾਰਚ ਨੂੰ ਗੁਰਦੁਆਰਾ ਸੀਜਨ ਸਾਹਿਬ ਦੇ ਲੰਗਰ ਹਾਲ ਦਾ ਨਾਂ ਭਾਈ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਰੱਖਣ ਦਾ ਫੈਸਲਾ ਲਿਆ ਗਿਆ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ। ਔਰ ਇਹਦੇ ਵਿੱਚ ਅਚੂਚੇ ਤੌਰ 'ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਵੀ ਆ ਰਹੀ ਹੈ। ਔਰ ਇਹ ਇੱਕ ਐਸਾ ਨਾਂ ਸੀ ਜਿਹਨੂੰ ਕਿੱਥੇ ਨਾ ਕਿੱਥੇ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਦੀ ਲੋੜ ਸੀ ਕਿ ਰੰਗਰੇਟਾ ਗੁਰੂ ਕਾ ਬੇਟਾ ਕਿਉਂ ਕਿਹਾ ਗਿਆ ਔਰ ਭਾਈ ਜੀਵਨ ਸਿੰਘ ਦੀ ਕੀ ਕਾਲਣਾ ਪੰਥੇ 'ਚ। ਉਹਨਾਂ ਦੇ ਨਾਂ ਦੇ ਉੱਤੇ ਲੰਗਰ ਹਾਲ ਗੁਰਦੁਆਰਾ ਸੀਜਨ ਸਾਹਿਬ 7 ਮਾਰਚ ਰੱਖਿਆ ਜਾਣਾ, ਦੁਪਹਿਰ ਦਾ ਦੀਵਾਨ ਲੱਗਣਾ। ਆਪ ਸੰਗਤਾਂ ਚਰਨਾਂ 'ਚ ਬੇਨਤੀ ਹੈ ਕਿ ਉੱਥੇ ਵੀ ਜ਼ਰੂਰ ਹਾਜ਼ਰੀ ਭਰਿਓ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਸੀਂ ਬਾਣੀ ਲੈ ਕੇ ਆ ਰਹੇ ਹਾਂ, ਤਤ ਸਲੋਕ ਸਹਿਕ੍ਰਿਤੀ ਦੀ ਅਰਥਾਂ ਦੀ ਵਿਆਖਿਆ ਕਰਨ ਕਰਨਗੇ ਗਿਆਨੀ ਭਾਈ ਜਸਵੰਤ ਸਿੰਘ ਜੀ ਪਰਵਾਨਾ। 1 ਮਈ ਤੋਂ ਲੈ ਕੇ 14 ਮਈ ਤੱਕ ਉਹਨਾਂ ਨੇ ਹਾਜ਼ਰੀ ਲਾਉਣੀ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਗੱਤਕੇ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਵੱਡਾ ਕੰਪੀਟੀਸ਼ਨ ਰੱਖਿਆ, ਜਿਹਦਾ ਪਹਿਲਾ ਨਾਮ 1 ਲੱਖ ਰੁਪਏ, ਦੂਜਾ ਨਾਮ 50,000 ਰੁਪਏ, ਤੀਜਾ ਨਾਮ 31,000 ਰੁਪਏ ਰੱਖਿਆ। ਇਹਦੇ ਵਿੱਚ ਜਿੰਨੀ ਵੀ ਦਿੱਲੀ ਦੀ ਗੱਤਕੇ ਦੀ ਟੀਮਾਂ ਨੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਇਹ ਸਾਰੇ ਪਾਰਟੀਸਪੇਟ ਕਰਨਗੇ ਇਹਦੇ ਵਿੱਚ। ਜਿਹੜੇ ਬੱਚੇ ਅੱਗੇ ਆਉਣਗੇ, ਤਾਂ ਕਿ ਗੱਤਕਾ ਕਿੱਥੇ ਨਾ ਕਿੱਥੇ ਵਿਸਰਦਾ ਜਾ ਰਿਹਾ ਸਾਡੇ ਵਿੱਚੋਂ, ਉਹਨੂੰ ਵੀ ਪ੍ਰਮੋਟ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇਹ ਪ੍ਰੋਗਰਾਮ ਲੈ ਕੇ ਆ ਰਹੀ ਹੈ। ਅਸੀਂ ਇੱਕੋ ਮਕਸਦ ਲੈ ਕੇ ਚੱਲੇ ਸੀ ਕਿ ਘਰ ਘਰ ਧਰਮ ਪ੍ਰਚਾਰ ਦੀ ਗੱਲ ਪਹੁੰਚ ਜਾਏ, ਪਰ ਉਹ ਪਹੁੰਚਣੀ ਤਾਂ ਹੀ ਕਾਮਯਾਬ ਹੋਣੀ ਜਦ ਤੁਸੀਂ ਸਾਡਾ ਸਹਿਯੋਗ ਕਰਨਾ। ਪਿਛਲੇ ਦਿਨ ਮੈਂ ਯੂਟਿਊਬ 'ਤੇ ਦੇਖ ਰਿਹਾ ਸੀਗਾ ਕਿ ਅਮੈਰੀਕਾ ਦੇ ਵਿੱਚ ਜਿਸ ਤਰੀਕੇ ਨਾਲ ਸਿੱਖ ਸਰੂਪ ਦੇ ਉੱਤੇ ਹਮਲੇ ਹੋਏ ਹੈ, ਉੱਥੇ ਦੇ ਨੌਜਵਾਨਾਂ ਨੇ ਇੱਕ ਬੇੜਾ ਚੁੱਕਿਆ। ਉਹ ਹਰ ਸੰਡੇ ਨੂੰ ਕਿਸੇ ਨਾ ਕਿਸੇ ਐਸੇ ਮਾਰਕੀਟ ਦੇ ਏਰੀਏ ਦੇ ਵਿੱਚ ਜਾ ਕੇ ਆਪਣੀ ਪੱਗ ਸਰੂਪ ਦੇ ਵਿੱਚ ਪ੍ਰਚਾਰ ਕਰਦੇ ਹੈ। ਉੱਥੇ ਫ੍ਰੀ ਕਿਸਮ ਦਾ ਮੈਸੇਜ ਜਿਹੜਾ ਗੁਰੂ ਨਾਨਕ ਨੇ ਦਿੱਤਾ ਉਹ ਦੱਸਦੇ ਨੇ, ਔਰ ਉਹਦੇ ਨਾਲ ਕਿੰਨੇ ਹੀ ਫੋਰਨਰ ਐਜੂਕੇਟ ਹੋ ਰਹੇ ਨੇ। ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਅਸੀਂ ਵੀ ਦਿੱਲੀ ਦੇ ਵਿੱਚ ਕਾਲਜ ਦੇ ਬੱਚਿਆਂ ਨਾਲ ਮਿਲ ਕੇ ਯੂਥ ਦਾ ਬਣਾਉਣ ਜਾ ਰਹੇ ਹਾਂ, ਤਾਂ ਕਿ ਫੇਮਸ ਮਾਰਕੀਟ ਦੇ ਵਿੱਚ ਅਸੀਂ ਇਤਵਾਰ ਨੂੰ ਜਾਂ ਸੋਮਵਾਰ ਨੂੰ ਜਿਹੜਾ ਵੀ ਉੱਥੇ ਪ੍ਰੋਮੀਨੈਂਟ ਡੇ ਹੋਏਗਾ ਉਹਦੇ ਵਿੱਚ ਅਸੀਂ ਨੌਜਵਾਨ ਬੱਚੇ ਦੂਜੇ ਧਰਮਾਂ ਦੇ ਬੱਚਿਆਂ ਨਾਲ, ਦੂਜੇ ਧਰਮ ਦੇ ਲੋਕਾਂ ਨਾਲ ਆਪਣੀ ਸਿੱਖੀ ਦੇ ਕਲਚਰ ਬਾਰੇ, ਆਪਣੇ ਵਿਰਸੇ ਬਾਰੇ, ਆਪਣੀ ਧਰਮ ਦੀ ਜਾਣਕਾਰੀ ਦੇਣਗੇ ਵੀ ਸਾਡਾ ਕੰਸੈਪਟ ਕੀ ਹੈ, ਕਿਉਂਕਿ ਹਾਲੇ ਤੱਕ ਅਸੀਂ ਵੀ ਕਈ ਜਗ੍ਹਾ 'ਤੇ ਨਹੀਂ ਪਹੁੰਚ ਪਾਏ। ਕਈ ਐਸੇ ਧਰਮ ਨੇ ਜਿਹੜੇ ਕਿ ਸਾਡੇ ਧਰਮ ਬਾਰੇ ਜਾਣਦੇ ਹੀ ਨਹੀਂ ਹੈ। ਤਾਂ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਮੈਸੇਜ ਕਾਲਜ ਦੇ ਬੱਚੇ, ਸਕੂਲਾਂ ਦੇ ਬੱਚੇ ਜਿਸਲੇ ਇੱਕ ਟੀਮ ਬਣਾ ਕੇ ਨਿਕਲਣਗੇ ਤਾਂ ਸ਼ਾਇਦ ਇਹਦਾ ਪ੍ਰਚਾਰ ਹੋਰ ਵਧੇਗਾ। ਮੈਂ ਅੱਜ ਇਸ ਸਟੇਜ ਤੋਂ ਉਹਨਾਂ ਸਾਰਿਆਂ ਬੱਚਿਆਂ ਨੂੰ ਵੈਲਕਮ ਕਰਨਾ ਚਾਹੁੰਦਾ, ਉਹਨਾਂ ਨੂੰ ਜੀ ਆਇਆਂ ਆਖਣਾ ਚਾਹੁੰਦਾ ਕਿ ਇਸ ਪ੍ਰੋਗਰਾਮ ਵਿੱਚ ਆਪਣਾ ਯੋਗਦਾਨ ਦਿਓ, ਤਾਂ ਕਿ ਅਸੀਂ ਵੱਧ ਚੜ੍ਹ ਕੇ ਇਹ ਪ੍ਰੋਗਰਾਮ ਜਿਹੜਾ ਹੈ ਬਣਾ ਸਕੀਏ ਔਰ ਘਰ ਘਰ ਸਿੱਖੀ ਦਾ ਮੈਸੇਜ ਪਹੁੰਚਾ ਸਕੀਏ। ਈਚ ਵਨ ਦਾ ਮੈਸੇਜ ਜਿਹੜਾ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਚੱਲੀ ਹੈ, ਉਸ ਨੂੰ ਅਸੀਂ ਘਰ ਘਰ ਪਹੁੰਚਾ ਦਈਏ। ਮੈਂ ਧੰਨਵਾਦੀ ਹਾਂ ਇਸ ਵਾਰ ਮਨਜੀਤ ਸਿੰਘ ਜੀ ਕੇ ਸਾਹਿਬ ਦਾ, ਮਨਜਿੰਦਰ ਸਿੰਘ ਸਿਰਸਾ ਜੀ ਦਾ, ਜੋ ਲਗਾਤਾਰ ਧਰਮ ਪ੍ਰਚਾਰ ਦੇ ਇਹ ਪ੍ਰੋਗਰਾਮਾਂ ਨੂੰ ਹੁੰਗਾਰਾ ਦੇ ਰਹੇ ਨੇ। ਇਸੇ ਲਈ ਆਸ ਕਰਨਾ ਕਿ ਆਉਣ ਵਾਲੇ ਸਮੇਂ 'ਚ ਵੀ ਭਾਈ ਸਾਹਿਬ ਟਾਈਮ ਦੇਣਗੇ, ਅਸੀਂ ਹੋਰ ਬਾਣੀਆਂ ਦੇ ਵਿਆਕਰਣ ਲੈ ਕੇ, ਹੋਰ ਬਾਣੀ ਦੀ ਵਿਆਖਿਆ ਲੈ ਕੇ ਆਪ ਦੇ ਸਾਹਮਣੇ ਆਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ।

0: ਗੱਲ ਕੀਤੀ ਕਿ ਸੋਨੂ ਨਿਗਮ ਆਉਂਦੇ ਨੇ ਹੋਰ ਬੜੇ ਫਨਕਾਰ ਤੁਹਾਡੇ ਕੋਲ ਸਿਖਾਉਣ ਆਉਂਦੇ ਨੇ ਤੇ ਕੋਈ ਹਿੰਦੀ ਵੀ ਕੋਈ ਗਾਣਾ ਤਿਆਰ ਕੀਤਾ ਹੋਇਆ
1: ਹਿੰਦੀ ਜ਼ਰੂਰ
0: ਸੁਣਾਓ ਕੁਛ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

தள்ளி

रात का चखर चुल रही है, हनेरी रात है, पांडी तुरे जा रहे ने, रस्ते दे नवाकफ हैं, किथे जाना है कोई इल्म नहीं, बस गुरु आसे तुरे जा रहे हैं। झाड़िया रुखा टिड्डिया फलां लंघते हुए आखिरकार दिन दे चढ़ाप तो काफी चिर पहला इधरिया रावी के कंडे से पहुंचे। इथे आके राणी ने चीका निकल गई, उसने रो के आख्या मेरे सरताज मैं तुहाडे रस्ते की रोक बन रही हाँ। उहदे बच्चा होण वाला सी, औरत नूं उस घड़ी आराम चाहिदा है, सुख चाहिदा है, लेकिन एक घोड़े की असवारी ते बैठी हुई, दुश्मनों का डर, हनेरी रात, जिंदगी का खतरा, इनू जन्म पीड़ा शुरू हो गई। अपने पति कंवर कश्मीरा सिंह नूं कहण लगी, सरदार जी मेरी वजह करके तुसी मुसीबत विच हो, ना तुसी दौड़ सकदे हो ना मैनूं छड्ड सकदे हो, ए दरिया रावी आ गया, जे मेरी मिन्नत मन लो, अपने हाथ नाल मेरा गला घुट के रावी विच छुड़ दिओ, अपनी जान बचा लो। कमर कश्मीरा सिंह दीआं गाडां निकल गईआं। उसने आख्या, कमराणी गुरु ग्रंथ साहिब महाराज जी दी हजूरी विच तैनू अपना पल्ला पकड़ाया सी, तेरे नाल जिंदगी निभाउण दा इकरार कीता, ते हुण जिंदगी खतरे विच है, ते तेरा की ख्याल है, ते मैं तेरा साथ छड्ड दिआं, मैं अपना प्रण पूरा करांगा, जिउंदे रहे हां, कट्ठे रहे हां, ते जे हुण मरांगे ते कट्ठे ही मरांगे, जो परमात्मा नूं मंजूर होवे। सिपाहियां नूं कोल सद के आख्या, सज्जनो हुण मैनूं तुसीं अपना हाकम ना समझना, हुण अपना रिश्ता मुसीबत विच भरावां वर्गा है, ना तुसी मेरे सिपाही हो ना मैं तुहाडा अफसर हाँ, हुण आपां सारे भरा भरा हाँ, ते भरावां दा दुख सांझा हुंदा है, आओ वंडाइए। मेरी सरदारनी दे बच्चा होण वाला है, उहनूं जन्म पीड़ां शुरू हो गईआं ने, कोई कुली कोई टिकाणा कोई घर जिथे अभागी बच्चे नूं जन्म दे सके, कोई पालण की कोशिश करो। एक दरख्त उत्ते चढ़ के एक सिपाही ने वेख्या, कोई थोड़ी जी दूर उत्ते एक दीवा टिमटमारिया, रात दे भुले भटके राही नूं रात दे हनेरिया विच दीवे दी लो भी आसरा दे जांदी। इह उस बन्ने नूं तुर पै, जाके वेख्या दरिया दे कंडे उत्ते एक कुली, उहदे विच एक बजुर्ग ते एक बजुर्ग माता भुजे ही लेटे हुए ने। आवाज मारी है सिपाही ने कि इस घर विच रहण वाले हो, असीं मुसीबत दे मारे मुसाफर तुहाडी कुली विच रात रहण दी तुहाडे कोलों आग्या चाहुंदे हन। बजुर्ग ने आवाज दित्ती, आख्या आओ खुदा दे प्यारियो, एक गरीब होर तां कुछ नहीं कर सकदा, लेकिन तुहानूं जिन्नी किस मेरे कोल हो सकी असीं दोवें तुहाडी सेवा करांगे, आओ कौन हो तुसीं? उन्होंने कहा दसदे हां। कमर कश्मीरा सिंह ते उहदी राणी नूं लै के इस कुली विच आए, ते कमर कश्मीरा सिंह नूं हुण उस मलाह दे सामने बैठण दा समां मिलिया, ते सिपाही कहिंदे ने पछाण दिओ इन्हां नूं, बाबा इह शेरे पंजाब महाराजा रणजीत सिंह दा नां सुणिआ। उसने आख्या, सरदारा किदां दीआं गल्लां करदा, जिहदे राजभाग विच मैं जवान होया, जिसदे राजभाग विच मैं बुढ़ा होया, जिहदे दित्ते हुए सुख आराम दीआं गल्लां दुनिया भर विच हुंदीआं ने, मैं उस महाराजे नूं नहीं जाणदा। मैं बहुत बार उन्हां दे दर्शन कीते ने, लाहौर भी जांदा रहा, सियालकोट दौरे ते आउंदे सन, असीं उचेचे महाराजा साहब दे दर्शनां नूं पुजदे सी, ते तुसीं कौण हो गल खोलो। उसने आख्या, तुहाडे सामने जिहड़ी कलगी ला के छोटी जी बैठे ने, इह महाराजा रणजीत सिंह दे चौथे पुत्तर। बुढ़े उस मलाह ने जिहड़ा कि बेड़ी चला के अपना पेट पालदा सी, धी पुत कोई नहीं, दोवें बे औलाद सन, उसने अपना सिर कंवर कश्मीरा सिंह दे चरणों च रख के आख्या, धन भाग ने आए ते मुसीबत मारे हो, पर तुहाडे दर्शन कीते ने,
ਤੁਸੀਂ ਮੇਰੇ ਪਿਆਰੇ ਮਹਾਰਾਜੇ ਦੀ ਸੰਤਾਨ ਹੋ। ਸਾਡੇ ਕੋਲ ਤੇ ਕੁਝ ਵੀ ਨਹੀਂ ਤੁਹਾਡੀ ਸੇਵਾ ਜੋਗਾ, ਪਰ ਅਸੀਂ ਜਿੰਨੇ ਜੋਗੇ ਆ ਅਸੀਂ ਕਸਰ ਨਹੀਂ ਰਹਿਣ ਦਿੰਦੇ। ਕਮਰ ਰਾਣੀ ਨੂੰ ਕੁੱਲੀ ਦੇ ਦੂਸਰੇ ਹਿੱਸੇ ਵਿੱਚ ਬਿਠਾਇਆ ਗਿਆ, ਪਰਦਾ ਕਰ ਦਿੱਤਾ ਗਿਆ ਜਿੱਥੇ ਉਹ ਸੁਭਾਗੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਲੇਕਿਨ ਉਹ ਬੱਚਾ ਕੁਝ ਸਵਾਸ ਲੈ ਕੇ ਇਸ ਸੰਸਾਰ ਨੂੰ ਛੱਡ ਕੇ ਤੁਰ ਗਿਆ। ਕੰਵਰ ਕਸ਼ਮੀਰਾ ਸਿੰਘ ਨੇ ਮਰੇ ਹੋਏ ਆਪਣੇ ਪੁੱਤ ਨੂੰ ਹੱਥਾਂ ਚੁੱਕਿਆ, ਵਗਦੀ ਹੋਈ ਦਰਿਆ ਰਾਵੀ ਵੱਲ ਤੁਰਿਆ। ਕਹਿੰਦਾ ਬੇਟਾ, ਤੇਰਾ ਜਨਮ ਕਿਤੇ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਹੁੰਦਾ, ਅੱਜ ਲਾਹੌਰ ਵਿੱਚ ਦੀਪਮਾਲਾ ਹੋਣੀ, ਅੱਜ ਦੀਵਾਲੀ ਜਗਨੀ, ਤੂੰ ਪੁੱਤਰਾ ਇੱਕ ਕੁੱਲੀ ਵਿੱਚ ਜਨਮ ਲਿਆ, ਤੂੰ ਬਾਦਸ਼ਾਹ ਦਾ ਪੁੱਤਰ ਹੈ, ਸ਼ੇਰੇ ਪੰਜਾਬ ਦਾ ਤੂੰ ਪੁੱਤਰ ਹੈ। ਲੇਕਿਨ ਬੱਚੂ, ਲੇਕਿਨ ਮੇਰੇ ਨਾਲ ਕੋਈ ਗੱਲ ਵੀ ਨਹੀਂ ਕੀਤੀ, ਸੰਸਾਰ ਤੋਂ ਤੁਰ ਗਏ, ਤੂੰ ਵੱਡਾ ਹੁਣ ਮੇਰੇ ਹੱਥਾਂ 'ਚ ਖੇਡ ਦਿਉ, ਮੈਂ ਤੈਨੂੰ ਪਾਲਦਾ ਪੋਸਦਾ। ਇਸ ਭਾਗੇ ਬਾਪ ਕੋਲੋਂ ਸੰਸਾਰ ਵਿੱਚ ਆਉਂਦਿਆਂ ਸਾਰੀ ਰੁੱਸ ਬੈਠੇ, ਇਸ ਤਰ੍ਹਾਂ ਦੀਆਂ ਵਿਰੜੇ ਕਰਦਾ ਹੋਇਆ ਕਮਰ ਕਸ਼ਮੀਰਾ ਸਿੰਘ ਆਪਣੇ ਪੁੱਤਰ ਨੂੰ ਦਰਿਆ ਰਾਵੀ ਦੇ ਵਹਿਣ ਵਿੱਚ ਉਤਾਰਨ ਲੱਗਿਆ ਹੈ। ਪਾਣੀ ਜਦੋਂ ਉਹਦੀ ਛਾਤੀ ਤੱਕ ਆਇਆ, ਸਿਪਾਹੀ ਨਾਲ ਖਲੋਤੇ ਹਨ ਕੰਢੇ ਤੇ। ਕਹਿੰਦਾ ਬੇਟਾ, ਬਾਦਸ਼ਾਹ ਦੇ ਪੁੱਤ ਚੰਨਣ ਦੀ ਚਿਖਾ ਚੜ੍ਹਦੇ ਨੇ, ਅੱਜ ਇਸ ਗਰੀਬ ਕੋਲੋਂ ਲੱਕੜਾਂ ਵੀ ਨਹੀਂ ਸਰਦੀਆਂ, ਮੈਂ ਤੈਨੂੰ ਮੱਛੀਆਂ ਦੇ ਖਾਣ ਜੋਗਾ ਇਸ ਰਾਵੀ ਦੀ ਚੇਤਾ ਕਰਦਾ। ਇਹ ਕਹਿ ਕੇ ਕੰਵਰ ਕਸ਼ਮੀਰਾ ਸਿੰਘ ਨੇ ਆਪਣੇ ਲੱਕੜੇ ਜਿਗਰ ਦਾ ਮਾਸ ਦਾ ਟੁਕੜਾ ਦਰਿਆ ਰਾਵੀ ਵਿੱਚ ਉਹ ਦਿੱਤਾ। ਵਾਪਸ ਆਇਆ, ਸ਼ਮ ਸ਼ਮ ਹੰਝੂ ਵਗਦੇ ਨੇ, ਸਿਪਾਹੀ ਢਾਰਸ ਦਿੰਦੇ ਹਨ। ਅਗਲਾ ਦਿਨ ਬੀਤ ਗਿਆ, ਰਾਤ ਆਈ, ਇੱਥੇ ਲੇਟਿਆ ਹੋਇਆ ਉਸ ਕੁੱਲੀ ਵਿੱਚ ਦੀਵਾ ਜਗ ਰਿਹਾ ਮਾੜਾ ਜਿਹਾ, ਉਹਦੀ ਰੌਸ਼ਨੀ ਅੱਖਾਂ ਦੀ ਕੁੱਲੀ ਦੀ ਛੱਤ ਨਾਲ ਪੈਂਦੀ ਹੈ। ਕੰਵਰ ਕਸ਼ਮੀਰਾ ਸਿੰਘ ਦੀਆਂ ਅੱਖਾਂ ਕਦੇ ਛੱਤ ਵੱਲ ਵੇਖਦੀਆਂ ਨੇ, ਕਦੇ ਜ਼ਮੀਨ ਤੇ ਵਿਖੇ ਹੋਏ ਪਰਾਲੀ ਦੇ ਘਾਹ ਫੂਸ ਨੂੰ ਤੱਕਦੀਆਂ ਜਿਹਦੇ 'ਤੇ ਲੇਟਿਆ ਹੋਇਆ ਸੀ, ਕਦੇ ਉਹਦੀ ਨਿਗਾਹ ਲਾਹੌਰ ਦੇ ਸ਼ਾਹੀ ਮਹਿਲ ਵਿੱਚ ਚਲੀ ਜਾਂਦੀ ਹੈ, ਕਦੇ ਉਹ ਸਿਆਲਕੋਟ ਦੇ ਕਿਲ੍ਹੇ ਦੇ ਮਹਿਲ ਨੂੰ ਚੇਤੇ ਕਰਦਾ ਹੈ ਤੇ ਕਹਿੰਦਾ, ਇਹ ਕੁਦਰਤ, ਇਹ ਅਕਾਲ ਪੁਰਖ, ਤੇਰੀ ਲੀਲਾ ਬੜੀ ਨਿਆਰੀ, ਤੇਰਾ ਕੋਈ ਆਰ ਪਾਰ ਨਹੀਂ। ਛਿਨ ਮੈਂ ਰਾਓ ਰੰਗ ਕੋ ਕਰ ਹੀ ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਨ ਕੋ ਵਿਵਹਾਰੇ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਵਾਹ, ਅਜੀਬ ਰੰਗ ਨੇ ਤੇਰੇ, ਕੱਲ ਮੈਂ ਪੰਜਾਬ ਦਾ ਸਿਆਲਕੋਟ ਦਾ ਹਾਕਮ ਤੇ ਅੱਜ ਇਸ ਕੁੱਲੀ ਵਿੱਚ ਲੇਟਿਆ ਹੋਇਆ ਹਾਂ। ਕੀ ਕਹਿੰਦੇ ਕੰਵਰ ਕਸ਼ਮੀਰਾ ਸਿੰਘ, ਕੁਝ ਲਾਈਨਾਂ ਹਨ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਮਾਰਿਆ ਮੁਸੀਬਤਾਂ ਦਾ ਕੰਵਰ ਕਸ਼ਮੀਰਾ ਸਿੰਘ।

اس طرح سوچنا سوچنا پتہ نہیں کدوں نیند آئی، کنور کشمیرا سنگھ نو کدوں اسی رات لنگی. اگلا دن چڑھے اس بزرگ ملا دی گھر والی اس بیبے ملانی نے آخیا بیٹا اجے تسی جان دی کالی نہ کرو، اے پتر اے بیبی بیچاری اجے ترن دے یوگ نہیں، اے پیدا نہیں کر سکتی، اے بہت کمزور ہو چکی ہے. ہاں پاوے غریب ساڈے کول بادشاہاں والے کھانے سے تہاڈے لئی مہیا نہیں کیتے جانے، لیکن جو کچھ بھی ہے اس مصیبت کی گھڑی بھی آپ رل مل کے کھا لو گے، گزارا کر لو گے جی کچھ دن سارے کو ٹھہرو. کمر کشمیر سنگھ ڈارے کھائی جاوے تو جی ڈوگریا پتا لگ گیا تو کتنے آ کے اتنے نہ ختم کر دیں. لیکن کمر کشمیر سنگھ یہ بھی محسوس کر رہا سی کہ میری رانی ہوں گھوڑے سے چڑھ بھی ابھی یوگ نہیں، کچھ دن اتنے رہے. جدو ویکیا کہ ہوں کمرانی کچھ سنبھل چکی ہے ادو پھر تیار ہو پائے. جدو تر لگی کمرانی نے اپنے ہاتھوں سونے دے کڑیاں دی جوڑی لائی تے اس ملانی بیبے نو کہن لگی ماں میں تیری سیوا تے بڑی پرسن ہاں، جے اس سمے میری ماں ہوتی تے شاید وہ تیرے جنی سیوا نہ کرنی جو تم کیتا ہے. جے میں پنجاب دے حاکم کمر کشمیرا سنگھ دے نال سیالکوٹ دی مالک ہوں دی میں تینو ہیرے جواہرات نال مالا مال کرنا، تیری غریبی تو دن دی. لیکن ماں اس ویلے میرے کول سوائے اس کڑے دی جوڑی تو بنا اور کچھ، اے تیری سیوا دا مل نہیں، تیری سیوا بہ ملی، اس نو ناچیر چھوٹی جی بھیٹا نو تو پروان کر لے. لا کے ہاتھ وچوں کڑیاں دی جوڑی انہیں اس ملانی ماتا دی جوڑی وچ پا دتی. غریب کا دل بڑا نرم ہوندا ہے، غریب رب دے پے وچ رہندا ہے، اہنکار تو اچا اٹھ کھلوندا ہے. اجا اکھاں چوں ہنجو کرے اس نے کہا پترا نالے مینوں ماں آخدی نالے میری سیوا دا مل دینی، تے یہ خدا نے مینوں تھی نہیں دتی، خدا نے مینو کوئی پتر نہیں بخشیا، میں بے اولاد پرجل نہیں سنسار. پترا کن ترستے رہے ہیں اج تک کہ کوئی مینو ماں آخے، تیرے تو سوا اج تک بچے مینو کسی ماں نہیں آخ. تیرا مل تے ادو اکی اور چکایا گیا سی میری سیوا کا جب ماں کو. تو یہ دس کہ ماں پاویں غریب ہوئے ترتی جاندی دھی دے اپنے گھروں ترن لگی تو گہنے لا لیں گی، تو میری این گئی گواتی سمجھ گئی نہیں، لے جاتی ہے رستے کتنے لوڑ پی جائے گی کہ تھوڑے کتنے کام آؤ. بڑی ضد کی کمرانی نے لیکن اس غریب ماتا نے اس سونے کے کڑے پروان نہیں کی، تر پے وچھڑ کے ہوں وہ ماجے کی دھرتی وچھن منزل جتنے کتنے رات ٹکانا ملتا کٹ لیں گے. انہوں نے کوئی آسرا دس رہا سی تو اسی بابا بیر سنگھ نورنگا بادیے سکھ پنتھ دے مہان سنت سنت تائی دا سر اچا کیتا ہے بابا بیر سنگھ، نہ وہ ورگا کوئی ہویا نہ ہو ہی سکتا. اپنی زندگی وچ اپنی پر جوانی وچ انہوں نے خالسا راج دی نوکری کیتی، وہ گدو بوئے پنڈ ضلع امرتسر دے وسن والے سن، خالسا فوجوں کی سیوا کرتے سن. بابا بھاگ سنگھ پوری والے کی سنگت پشاور میں انہوں کی ہوئی، انہوں نے انہوں نے گرمت کا گیان دتا، بھگتی کی چاشنی چاڑ دیتی، کچھ چر انہوں کو رہے، پھر نوکری چھڈ کے خالسا راج کی نوکری چھڈ کے وہ انہیں پہنچے. بابا صاحب سنگھ بیدی کی سیوا حاضر رہے، کئی سال اتنے لنگر کی سیوا کرتے رہے، بھانڈے مانجتے رہے، سیوا کرتے کما. جدو ویکیا بابا بکرم سنگھ نے بابا صاحب سنگھ نے ویکیا کہ بھانڈا پک گئے، ادو کہن لگے دلیر سنگھ ہوں تو آپ سیوا کریا کر. ست بچن بابا جی، بابا جی نے آخیا نرنگا باد چلے جا، اتے رہ کے ماجے وچ سکھی کا پرچار کر.
ਬਾਬਾ ਵੀਰ ਸਿੰਘ ਨੌਰੰਗਾਬਾਦ ਵਿੱਚ ਪਹੁੰਚੇ। ਇਹ ਨੌਰੰਗਾਬਾਦ ਸ਼ਾਹੀ ਜਰਨੈਲੀ ਸੜਕ ਜਿਹੜੀ ਬਿਆਸ ਦੇ ਗੋਇੰਦਵਾਲ ਸਾਹਿਬ ਦੇ ਪੱਤਣ ਤੋਂ ਲੰਘਦੀ ਹੋਈ ਨੌਰੰਗਾਬਾਦ ਥਾਣੀ ਹੁੰਦੀ ਹੋਈ ਤਰਨ ਤਾਰਨ ਤੇ ਅੱਗੋਂ ਝਬਾਲ ਪਹੁੰਚਦੀ ਹੈ। ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਵਾਲੇ ਬੰਨੇ 4 ਮੀਲ ਦੇ ਉੱਤੇ ਉਹ ਪਿੰਡ ਅੱਜ ਵੀ ਆਬਾਦ ਹੈ। ਇਸ ਨੌਰੰਗਾਬਾਦ ਵਿੱਚ ਬਾਬਾ ਵੀਰ ਸਿੰਘ ਬਾਬਾ ਸਾਹਿਬ ਸਿੰਘ ਬੇਦੀ ਦਾ ਹੁਕਮ ਮੰਨ ਕੇ ਇੱਥੇ ਆਏ। ਉਹਨਾਂ ਨੇ ਆਪਣਾ ਡੇਰਾ ਕਾਇਮ ਕੀਤਾ। ਆਵਾਜਾਈ ਸਿੱਖਾਂ ਦੀ ਬੜੀ ਹੋ ਗਈ। ਨਾਮ ਕੱਟੇ ਸਿਪਾਹੀ ਤੇ ਸਿੱਖ ਸਰਦਾਰ ਜਦੋਂ ਛੁੱਟੀ ਆਉਂਦੇ ਬਾਬਾ ਜੀ ਦੇ ਜ਼ਰੂਰ ਦਰਸ਼ਨ ਕਰਦੇ। ਲੰਗਰ ਖੁੱਲ੍ਹਾ ਵਰਤਦਾ, ਸੰਗਤਾਂ ਦੀ ਭੀੜ ਜੁੜੀ ਰਹਿੰਦੀ। ਤੇ ਇਸ ਦਿਨ ਸੰਗਤਾਂ ਨੇ ਵਿਚਾਰ ਕੀਤੀ, ਬਾਬਾ ਜੀ ਮੌਸਮ ਖਰਾਬ ਹੋਣ ਵਾਲਾ ਹੈ ਤੇ ਸਾਰੀਆਂ ਸੰਗਤਾਂ ਵਾਸਤੇ ਸਿਰ ਤੇ ਛੱਤ ਵੀ ਨਹੀਂ, ਆਈ ਗਈ ਸੰਗਤ ਮੀਂਹ ਪੈਣ ਲੱਗ ਪਵੇ, ਠੰਡ ਠੁਰਕ ਹੋਵੇ ਤੇ ਕਿਵੇਂ ਸੰਗਤ ਦੀ ਆਪਾਂ ਸੇਵਾ ਕਰ ਸਕਾਂਗੇ। ਬਾਬਾ ਜੀ ਨੇ ਆਖਿਆ, ਠੀਕ ਹੈ, ਕੋਈ ਉਪਰਾਲਾ ਕਰਦੇ। ਜੇ ਤੁਸੀਂ ਕਦੇ ਨੌਰੰਗਾਬਾਦ ਜਾਓ ਤੇ ਉਹ ਡੇਰਾ ਵੇਖਣਾ ਬਾਬਾ ਵੀਰ ਸਿੰਘ ਦਾ। ਉਹ ਬਹੁਤ ਵੱਡਾ ਡੇਰਾ, ਉਹਦੇ 4 ਫੇਰੇ ਨਿੱਕੀਆਂ ਇੱਟਾਂ ਦੀ ਕੰਧ ਹੈ ਜਿਹੜੀ ਬਾਬਾ ਵੀਰ ਸਿੰਘ ਦੀ ਬਣੀ ਹੋਈ, ਔਰ ਉਹ ਕੰਧ 10-12 ਫੁੱਟ ਤੋਂ ਉੱਚੀ ਤੋਂ ਘੱਟ ਨਹੀਂ ਹੈ। 4 ਫੇਰੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਸਤੇ ਅੰਦਰ ਸ਼ੀਸ਼ ਮਹਿਲ ਮੌਜੂਦ ਹੈ। ਔਰ ਇਹ ਜਿਹੜੀ ਅਸਥਾਨ ਜਿਹੜਾ ਬਣਾਇਆ ਬਾਬਾ ਜੀ ਨੇ, ਜਿਹੜਾ ਡੇਰਾ ਬਾਦ ਕੀਤਾ ਹੈ, ਇਹਦੇ ਲਈ ਕੋਈ ਭੱਠਾ ਨਹੀਂ ਤਿਆਰ ਕੀਤਾ, ਕੋਈ ਆਵਾ ਨਹੀਂ ਤਿਆਰ ਕੀਤਾ, ਬਲਕਿ ਹੁਕਮ ਕੀਤਾ ਆਪਣੇ ਸ਼ਰਧਾਲੂਆਂ ਨੂੰ ਕਿ ਗੁਰਸਿੱਖੋ ਇਸ ਅਸਥਾਨ ਨੂੰ ਬਣਾਉਣ ਵਾਸਤੇ ਹਰ ਜੀ 5-5 ਇੱਟਾਂ ਆਪਣੇ ਘਰ ਵਿੱਚ ਚੁੱਲ੍ਹੇ 'ਚ ਪਕਾ ਕੇ ਲਿਆਵੇ। ਨਾਨਕ ਸ਼ਾਹੀ ਛੋਟੀਆਂ ਇੱਟਾਂ ਲੋਕਾਂ ਨੇ ਚੁੱਲ੍ਹਿਆਂ ਵਿੱਚ ਪਕਾ ਕੇ ਜੀ ਪੱਤੀ ਉਹਨਾਂ ਨੇ ਬਾਬਾ ਵੀਰ ਸਿੰਘ ਦੇ ਡੇਰੇ ਜਾ ਕੇ ਅਰਪਣ ਕੀਤੀਆਂ। ਇਹ ਉਹ ਇੱਟਾਂ ਨੇ ਜਿਹਦੇ ਨਾਲ ਉਹ ਡੇਰਾ ਬਣਿਆ ਹੋਇਆ। ਅੰਦਾਜ਼ਾ ਲਗਾ ਲਓ ਵੀ ਉੱਥੇ ਲੱਖਾਂ ਇੱਟਾਂ ਲੱਗੀਆਂ ਤੇ ਕਿੰਨੇ ਸ਼ਰਧਾਵਾਨ ਹੋਣਗੇ ਜਿਹੜੇ ਬਾਬਾ ਵੀਰ ਸਿੰਘ ਤੇ ਸ਼ਰਧਾ ਰੱਖਦੇ ਸਨ। ਉਹ ਬਾਬਾ ਵੀਰ ਸਿੰਘ ਹੁਣ ਨੌਰੰਗਾਬਾਦ ਵਿੱਚੋਂ ਉੱਠ ਕੇ ਉਹ ਮੁੱਠਿਆਂ ਵਾਲੇ ਦਰਿਆ ਸਤਲੁਜ ਦੇ ਕੰਢੇ ਤੇ ਫਿਰੋਜ਼ਪੁਰ ਨੂੰ ਐਨ ਸਾਹਮਣੇ ਪੱਤਣ ਉੱਤੇ ਆਪਣੇ ਡੇਰੇ ਵਿੱਚ ਬੈਠੇ ਹੋਏ ਸਨ ਤੇ ਕੰਵਰ ਕਸ਼ਮੀਰਾ ਸਿੰਘ ਬਾਬਾ ਵੀਰ ਸਿੰਘ ਦੀ ਸੇਵਾ ਵਿੱਚ ਹਾਜ਼ਰ ਹੋਣ ਵਾਸਤੇ ਤੁਰਿਆ ਜਾ ਰਿਹਾ। ਉਸ ਜ਼ਮਾਨੇ ਵਿੱਚ ਦੋਗਲਿਆਂ ਦੇ ਸਤਾਏ ਹੋਏ ਸਿੱਖ ਸਰਦਾਰ ਸ਼ਰਨ ਲੈਣ ਵਾਸਤੇ ਬਾਬਾ ਵੀਰ ਸਿੰਘ ਕੋਲ ਚਲੇ ਜਾਂਦੇ ਸੀ। ਬਾਬਾ ਵੀਰ ਸਿੰਘ ਦੀ ਕਮਾਨ ਥੱਲੇ ਕੋਈ 2000 ਘੋੜ ਚੜਾ ਸ਼ਸਤਰਧਾਰੀ ਸੂਰਮੇ ਹਰ ਵੇਲੇ ਮੌਜੂਦ ਰਹਿੰਦੇ ਸਨ। ਖੁੱਲ੍ਹਾ ਲੰਗਰ ਚੱਲਦਾ ਸੀ, ਸਾਰਿਆਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਸਨ, ਮਹਾਂਪੁਰਖ ਸਨ। ਤੇ ਬਾਬਾ ਵੀਰ ਸਿੰਘ ਦੇ ਡੇਰੇ ਜਾਣ ਵਾਸਤੇ ਕੰਵਰ ਕਸ਼ਮੀਰਾ ਸਿੰਘ ਮੰਜ਼ਲ ਦਰ ਮੰਜ਼ਲ ਤੈਅ ਕਰਦਾ ਹੋਇਆ ਆਖਰ ਉੱਥੇ ਪਹੁੰਚਾ। ਕਮਰਾਣੀ ਇੱਥੇ ਆ ਕੇ ਬੇਹੋਸ਼ ਹੋ ਗਈ। ਉਹ ਹੁਣ ਇੱਕ ਪਹਿਲੇ ਵੀ ਅੱਗੇ ਜਾਣ ਵਾਸਤੇ ਉਹਦੀ ਹਿੰਮਤ ਨਹੀਂ ਸੀ, ਉਹਨੂੰ ਘੋੜੇ ਤੋਂ ਉਤਾਰ ਕੇ ਜ਼ਮੀਨ 'ਤੇ ਲਿਟਾ ਦਿੱਤਾ ਗਿਆ। ਕੰਵਰ ਕਸ਼ਮੀਰਾ ਸਿੰਘ ਸਿਪਾਹੀਆਂ ਨੂੰ ਛੱਡ ਕੇ ਕਮਰਾਣੀ ਦੇ ਕੋਲ ਆਪ ਉਹ ਬਾਬਾ ਵੀਰ ਸਿੰਘ ਦੇ ਡੇਰੇ ਮੁੱਠਿਆਂ ਵਾਲੇ ਗਿਆ। ਭਰਿਆ ਵੀ ਦਰਬਾਰ ਸੀ, ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਉਪਦੇਸ਼ ਦੇ ਰਹੇ ਸਨ। ਕੰਵਰ ਸਾਹਿਬ ਨੂੰ ਵੇਖਿਆ, ਸਵਾਗਤ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਉੱਠੇ ਤੇ ਕੰਵਰ ਕਸ਼ਮੀਰਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਬਾਬਾ ਵੀਰ ਸਿੰਘ ਦੇ ਲੱਗ ਕੇ ਮੋਢੇ ਨਾਲ ਆਪਣੀ ਮਿੱਠਿਆ ਦਰਦ ਭਰੀ ਕਹਾਣੀ ਇਹਨਾਂ ਸ਼ਬਦਾਂ ਵਿੱਚ ਇਹੋ ਸੁਣਾਉਣੀ ਸ਼ੁਰੂ ਕੀਤੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

साहिब श्री गुरु नानक देव जी महाराज जी ये महान रचना श्री आशा दीवार की अठवीं पौड़ी का यह पहला श्लोक जो पहले पातशाह जी का ही उच्चारण किया हुआ है। इस श्लोक की मूल पंक्ति है, सो मित जाने नानका सरा मेरा जनता। मनुख के अंदर एक भुख है हर वस्तु नापण की, तोलण की और गिणन की। हर वस्तु ये पूर्ण तौर पर समझना चाहता है, जानना चाहता है और ये बड़ी प्रबल भुख लेके जमांदरू ही आया है। और ऐसी भुख केवल मनुखी दुनिया में पाई जाती है, पशु जगत में नहीं। मनुख हर चीज नूं सिर्फ भोगना ही नहीं चाहता, जानना भी चाहता। सिर्फ हर वस्तु नूं हासिल ही नहीं करना चाहता, उन्हें समझना भी चाहता, उन्हें जानना भी चाहता। एक चीज नूं जानन दे नाल दूजी चीज की जानकारी की भुख वधदी है। एक पदार्थ नूं जानन दे नाल दूजा पदार्थ सामने आ जाता है, उन्हें भी यह जानन की कोशिश करता है। फिर यह जानकारी का दायरा यह बुख वधदी है, वधदी है कि मनुख पूरे संसार में जानना चाहता है और पूरे निरंकार में भी जानना चाहता है। यही कारण है कि पदार्थ की खोज भी हुई और परमात्मा की खोज भी हुई। जितनी खोज हो सके उतना ही लिखिया जा चुके है, लेकिन खोज अजे जारी है। पूर्ण तौर पर पदार्थ के खोजी ने भी यह नहीं आख्या कि मैं सब कुछ खोज लिया। अजे ऐसे ग्रह निछत्र तारे स्यारे इतनी दूर ने कि मनुख की निगाह भी अजे उत्थे नहीं पहुंची। भावें बारीक तो बारीक और शक्तिशाली दूरबीना आलमे वजूद विच आ गई ने, लेकिन फिर भी कुछ दुनिया ऐसी है जो मनुख की अजे कल्पना तो भी परे है। इकबाल ने ठीक ही आख्या, सितारों से आगे जहां और भी है। सिर्फ ये चमकते हुए सितारे ही सब कुछ नहीं, इस तो परे भी कुछ दुनिया है, इस तो परे भी कुछ पृथ्वी है, इस तो परे भी कुछ जीवन है और अनंत ए जीवन। तो पदार्थ के खोजी ने भी अजे पूर्ण तौर पर ऐसा दावा नहीं किया कि मैं सब कुछ नु जान लिया, सब कुछ नु समझ लिया। जब पदार्थ की पूरी खोज नहीं हो सकी तो परमात्मा की खोज भी अधूरी है। इस वास्ते दावा नहीं किया जा सकता कि मैं पूर्ण तौर पर परमात्मा नूं जान लिया। कई दफा हैरानगी आती है कि पदार्थ की दुनिया के उत्ते ऐसा दावा नहीं कि असी सारे पदार्थ के तल नूं, ग्रह नक्षत्र और सारे ब्रह्मंड नूं पूर्ण तौर पर समझ लिया है। लेकिन कई दफा धार्मिक दुनिया से यह दावा देखी दे असी परमात्मा नूं समझ ले, असी परमात्मा नूं जान ले, असी पूर्ण तौर पर उसनूं पहचान ले। नहीं, पूर्ण तौर पर पहचान नहीं होगी, रंचक मात्र होगी, लेश मात्र होगी। साढ़े घर में सूरज की किरण प्रवेश कर सकती है, पूरा सूरज नहीं। हिरदे में प्रभु की थोड़ी जिहा जोत ही उजागर हो सकती है, पूरे का पूरा परमात्मा नहीं। साहिब कहने उस परमात्मा का रचया होया ये समूह संसार किन्ना कु वड्डा है, किन्ना कु महान है। आप कहने सो मित जाने नानका सरा मेरा जनता। उही जानदा है, इदा अंदाजा उनू ही है किन्ने पहाड़ ने, किन्ने सरोवर ने और कितनिया पृथ्वियां ने और इन्ना पृथ्वियां और इन्ना सरोवरां ते पहाड़ां दे ते रहन वाले किन्ने जंत ने, कितने जीव ने, ए ते उही आप जानदा। अनंत ए पसरिया होया पदार्थमई जगत है जिहदा जिक्र सतगुरु देव जी महाराज इंज करदे ने, पुरखां बिरखां तीरथां तट्टां मेघां खेतां। पुरखां इंज गिणती मनुख तो करदे ने, पुरुष फिर दरख्त, फिर तीरथ ते तीर्थां दे तट, मेघां बदलां ते फिर खेतियां।
ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਹ ਆਪ ਜਾਣਦਾ ਹੈ ਕਿ ਕਿੰਨੇ ਕੁ ਪੁਰਖ ਨੇ, ਕਿਤਨੇ ਕੁ ਬਿਰਖ ਨੇ, ਔਰ ਕਿਤਨੇ ਤੀਰਥ ਨੇ, ਤੀਰਥਾਂ ਦੇ ਤੱਟ ਕਿਤਨੇ ਕੁ ਨੇ, ਕਿੰਨੇ ਕੁ ਬੱਦਲ ਨੇ, ਔਰ ਕਿੰਨੀ ਹੈ ਖੇਤੀ ਹੈ, ਕਿਤਨੀ ਹੈ ਪ੍ਰਿਥਵੀ ਹੈ, ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਭੰਡਾਂ, ਕਿਤਨੇ ਦੀਪ ਨੇ ਔਰ ਕਿਤਨੇ ਮੰਡਲ ਨੇ, ਕਿਤਨੇ ਪ੍ਰਿਥਵੀ ਦੇ ਖੰਡ ਨੇ। ਜੈਸੇ ਸਾਡੇ ਦੇਸ਼ ਨੂੰ ਵੀ ਕਹਿੰਦੇ ਨੇ ਭਾਰਤ ਖੰਡ, ਪ੍ਰਿਥਵੀ ਦਾ ਇੱਕ ਹਿੱਸਾ ਇੱਕ ਖੰਡ ਭਾਰਤ ਖੰਡ। ਕਿਤਨੇ ਖੰਡ ਨੇ, ਕਿਤਨੇ ਵਰਭੰਡ ਨੇ, ਕਿਤਨੇ ਦੀਪ ਨੇ, ਕਿਤਨੀਆਂ ਖੇਤੀਆਂ ਨੇ, ਕਿਤਨੇ ਬੱਦਲ ਨੇ, ਕਿਤਨੇ ਤੀਰਥ ਨੇ, ਕਿਤਨੇ ਤੱਟ ਨੇ, ਕਿਤਨੇ ਬਨਸਪਤੀ ਹੈ ਔਰ ਕਿਤਨੇ ਪੁਰਸ਼ ਨੇ। ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਸਨੂੰ ਵੀ ਸੋ ਮਿਟ ਜਾਣ, ਉਹੀ ਮਿਟ ਜਾਣਦਾ, ਉਹਨੇ ਅੰਦਾਜ਼ੇ ਦਾ ਪਤਾ ਹੈ। ਫਿਰ ਸਾਹਿਬ ਕਹਿੰਦੇ ਅੰਡਜ ਜੇਰਤ ਉਜਾਂ ਖਾਣੀ ਸੇਕ ਜਾ। ਇਹ ਜੋ ਚਾਰ ਖਾਣੀਆਂ ਨੇ, ਸਭ ਤੋਂ ਪ੍ਰਥਮ ਤੇ ਵੱਡੀ ਖਾਣੀ ਅੰਡਿਆਂ ਦੀ, ਫਿਰ ਜੇਰ ਪੇਟ ਤੋਂ ਪੈਦਾ ਹੋਣ ਵਾਲੀ, ਪੁੱਤ ਬੁਝਾਂ ਧਰਤੀ ਦੇ ਚੋਂ ਪੈਦਾ ਹੋਣ ਵਾਲੀ ਬਨਸਪਤੀ, ਔਰ ਪਸੀਨੇ ਤੋਂ ਪੈਦਾ ਹੋਣ ਵਾਲੇ ਚਿੱਚੜ ਜੂੰ ਚਮ ਚਿੱਚੜ ਇਤਿਆਦ। ਇਹ ਕਿਤਨੀਆਂ ਕੁ ਖਾਣੀਆਂ ਨੇ ਔਰ ਇਹਨਾਂ ਖਾਣੀਆਂ ਦੇ ਚੋਂ ਕਿੰਨੇ ਕੁ ਜੀਵ ਰੋਜ਼ ਪੈਦਾ ਹੋ ਰਹੇ ਨੇ, ਕਿਤਨੇ ਪਾਤਾਲ ਨੇ, ਕਿਤਨੇ ਮੰਡਲ ਨੇ, ਕਿਤਨੇ ਧਰਤੀ ਦੇ ਖੰਡ ਨੇ, ਔਰ ਕਿਤਨੇ ਪੁਰਖ ਨੇ, ਕਿਤਨੀਆਂ ਪ੍ਰਿਥਵੀਆਂ ਨੇ, ਕਿਤਨੇ ਦਰਖਤ ਨੇ, ਕਿਤਨੇ ਤੀਰਥ ਨੇ, ਔਰ ਕਿੰਨੇ ਕੁ ਤੀਰਥਾਂ ਦੇ ਤੱਟ ਨੇ। ਸਭ ਕੁਝ ਦਾ ਸਤਿਗੁਰੂ ਦੇਵ ਜੀ ਮਹਾਰਾਜ ਇੰਜ ਹਵਾਲਾ ਦਿੰਦੇ ਨੇ, ਸੋ ਮਿਤ ਜਾਣੇ ਨਾਨਕਾ ਸਾਰਾ ਮੇਰਾ ਜਨਮਦਾ। ਇਹ ਤੇ ਉਹ ਆਪ ਹੀ ਮਿਤ ਜਾਣਦਾ ਕਿ ਕਿਤਨੇ ਸਰੋਵਰ ਨੇ, ਕਿੰਨੇ ਪਹਾੜ ਨੇ, ਔਰ ਇਹਨਾਂ ਸਰੋਵਰਾਂ ਪਹਾੜਾਂ ਤੇ ਪ੍ਰਿਥਵੀਆਂ ਵਿੱਚ ਰਹਿਣ ਵਾਲੇ ਕਿੰਨੇ ਜੀਵ ਜੰਤੂ ਨੇ। ਇਹ ਤੇ ਸੋ ਮਿਤ ਜਾਣੇ, ਉਹ ਆਪ ਹੀ ਪਰਮਾਤਮਾ ਜਾਣਦਾ ਹੈ, ਉਹ ਆਪ ਹੀ ਅਕਾਲ ਪੁਰਖ ਜਾਣਦਾ ਹੈ। ਭਾਵ ਪਸਾਰਾ ਬਹੁਤ ਵੱਡਾ ਹੈ। ਵੱਡੇ ਚਿੱਤਰਕਾਰ ਦੀ ਰਚਨਾ ਵੱਡੀ ਹੁੰਦੀ ਹੈ, ਮਹਾਨ ਕਵੀ ਦੀ ਕਵਿਤਾ ਮਹਾਨ ਹੁੰਦੀ, ਮਹਾਨ ਸੰਗੀਤਕਾਰ ਦੀ ਧੁਨ ਵੀ ਮਹਾਨ ਹੁੰਦੀ ਹੈ, ਮਹਾਨ ਮੂਰਤੀਕਾਰ ਦੀ ਮੂਰਤੀ ਵੀ ਮਹਾਨ ਆਉਂਦੀ ਹੈ। ਈਸ਼ਵਰ ਮਹਾਨ ਕਰਤਾ ਹੈ, ਇਸ ਵਾਸਤੇ ਉਸਦੀ ਕਿਰਤ ਵੀ ਮਹਾਨ ਹੈ। ਜਿੱਥੇ ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸਦੀ ਕਿਰਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਆਪ ਅਥਾਹ ਹੈ, ਅਗਮ ਹੈ, ਉਹਦੀ ਕਿਰਤ ਵੀ ਅਥਾਹ ਹੈ, ਅਗਮ ਹੈ। ਸੰਸਾਰ ਕਿਧਰੇ ਮੁਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਇਹ ਸੰਸਾਰ ਸਿਰਫ ਇਤਨਾ ਹੀ ਨਹੀਂ ਜਿੱਥੇ ਅਸੀਂ ਰਹਿੰਦੇ ਹਾਂ, ਜਿਸ ਪ੍ਰਿਥਵੀ ਤੇ ਅਸੀਂ ਰਹਿੰਦੇ ਹਾਂ, ਇਸ ਤਰ੍ਹਾਂ ਦੀਆਂ ਅਨੰਤ ਪ੍ਰਿਥਵੀਆਂ ਨੇ, ਔਰ ਐਸੀਆਂ ਵੀ ਪ੍ਰਿਥਵੀਆਂ ਨੇ, ਐਸੀ ਵੀ ਦੁਨੀਆ ਹੈ ਜਿਸ ਦੀ ਸ਼ਾਇਦ ਅਜੇ ਮਨੁੱਖ ਨੇ ਕਲਪਨਾ ਵੀ ਨਹੀਂ ਕੀਤੀ, ਜੋ ਮਨੁੱਖ ਦੀ ਸੋਚ ਤੋਂ ਵੀ ਪਰੇ, ਜੋ ਮਨੁੱਖ ਦੀ ਵਿਚਾਰ ਤੋਂ ਵੀ ਪਰੇ, ਜੋ ਮਨੁੱਖ ਦੀ ਕਲਪਨਾ ਦੀ ਪ੍ਰਵਾਸ ਤੋਂ ਵੀ ਪਰੇ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ ਨਾਨਕ ਜੰਤ ਉਪਾਏ ਕੈ ਸੰਭਾਲੇ ਸਦਨਾ। ਜੀਵ ਜੰਤੂਆਂ ਨੂੰ ਪਹਾੜਾਂ ਵਿੱਚ, ਸਾਗਰਾਂ ਵਿੱਚ, ਧਰਤੀਆਂ ਵਿੱਚ ਪੈਦਾ ਕਰਕੇ ਸਾਹਿਬ ਕਹਿੰਦੇ ਨੇ ਫਿਰ ਉਹਨਾਂ ਦੀ ਉਹ ਸੰਭਾਲ ਕਰਦਾ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ। ਦਰਅਸਲ ਮਨੁੱਖ ਐਵੇਂ ਫਿਕਰ ਤੇ ਤਣਾਅ ਵਿੱਚ ਵੱਜਿਆ ਰਹਿੰਦਾ ਹੈ, ਇਹਨੂੰ ਕੌਣ ਦੱਸੇ ਤੇਰੀ ਦ੍ਰਿਸ਼ਟੀ ਪਰਮਾਤਮਾ ਦੀ ਹੈ। ਦ੍ਰਿਸ਼ਟ ਪ੍ਰਭੂ ਦੀ ਹਰ ਵਕਤ ਤੇਰੇ ਤੇ ਪੈ ਰਹੀ ਹੈ, ਤੂੰ ਉਹਦੀ ਦ੍ਰਿਸ਼ਟੀ ਦੇ ਥੱਲੇ ਹੈ, ਹਾਥੀ ਤੋਂ ਲੈ ਕੇ ਕੀੜੀ ਤੱਕ ਉਹਦੀ ਦ੍ਰਿਸ਼ਟੀ ਦੇ

ਸਾਰੇ ਜੀਵਾਂ ਦੀ ਉਹ ਸੰਭਾਲ ਕਰਦਾ ਹੈ। ਜਿਤਨੇ ਜੀਵ ਜਨ ਉਸਨੇ ਪ੍ਰਿਥਵੀ ਪਹਾੜਾਂ ਤੇ ਸਾਗਰਾਂ ਵਿੱਚ ਪੈਦਾ ਕੀਤੇ ਨੇ। ਜਿਨ ਕਰਤੇ ਕਰਣਾ ਕੀਆ ਚਿੰਤਾ ਦੇ ਕਰਨੇ ਤਾਂ ਕਰਣਾ ਉਸ ਕਰਤੇ ਦਾ ਸਾਰੀ ਕ੍ਰਿਤ ਹੈ, ਉਹ ਕਰਤਾ ਹੈ। ਤਾਂ ਹੁਣ ਕ੍ਰਿਤ ਦੀ ਚਿੰਤਾ ਉਸ ਕਰਤੇ ਨੂੰ ਹੋਣੀ ਚਾਹੀਦੀ ਹੈ। ਕ੍ਰਿਤ ਸਵੈਮ ਤੋਂ ਚਿੰਤਾ ਕਰੇ। ਅਸੀਂ ਕ੍ਰਿਤ ਹਾਂ, ਪਰਮਾਤਮਾ ਸਾਡਾ ਕਰਤਾ ਹੈ। ਸਮੂਹ ਬ੍ਰਹਿਮੰਡ ਇਹ ਸੰਸਾਰ ਕ੍ਰਿਤ ਮੰਡਲ ਹੈ ਔਰ ਇਸਦਾ ਕਰਤਾ ਹੈ ਅਕਾਲ ਪੁਰਖ ਪਰਿਪੂਰਨ ਪਰਮਾਤਮਾ। ਹਮੇਸ਼ਾ ਕਰਤੇ ਨੂੰ ਹੀ ਕ੍ਰਿਤ ਦੀ ਚਿੰਤਾ ਹੁੰਦੀ ਹੈ। ਬਦਕਿਸਮਤ ਹੈ ਉਹ ਕ੍ਰਿਤ ਜੋ ਆਪਣੀ ਚਿੰਤਾ ਆਪ ਕਰੇ। ਨਹੀਂ, ਤੂੰ ਸਿਰਫ ਚਿੰਤਨ ਕਰ ਕਰਤੇ ਦਾ ਤੇ ਕਰਤਾ ਤੇਰੀ ਚਿੰਤਾ ਕਰੇਗਾ, ਤੇਰੀ ਫਿਕਰ ਕਰੇਗਾ, ਤੇਰੀ ਸੰਭਾਲ ਕਰੇਗਾ। ਤੂੰ ਚਿੰਤਨ ਨਾ ਵੀ ਕਰ ਤਾਂ ਵੀ ਉਹ ਤੇਰੀ ਚਿੰਤਾ ਕਰੇਗਾ, ਤਾਂ ਵੀ ਉਹ ਤੇਰੀ ਸੰਭਾਲ ਕਰੇਗਾ। ਪਰ ਤੈਨੂੰ ਇਹ ਬਣ ਆਉਂਦਾ ਹੈ, ਤੇਰੇ ਤੇ ਇਹ ਲਾਜ਼ਮੀ ਹੈ, ਤੇਰਾ ਇਹ ਫਰਜ਼ ਹੈ ਕਿ ਤੂੰ ਕਰਤੇ ਦਾ ਚਿੰਤਨ ਕਰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੌਕੇ ਚੁਣੀ ਆਮਦਨ ਨਾ ਬੂਦ ਮਰਾ। ਹੇ ਪਰਿਪੂਰਨ ਪਰਮਾਤਮਾ, ਤੇਰੇ ਭਜਨ ਦੀ ਖਿੱਚ ਮੈਨੂੰ ਇਸ ਮਨੁੱਖਾ ਜਾਮਾਂ ਵਿੱਚ ਲੈ ਆਈਏ, ਵਰਨਾ ਇਸ ਨੀਲੇ ਗੁੰਬਦ ਦੇ ਥੱਲੇ ਆ ਕੇ ਮੈਂ ਕੀ ਕਰਨਾ ਸੀ। ਖਾਂਦਾ ਪੀਂਦਾ ਤੇ ਮੈਂ ਪਸ਼ੂ ਜੂਨ ਵਿੱਚ ਵੀ ਰਿਹਾ ਔਰ ਬਾਲ ਬੱਚੇ ਤੇ ਮੈਂ ਪਸ਼ੂ ਜਗਤ ਵਿੱਚ ਵੀ ਪੈਦਾ ਕਰਦਾ ਰਿਹਾ। ਪਰ ਮਨੁੱਖੇ ਤਨ ਦੀ ਇਹ ਜਿਹੜੀ ਹਵਿਸ਼ ਹੈ, ਇਸ ਤਨ ਤੱਕ ਜੋ ਮੈਨੂੰ ਲੈ ਆਈ ਹੈ, ਇਹ ਹਵਿਸ਼ ਹੈ ਤੇਰੇ ਮਿਲਣ ਦੀ, ਇਹ ਇੱਛਾ ਹੈ ਤੇਰੇ ਮਿਲਣ ਦੀ, ਤਲਬ ਹੈ ਤੇਰੇ ਦੀਦਾਰ ਦੀ। ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੌਕੇ ਚੁਣੀ ਆਮਦਨ ਨਬੂਦ ਮਰਾ। ਵਰਨਾ ਇਸ ਦੁਨੀਆ ਵਿੱਚ ਆਉਣ ਦਾ ਮੇਰਾ ਕੋਈ ਕਾਰਨ ਹੋਰ ਦਿਖਾਈ ਨਹੀਂ ਦਿੰਦਾ। ਕਿਉਂਕਿ ਆਖੀਏ ਕਿ ਬੰਦਾ ਖਾਣ ਪੀਣ ਲਈ ਆਇਆ, ਤੂੰ ਪਸ਼ੂ ਖਾਂਦੇ ਪੀਂਦੇ ਨੇ। ਬੰਦਾ ਬੱਚੇ ਪੈਦਾ ਕਰਨ ਲਈ ਆਇਆ, ਤੂੰ ਪਸ਼ੂ ਵੀ ਬੱਚੇ ਪੈਦਾ ਕਰਦੇ ਨੇ। ਬੰਦਾ ਬੱਚਿਆਂ ਦੀ ਪਾਲਣਾ ਕਰਨ ਲਈ ਆਇਆ, ਤੂੰ ਉਹ ਵੀ ਪਾਲਣਾ ਕਰਦੇ ਨੇ, ਪਸ਼ੂ ਵੀ ਪਾਲਣਾ ਕਰਦੇ ਨੇ। ਰਹਿਣ ਲਈ ਉਹ ਵੀ ਮਕਾਨ ਬਣਾ ਲੈਂਦੇ ਨੇ, ਘੌਂਸਲੇ ਬਣਾ ਲੈਂਦੇ ਨੇ, ਖੁੱਡਾਂ ਬਣਾ ਲੈਂਦੇ ਨੇ। ਰਿਜ਼ਕ ਦੀ ਤਲਾਸ਼ ਉਹ ਵੀ ਕਰਦੇ ਨੇ, ਰੋਜ਼ੀ ਉਹਨਾਂ ਨੂੰ ਵੀ ਪ੍ਰਭੂ ਜੋ ਹੈ ਦਿੰਦਾ ਹੈ। ਨਹੀਂ, ਤੂੰ ਰਿਜ਼ਕ ਦੀ ਤਲਾਸ਼ ਲਈ ਨਹੀਂ ਆਇਆ, ਤੂੰ ਰਾਜ਼ਕ ਰਹਿੰਦ ਦੀ ਤਲਾਸ਼ ਲਈ ਆਇਆ। ਤੂੰ ਬੱਚੇ ਪੈਦਾ ਕਰਨ ਲਈ ਨਹੀਂ ਆਇਆ, ਤੂੰ ਆਪਣੇ ਅੰਦਰੋਂ ਪਰਮ ਜੋਤੀ ਨੂੰ ਪੈਦਾ ਕਰਨ ਲਈ ਆਇਆ। ਤੂੰ ਸਿਰਫ ਬੱਚਿਆਂ ਦੀ ਪਾਲਣਾ ਕਰਨ ਲਈ ਨਹੀਂ ਆਇਆ, ਦਰਅਸਲ ਤੂੰ ਆਪਣੀ ਆਤਮਾ ਦੀ ਸੰਭਾਲ ਲਈ ਆਇਆ। ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਮੈਂ ਜ਼ੌਕੇ ਚੁਣੀ ਆਮਦਨ ਨਬੂਦ ਮਰਾ। ਬੰਦਗੀ ਦੀ ਖਿੱਚ ਮੈਨੂੰ ਇਸ ਤਨ ਵਿੱਚ ਲਿਆਈ, ਵਰਨਾ ਇਸਦਾ ਕੋਈ ਲਾਭ ਮੈਨੂੰ ਹੋਰ ਦਿਖਾਈ ਨਹੀਂ ਦੇ ਰਿਹਾ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ। ਤੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਅਕਾਲ ਪੁਰਖ ਤੇਰੀ ਚਿੰਤਾ ਕਰੇਗਾ, ਤੂੰ ਅਕਾਲ ਪੁਰਖ ਦਾ ਚਿੰਤਨ ਕਰ, ਤੂੰ ਉਸਦਾ ਸਿਮਰਨ ਕਰ, ਉਹ ਤੇਰੀ ਸੰਭਾਲ ਕਰੇਗਾ। ਤੂੰ ਉਸਨੂੰ ਯਾਦ ਕਰ, ਉਹ ਤੇਰੀਆਂ ਝੋਲੀਆਂ ਭਰੇਗਾ। ਉਹਦਾ ਫਰਜ਼ ਹੈ ਤੇਰੀ ਸੰਭਾਲ ਕਰਨਾ, ਤੇਰਾ ਫਰਜ਼ ਹੈ ਉਹਨੂੰ ਯਾਦ ਕਰਨਾ, ਉਹਦਾ ਚਿੰਤਨ ਕਰਨਾ। ਤੋ ਸਾਹਿਬ ਕਹਿੰਦੇ, ਜਿਨ ਕਰ ਤੇ ਕਰਣਾ ਕੀਆ ਚਿੰਤਾ ਦੇ ਕਰਨੀ ਤਾਂ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸਨੇ ਸਾਰਾ ਜਗਤ ਪੈਦਾ ਕੀਤਾ ਹੈ, ਉਸ ਕਰਤੇ ਨੂੰ ਹੀ ਇਸਦੀ ਚਿੰਤਾ ਹੈ। ਹਕੀਕਤ ਹੈ, ਇਸ ਨੂੰ ਸਤਿਗੁਰੂ ਜੀ ਬਾਰ ਬਾਰ ਦੁਹਰਾ ਰਹੇ ਨੇ ਕਿ ਉਹਨੂੰ ਚਿੰਤਾ ਹੈ, ਉਹਨੂੰ ਚਿੰਤਾ ਹੈ। ਦਰਅਸਲ ਮਨੁੱਖ ਬਹੁਤ ਸਾਰੀਆਂ ਚਿੰਤਾਵਾਂ ਦੀ ਪਿੰਡ ਪੰਡ ਆਪਣੇ ਸਿਰ ਤੇ ਚੁੱਕੀ ਫਿਰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੰਡ ਨੂੰ ਉਤਾਰਨਾ ਚਾਹੁੰਦੇ ਨੇ, ਇਸ ਬੋਝ ਨੂੰ ਉਤਾਰਨਾ ਚਾਹੁੰਦੇ ਨੇ। ਅਨੰਤ ਤਰ੍ਹਾਂ ਦੀਆਂ ਚਿੰਤਾਵਾਂ ਦੇ ਚੋਂ ਸਭ ਤੋਂ ਪ੍ਰਬਲ ਚਿੰਤਾ ਹੈ ਰਿਜ਼ਕ ਦੀ, ਰੋਜ਼ੀ ਦੀ। ਅੱਜ ਮਿਲਿਆ ਹੈ, ਕੱਲ੍ਹ ਮਿਲੇਗਾ ਕਿ ਨਹੀਂ। ਅੱਜ ਮੈਂ ਜੀ ਸਕਿਆ, ਪਤਾ ਨਹੀਂ ਕੱਲ੍ਹ ਜੀ ਸਕਾਂਗੇ ਕਿ ਨਹੀਂ। ਅੱਜ ਮੈਨੂੰ ਰੋਜ਼ੀ ਮਿਲੀ ਹੈ, ਪਤਾ ਨਹੀਂ ਕੱਲ੍ਹ ਰੋਜ਼ੀ ਮਿਲਣੀ ਹੈ ਕਿ ਨਹੀਂ। ਔਰ ਚਿੰਤਾ ਕੱਲ੍ਹ ਦੀ, ਚਿੰਤਾ ਭਵਿਸ਼ ਦੀ। ਈਰਾਨ ਦੇ

ਆਦਰਯੋਗ ਸਾਧ ਸੰਗਤ ਜੀ, ਅਤਿ ਅਪ੍ਰਚਲਿਤ ਰਾਗ ਜਿਸ ਨੂੰ ਗੁਨੀਨ ਸੱਜਣ ਚਾਰੂ ਪੇਸ਼ੀ ਕਹਿੰਦੇ ਨੇ, ਅਪ੍ਰਚਲਿਤ ਰਾਗ ਹੈ। ਲੇਕਿਨ ਆਪ ਸੰਗਤਾਂ ਦੀ ਕਿਰਪਾ ਨਾਲ, ਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਆਪ ਦੇ ਦਾਸ ਨੂੰ ਇਸ ਨੂੰ ਗਾਇਆ ਹੈ। ਬੜਾ ਹੀ ਅਪ੍ਰਚਲਿਤ ਰਾਗ ਹੈ, ਬਹੁਤ ਹੀ ਕੋਮਲ ਰਾਗ ਹੈ, ਮਨ ਨੂੰ ਪਾਉਂਦਾ ਹੈ, ਮਨ ਨੂੰ ਚੰਗਾ ਲੱਗਦਾ ਹੈ। ਇੱਕ ਵਾਰ ਇਸ ਦਾ ਅੰਤਰਾ ਸਥਾਈ ਸਰਵਣ ਕਰੋ, ਫਿਰ ਦੂਸਰਾ ਸ਼ਬਦ ਜੀ।

ਸਵਾਸ ਦੁਨੀਆਂ ਦੇ ਚੱਲ ਰਹੇ ਨੇ, ਯਾਦ ਦੀਨ ਦੀ ਚੱਲ ਰਹੀ ਹੈ। ਪੈਰ ਜ਼ਮੀਨ ਤੇ ਨੇ, ਮਸਤਕ ਆਸਮਾਨ ਨਾਲ ਜੁੜਿਆ। ਇਸ ਤਰ੍ਹਾਂ ਦਾ ਜਿਹੜਾ ਪੁਰਸ਼ ਹੈ, ਉਸਦਾ ਦੁਨੀਆਂ ਵਿੱਚ ਆਇਆ ਸਫਲ, ਇਸ ਤਰ੍ਹਾਂ ਦੇ ਪੁਰਸ਼ ਦਾ ਸੰਸਾਰ ਵਿੱਚ ਆਇਆ ਸਫਲ, ਔਰ ਇਸ ਤੋਂ ਉਲਟ ਵਿਪਰੀਤ ਮੂਰਖਤਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨ ਵਾਲਾ, ਮਨ ਨੂੰ ਸਾਹਮਣੇ ਰੱਖ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਵਾਲਾ, ਔਰ ਅਹੰਕਾਰ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ, ਸਹਿਜ ਤਿੰਨ ਦੁਨੀਆਂ ਵਿੱਚ ਫਜ਼ੂਲ ਆਇਆ, ਸੰਸਾਰ ਵਿੱਚ ਫਜ਼ੂਲ ਆਇਆ, ਔਰ ਆਪਣਾ ਜੀਵਨ ਉਹ ਵਿਅਰਥ ਗਵਾ ਲੈਂਦਾ। ਮਹਾਰਾਜ ਇਸ ਪੌੜੀ ਦੀ ਆਖਰੀ ਪੰਕਤੀ ਇੰਝ ਪ੍ਰਵਾਨ ਕਰਦੇ ਨੇ, ਵਿੱਚ ਦੁਨੀਆਂ ਕਾਹੇ ਆਇਆ, ਐ ਮਨੁੱਖ ਤੂੰ ਦੁਨੀਆਂ ਵਿੱਚ ਕਿਉਂ ਆਇਆ। ਅਫਸੋਸ ਕਰ ਦੁਖਤ ਹੋ ਕੇ ਅਫਸੋਸ ਪਏ ਕਰਦੇ ਨੇ, ਕਿਉਂ ਆਇਆ, ਫਜ਼ੂਲ ਹੈ, ਵਿਅਰਥ ਆਇਆ, ਦੁਨੀਆਂ ਵਿੱਚ ਆਇਆ ਔਰ ਦੁਨੀਆਂ ਵਿੱਚ ਹੀ ਰਹਿ ਗਿਆ, ਉਰਾਰ ਹੀ ਖੜਾ ਤੂੰ ਰਹਿ ਗਿਆ। ਕਹਿੰਦੇ ਨੇ ਉਰਾਰ ਦੁਨੀਆਂ ਹੈ, ਪਾਰ ਦੀਨ ਹੈ, ਉਰਾਰ ਤੇ ਸੰਸਾਰ ਹੈ, ਪਾਰ ਨਿਰੰਕਾਰ ਹੈ, ਤੇ ਉਰਾਰ ਜਨਮ ਹੋਇਆ ਤੇ ਉਰਾਰ ਹੀ ਮਰ ਗਿਆ, ਪਰਲੇ ਕੰਢੇ ਤੇ ਪਹੁੰਚਿਆ ਹੀ ਨਹੀਂ, ਨਿਰੰਕਾਰ ਤੱਕ ਪਹੁੰਚਿਆ ਹੀ ਨਹੀਂ, ਦੀਨ ਤੱਕ ਪਹੁੰਚਿਆ ਹੀ ਨਹੀਂ। ਤੇ ਸਾਹਿਬ ਕਹਿੰਦੇ ਉਰਾਰਲੇ ਕੰਢੇ ਹੀ ਤੂੰ ਕਾਨੂੰ ਆਇਆ। ਉਰਾਰ ਤੇ ਇਸ ਵਾਸਤੇ ਬੰਦਾ ਖੜਾ ਹੁੰਦਾ, ਪਾਰ ਹੋਣ ਦੀ ਸੋਚਦਾ ਤੇ ਪਾਰ ਹੋਣ ਦੀ ਕੋਸ਼ਿਸ਼ ਕਰਦਾ, ਤੇ ਉਰਾਰ ਖੜਾ ਹੀ ਰਹਿ ਗਿਆ। ਉਰਾਰ ਖੜੇ ਰਹਿਣ ਦਾ ਕੀ ਮਤਲਬ ਸੀ, ਵਿੱਚ ਦੁਨੀਆਂ ਕਾਹੇ ਆਇਆ, ਕਿਸ ਲਈ ਇਸ ਦੁਨੀਆਂ ਵਿੱਚ ਆਇਆ, ਭਾਵ ਵਿਅਰਥ ਆਇਆ। ਦੁਨੀਆਂ ਵਿੱਚ ਆਉਣਾ ਦਰਅਸਲ ਦੀਨ ਦੀ ਪ੍ਰਾਪਤੀ ਹੈ, ਸੰਸਾਰ ਵਿੱਚ ਆਉਣਾ ਵੀ ਇਸ ਲਈ ਹੈ ਕਿ ਨਿਰੰਕਾਰ ਦੀ ਪ੍ਰਾਪਤੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਰ ਕਿਰਪਾ ਦਾ ਸਦਕਾ, ਸਤ ਸੰਗਤ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਸਰਬੱਤ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਘਰੋਗੀ ਕੰਮਾਂ ਨੂੰ ਸੰਕੋਚ ਕੇ ਨਿਤ ਨੇਮ ਅਨੁਸਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੇ ਹੋ। ਰਹਿ ਰਾਜ ਸਾਹਿਬ ਜੀ ਕੇ ਨਿਤ ਨੇਮ ਉਪਰੰਤ ਗੁਰੂ ਸਵਾਰੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਜਸ ਕੀਰਤਨ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ, ਗੁਰੂ ਦਾ ਜਸ ਆਪ ਜੀ ਨੇ ਸਰਗੁਣ ਕਰਕੇ ਆਨੰਦ ਮਾਣਿਆ ਹੈ। ਜਿੰਨਾ ਸਮਾਂ ਹੋਰ ਸਤਿਗੁਰੂ ਬਖਸ਼ਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਬੈਠ ਕੇ ਗੁਰੂ ਕੇ ਬਚਨ ਸਰਵਣ ਕਰੀਏ, ਸਤਿਗੁਰ ਕਿਰਪਾ ਕਰਨ, ਸੁਣੇ ਹੋਏ ਗੁਰੂ ਕੇ ਬਚਨ ਸਾਨੂੰ ਕਮਾਉਣ ਦਾ ਬਲ ਬਖਸ਼ਣ, ਗੁਰੂ ਕੇ ਸੁਣੇ ਹੋਏ ਬਚਨ ਸਾਡੇ ਹਿਰਦੇ ਵਸਣ, ਤਾਂ ਕਿ ਸੁਣਿਆ ਹੋਇਆ ਸਫਲ ਹੋ ਜਾਵੇ। ਕੱਲ ਆਪ ਜੀ ਦੇ ਚਰਨਾਂ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਦੀ ਪਵਿੱਤਰ ਰਚਨਾ ਤੋਂ ਗੁਰਸਿੱਖਾਂ ਦੇ ਸਵਾਲਾਂ ਦਾ ਜਵਾਬ, ਗੁਰਸਿੱਖਾਂ ਨੂੰ ਗਿਆਨ ਦਰੜਾਉਣ ਵਾਸਤੇ ਅਮੋਲਕ ਉਪਦੇਸ਼ ਜੋ ਬਖਸ਼ਿਆ ਕਿ ਇਸ ਜਗ ਵਿੱਚ ਗੁਰੂ ਕੌਣ ਹੋਇਆ ਹੈ, ਦੂਜੇ ਨੰਬਰ ਤੇ ਸਿੱਖ ਕੌਣ ਹੋਇਆ, ਗੁਰੂ ਤੇ ਸਿੱਖ। ਸਤਿਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਭਾਈ ਗੁਰਮੁਖ ਪਿਆਰਿਓ, ਗੁਰੂ ਦੀ ਪਦਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜੋ ਕਿਸੇ ਦੇ ਥਾਪੇ ਹੋਏ ਕਿਸੇ ਦੇ ਬਣਾਏ ਹੋਏ ਗੁਰੂ ਨਹੀਂ ਬਣੇ, ਸਹਿ ਭੰਗ ਸੁਧੇ ਪ੍ਰਕਾਸ਼, ਜਿਸ ਦਿਨ ਤੋਂ ਸੰਸਾਰ ਵਿੱਚ ਪ੍ਰਗਟ ਹੋ ਗਏ ਉਸੇ ਦਿਨ ਤੋਂ ਗੁਰੂ। ਸਾਨੂੰ ਕ੍ਰਿਸ਼ਨ ਮਹਾਰਾਜ ਜੀ ਦਾ ਸਤਿਕਾਰ ਹੈ, ਰਾਮ ਜੀ ਦਾ ਸਤਿਕਾਰ ਹੈ, ਮਹਾਤਮਾ ਬੁੱਧ ਜੀ ਦਾ ਸਤਿਕਾਰ ਹੈ, ਜੀਸਸ ਜੀ ਦਾ ਸਾਨੂੰ ਸਤਿਕਾਰ ਹੈ, ਪਰ ਜੋ ਨਿਰਣਾ ਹੈ ਉਹ ਸੰਸਾਰ ਦੇ ਸਾਹਮਣੇ ਹੈ। ਕਰੋੜਾਂ ਦੀ ਗਿਣਤੀ ਵਿੱਚ ਸਾਡੇ ਹਿੰਦੂ ਵੀਰ ਬ੍ਰਾਹਮਣ ਵੀਰ ਸ੍ਰੀ ਰਾਮ ਜੀ ਨੂੰ ਭਗਵਾਨ ਕਰਕੇ ਪੂਜਦੇ ਨੇ, ਕ੍ਰਿਸ਼ਨ ਮਹਾਰਾਜ ਜੀ ਨੂੰ ਭਗਵਾਨ ਕਰਕੇ ਪੂਜਦੇ ਨੇ, ਪਰ ਸਾਰੇ ਸੰਸਾਰ ਦੇ ਸਾਹਮਣੇ ਹੈ ਕਿ ਇਸ ਧਰਤੀ ਦਾ ਇੱਕ ਮੁਸਲਮਾਨ ਵੀ ਰਾਮ ਜੀ ਨੂੰ ਭਗਵਾਨ ਕਰਕੇ ਮੱਥਾ ਨਹੀਂ ਟੇਕੇਗਾ। ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੂੰ ਇੱਕ ਮੁਸਲਮਾਨ ਵੀਰ ਜਾ ਕੇ ਨਮਸਕਾਰ ਨਹੀਂ ਕਰੇਗਾ ਤੇ ਭਗਵਾਨ ਨਹੀਂ ਕਵੇਗਾ। 2 ਅਰਬ ਗਿਣਤੀ ਹੈ ਸੰਸਾਰ ਵਿੱਚ ਇਸਲਾਮ ਧਰਮ ਦੀ, ਮੁਸਲਮਾਨ ਵੀਰਾਂ ਦੀ। ਸਭ ਤੋਂ ਵੱਡੀ ਗਿਣਤੀ ਹੈ ਈਸਾਈ ਵੀਰਾਂ ਦੀ। ਇਤਨੀ ਗਿਣਤੀ ਵੱਧ ਗਈ ਹੈ ਕਿ ਦੁਨੀਆਂ ਦਾ 1/3 ਹਿੱਸਾ ਈਸਾਈ ਬਣ ਚੁੱਕਿਆ, 1/3 ਹਿੱਸਾ ਈਸਾਈ ਬਣ ਚੁੱਕਿਆ। ਅਰਬਾਂ ਮੁਸਲਮਾਨ ਵੀਰ ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਪਾਕ ਸਮਝ ਕੇ, ਖੁਦਾ ਦਾ ਰੂਪ ਸਮਝ ਕੇ ਇਬਾਦਤ ਕਰਦੇ ਨੇ, ਅੱਲਾ ਸਮਝ ਕੇ ਬੰਦਗੀ ਕਰਦੇ ਨੇ, ਪਰ ਦੁਨੀਆ ਦਾ ਇੱਕ ਵੀ ਹਿੰਦੂ ਵੀਰ ਮੁਹੰਮਦ ਸਾਹਿਬ ਨੂੰ ਸਜਦਾ ਨਹੀਂ ਕਰੂਗਾ, ਮੁਹੰਮਦ ਸਾਹਿਬ ਅੱਗੇ ਸਿਰ ਨਹੀਂ ਝੁਕਾਵੇਗਾ। ਹਿੰਦੂ ਵੀਰ ਮੁਹੰਮਦ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਣਗੇ ਤੇ ਮੁਸਲਮਾਨ ਰਾਮ ਤੇ ਕ੍ਰਿਸ਼ਨ ਨੂੰ ਮੱਥਾ ਨਹੀਂ ਟੇਕਣਗੇ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਅੱਗੇ ਦੋਵੇਂ ਝੁਕ ਗਏ, ਇੱਥੇ ਆਖੋ ਸਤਨਾਮ ਸੀ। ਐਸੀ ਵਡਿਆਈ ਗੁਰੂ ਨਾਨਕ ਦੇਵ ਦੀ, ਹਿੰਦੂ ਕਹਿਣ ਸਾਡਾ ਗੁਰੂ ਹੈ ਤੇ ਮੁਸਲਮਾਨ ਕਹਿਣ ਸਾਡਾ ਪੀਰ ਹੈ। ਕਰਤਾਰਪੁਰ ਸਤਿਗੁਰ ਪਾਤਸ਼ਾਹ ਦੇ ਸਰੂਪ ਅੱਗੇ ਮੁਸਲਮਾਨ ਹਿੰਦੂਆਂ ਨੂੰ ਕਹਿਣ ਤੁਸੀਂ ਇਹਦੇ ਲੱਗਦੇ ਕਿਉਂ ਹੈ ਤੇ ਸਾਡਾ ਪੀਰ ਹੈ, ਹਿੰਦੂ ਕਹਿਣ ਤੁਸੀਂ ਕੀ ਲੱਗਦੇ ਹੋ ਸਾਡਾ ਗੁਰੂ ਹੈ। ਐਸਾ ਅਵਤਾਰ ਐਸਾ ਗੁਰੂ ਇੱਕੋ ਜਗਤ ਵਿੱਚ ਹੈ, ਹਿੰਦੂ ਮੁਸਲਮਾਨ ਨਿਭਾਇਆ। ਜਿਹੜਾ ਵੀ ਆ ਗਿਆ ਉਸੇ ਨੇ ਗੁਰੂ ਨਾਨਕ ਦੇਵ ਜੀ ਨੂੰ ਸਿਜਦਾ ਕਰ ਦਿੱਤਾ। ਗੁਰੂ ਆਏ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਵੇਂ ਸਾਡੇ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਾਕ ਪਵਿੱਤਰ ਸਥਾਨ ਹੈ, ਈਸਾਈਆਂ ਵਾਸਤੇ ਯਰੂਸ਼ਲਮ ਜਿੱਥੇ ਈਸਾ ਮਸੀਹ ਜੀ ਨੂੰ ਫਾਂਸੀ ਦਿੱਤਾ ਗਿਆ, ਬੁੱਧੀਆਂ ਵਾਸਤੇ ਗਇਆ ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ, ਸਾਰੇ ਮੁਸਲਮਾਨ ਜਗਤ ਵਾਸਤੇ ਸਭ ਤੋਂ ਪਵਿੱਤਰ ਜਗ੍ਹਾ ਹੈ ਮੱਕਾ। ਪਰ ਗੁਰੂ ਨਾਨਕ ਦੀ ਵਡਿਆਈ, ਕਈ ਕਰੋੜ ਮੁਸਲਮਾਨ ਵੀਰ ਮੱਕੇ ਸ਼ਰੀਫ ਦਾ ਹਜ ਕਰਨ ਜਾਂਦੇ ਨੇ, ਆਪਾਂ ਯਾਤਰਾ ਕਹਿੰਦੇ ਹਾਂ ਤੇ ਮੁਸਲਮਾਨ ਵੀਰ ਹਜ ਕਹਿੰਦੇ ਨੇ, ਆਪਾਂ ਯਾਤਰੀ ਕਹਿੰਦੇ ਹਾਂ ਤੇ ਮੁਸਲਮਾਨ ਹਾਜੀ ਕਹਿੰਦੇ ਨੇ। ਹਾਜੀ ਦਾ ਅਰਥ ਹੈ ਯਾਤਰੀ, ਹਜ ਦਾ ਅਰਥ ਹੈ ਯਾਤਰਾ। ਕਰੋੜਾਂ ਮੁਸਲਮਾਨ ਮੁਹੰਮਦ ਸਾਹਿਬ ਜੀ ਦੇ ਪਾਕ ਪਵਿੱਤਰ ਸਥਾਨ ਤੇ ਮੱਕੇ ਸ਼ਰੀਫ ਸਜਦਾ ਕਰਨ ਜਾਂਦੇ ਨੇ, ਦਰਸ਼ਨ ਕਰਨ ਜਾਂਦੇ ਨੇ। ਪਰ ਵੇਖੋ ਗੁਰੂ ਨਾਨਕ ਦੀ ਵਡਿਆਈ, ਮੁਸਲਮਾਨ ਵੀਰ ਜਾਂਦੇ ਨੇ ਮੱਕੇ ਦੇ ਦਰਸ਼ਨ ਕਰਨ, ਪਰ ਮੱਕੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਮੱਥਾ ਟੇਕਦੇ ਨੇ ਬਾਬੇ ਨਾਨਕ ਦੀ ਖੜਾਮ ਨੂੰ। ਗੁਰੂ ਬਣਨ ਦਾ ਆਨੰਦ ਆਇਆ ਨਾ ਦੁਨੀਆ ਵਿੱਚ, ਜਾਂਦੇ ਨੇ ਮੱਕਾ ਸ਼ਰੀਫ ਵੇਖਣ, ਮੱਕੇ ਦਾ ਹਜ ਕਰਨੇ, ਤੇ ਸਭ ਤੋਂ ਪਹਿਲਾਂ ਮੁਹੰਮਦ ਸਾਹਿਬ ਜੀ ਦੇ ਪਾਕ ਪਵਿੱਤਰ ਉਸ ਪੱਥਰ ਨੂੰ ਨਹੀਂ ਵੇਖਦੇ, ਉਹਨੂੰ ਨਹੀਂ ਚੁੰਮਦੇ, ਪਹਿਲਾਂ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਇਹ ਗੁਰੂ ਬਣਨ ਦੀ ਵਡਿਆਈ ਹੋਈ ਨਾ, 10-20-2000 ਚੇਲੇ ਬਣਾ ਕੇ ਗੁਰੂ ਬਣਾ ਲੈਣੇ ਤਾਂ ਕੋਈ ਗੱਲ ਨਹੀਂ, ਦੋ ਹਜ਼ਾਰ ਬੰਦਾ ਤਾਂ ਇੱਕ ਇੱਕ ਡਾਕਟਰ ਅੱਗੇ ਹੱਥ ਬੰਨਦਾ ਫਿਰਦਾ ਹੈ, ਕੋਈ ਸਤਨਾਮ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਮਨਿਸਟਰਾਂ ਦੇ ਅੱਗੇ ਪਤਾ ਨਹੀਂ ਕਿੰਨੇ ਹਜ਼ਾਰ ਕੋਟੀਆਂ 'ਚ ਜਾ ਕੇ ਮੱਥੇ ਟੇਕਦੇ ਨੇ ਕੰਮ ਕਰਾਉਣ ਨੂੰ, ਉਹ ਅਲੱਗ ਗੱਲ ਹੈ, ਅਸੀਂ ਭਰਮ ਵਿੱਚ ਆ ਜਾਂਦੇ। ਪਰ ਐਸੀ ਵਡਿਆਈ ਕਿ ਹੋਵੇ ਮੁਸਲਮਾਨਾਂ ਦਾ ਸਥਾਨ ਤੇ ਪੂਜਾ ਹੋਵੇ ਗੁਰੂ ਨਾਨਕ ਦੇ ਖੜਾਮ ਦੀ, ਗੁਰੂ ਪਦਵੀ ਮਿਲੀ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ, ਐਸੀ ਮਿਸਾਲ ਤੁਹਾਨੂੰ ਦੁਨੀਆਂ ਵਿੱਚ ਨਹੀਂ ਲੱਭੇਗੀ। ਇਹ ਗੁਰਦੁਆਰਾ ਸਾਹਿਬ ਹੈ ਤੁਹਾਡਾ, ਇੱਥੇ ਕੋਈ ਕਵੇ ਅਸੀਂ ਰਾਮ ਜੀ ਦਾ ਪੁੱਤਰ ਆ ਕੇ ਉਹਦੀ ਪੂਜਾ ਕਰਨੀ ਹੈ, ਕਦੋਂ ਕਰਨ ਦਓਗੇ ਤੁਸੀਂ? ਮਸੀਤ ਵਿੱਚ ਕੋਈ ਕਵੇ ਕ੍ਰਿਸ਼ਨ ਜੀ ਆ ਕੇ ਪੂਜਾ ਕਰਨੀ ਹੈ, ਕਦੋਂ ਕਰਨ ਦੇਣਗੇ ਉਹ? ਪਰ ਦੁਨੀਆਂ ਦਾ ਸਭ ਤੋਂ ਵੱਡਾ ਸਥਾਨ ਮੱਕਾ, ਉੱਥੇ ਪੂਜਾ ਹੋ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਜਿਤਨੇ ਮੁਸਲਮਾਨ ਜਾਣਗੇ, ਚੀਨ ਵਿੱਚ ਇੱਕ ਸ਼ਹਿਰ ਹੈ ਨਾਨਕਿਆਂਗ ਜੋ ਗੁਰੂ ਨਾਨਕ ਦੇ ਨਾਂ ਤੇ ਵਸਿਆ ਹੋਇਆ, ਉਸ ਸ਼ਹਿਰ ਦੇ ਗੱਬੇ ਇੱਕ ਪੱਥਰ ਪਿਆ ਬਹੁਤ ਵੱਡਾ, ਸਾਰੇ ਸ਼ਹਿਰ ਦੇ ਲੋਕ ਆ ਕੇ ਉਸ ਪੱਥਰ ਨੂੰ ਮੱਥਾ ਟੇਕਦੇ ਨੇ ਚੀਨੀ। ਉਹਨਾਂ ਨੂੰ ਪੁੱਛੋ ਇਹਨੂੰ ਕਿਉਂ ਮੱਥਾ ਟੇਕਦੇ, ਉਹ ਆਪਣੀ ਭਾਸ਼ਾ ਵਿੱਚ ਕਹਿਣਗੇ ਇਸ ਪੱਥਰ ਤੇ ਨਾਨਕ ਖੁਦਾ ਬੈਠਾ ਸੀ। ਨਾਨਕ ਰੱਬ ਬੈਠਿਆ ਸੀ, ਅਸੀਂ ਤਾਂ ਇਸ ਪੱਥਰ ਨੂੰ ਮੱਥਾ ਟੇਕਦੇ। ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਗੁਰੂ ਦੀ ਪਦਵੀ ਤੇ ਸਿੱਖ ਹੋਇਆ ਗੁਰਮੁਖ ਪਿਆਰਿਓ ਬਾਬਾ ਲੈਣ, ਜਿਹਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ। ਸਿੱਖਿਆ ਬਾਬਤ ਵਹਿਮ ਕੱਢਦੇ ਹੋ, ਗੁਰੂ ਕਾ ਹੁਕਮ, ਗੁਰੂ ਕਾ ਬਚਨ, ਗੁਰੂ ਕਾ ਉਪਦੇਸ਼, ਗੁਰੂ ਕੀ ਸਿੱਖਿਆ, ਗੁਰੂ ਕੀ ਬਾਣੀ ਇੱਕੋ ਰੂਪ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਹੁਕਮ ਹੈ, ਉਪਦੇਸ਼ ਹੈ, ਸਿੱਖਿਆ ਹੈ। ਪਰ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹ ਬਣ ਗਿਆ ਗੁਰੂ ਕਾ ਸਿੱਖ। ਬਾਬਾ ਲਹਿਣਾ ਜੀ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਸਿੱਖ ਹੋਰ ਵੀ ਬਹੁਤ ਹੋਏ, ਪਰ ਇੱਕ ਲਹਿਣਾ ਸਿੱਖ ਨਿਕਲਿਆ ਜਿਹੜਾ ਫਿਰ ਸਿੱਖ ਨਹੀਂ ਰਿਹਾ। ਐਸਾ ਸਿੱਖ, ਐਸੀ ਸਿੱਖੀ ਕਮਾਈ ਕਿ ਲਹਿਣਾ ਹੀ ਨਾਨਕ ਬਣ ਗਿਆ, ਲਹਿਣਾ ਹੀ ਨਿਰੰਕਾਰ ਦਾ ਰੂਪ ਬਣ ਗਿਆ। ਤੀਜਾ ਸਵਾਲ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੀਤਾ ਗਿਆ ਕਿ ਮਹਾਰਾਜ ਸੇਵਕ ਕੌਣ ਹੋਇਆ? ਸੇਵਕ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਰਸਨਾ ਤੋਂ ਬਚਨ ਕੀਤਾ, ਗੁਰਸਿੱਖੋ ਸੇਵਕ ਹੋਇਆ ਗੁਰੂ ਅਮਰਦਾਸ ਮਹਾਰਾਜ, ਉਹਨੂੰ ਸੇਵਕ ਦੀ ਪਦਵੀ ਮਿਲੀ ਹੈ ਗੁਰੂ ਘਰ ਵਿੱਚ। ਤੀਸਰੇ ਪਾਤਸ਼ਾਹ ਤਾਂ ਆਪਾਂ ਸਾਰੇ ਹੀ ਸੇਵਕ ਹੈ, ਪਰ ਨੋਟ ਕਰ ਲਿਓ, ਇੰਜੀਨੀਅਰ ਬਣਨਾ ਸਿਖਾਲਾ ਹੈ, ਡਾਕਟਰ ਬਣਨਾ ਸਿਖਾਲਾ ਹੈ, ਬ੍ਰਹਮ ਗਿਆਨੀ ਬਣਨਾ ਸਿਖਾਲਾ ਹੈ, ਮਨਿਸਟਰ ਰਾਸ਼ਟਰਪਤੀ ਬਣਨਾ ਵੀ ਸਿਖਾਲਾ ਹੈ, ਪਰ ਜੇ ਸਭ ਤੋਂ ਔਖਾ ਹੈ ਤਾਂ ਸੇਵਕ ਬਣਨਾ ਔਖਾ। ਕਿਉਂ ਔਖਾ ਹੈ? ਬਾਕੀ ਪਦਵੀਆਂ ਤੁਹਾਨੂੰ ਮਿਲਣਗੀਆਂ ਜਿਉਂਦਿਆਂ ਨੂੰ, ਰਾਸ਼ਟਰਪਤੀ ਕਦੇ ਮਰ ਕੇ ਨਹੀਂ ਬਣਦਾ, ਪ੍ਰਾਈਮ ਮਿਨਿਸਟਰ ਮਰ ਕੇ ਨਹੀਂ ਬਣਦਾ, ਡਾਕਟਰ ਮਰ ਕੇ ਨਹੀਂ ਬਣਦਾ, ਇੰਜੀਨੀਅਰ ਬਣ ਕੇ ਨਹੀਂ ਬਣਦਾ, ਬ੍ਰਹਮ ਗਿਆਨੀ ਮਰ ਕੇ ਨਹੀਂ ਬਣਦਾ, ਪਰ ਜੇ ਸੇਵਕ ਬਣਨਾ ਤਾਂ ਜਿਉਂਦੇ ਮਰਨਾ ਪਵੇਗਾ। ਆਪਾਂ ਤਾਂ ਤਕੜੇ ਹਾਂ ਜਿਹੜੇ ਜਿਉਂਦੇ ਹੀ ਸੇਵਕ ਫਿਰਦੇ ਹਾਂ, ਇੱਥੇ ਆਪੋ ਸਤਨਾਮ, ਅਗੇ ਮੈਂ ਤੁਹਾਡਾ ਸੇਵਕ ਹੈ। ਪੁੱਛੋ ਗੁਰੂ ਗ੍ਰੰਥ ਸਾਹਿਬ ਤੋਂ ਸੇਵਕ ਦੀ ਪੜ੍ਹਾਈ ਕੀ ਹੈ, ਉਹਦਾ ਕੋਰਸ ਕੀ ਹੈ? ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਇਹ ਹੈ ਸੇਵਕ ਬਣਨ ਦਾ ਕੋਰਸ। ਸਾਹਿਬ ਤੋਂ ਸੇਵਕ ਦੀ ਪੜ੍ਹਾਈ ਕੀ ਹੈ, ਉਹਦਾ ਕੋਰਸ ਕੀ ਹੈ?

ਤਾਂ ਜਿਉਣ ਦੀ ਆਸ ਛੱਡ ਤੇ ਸਿੱਖ ਗੁਰੂ ਕੋਲ ਆ ਕੇ ਕਹਿੰਦਾ ਮੈਨੂੰ ਤਾਪ ਵੀ ਨਾ ਚੜ੍ਹਨ ਦਈ, ਖੰਘ ਨਾ ਹੋਣ ਦਈ। ਤੇ ਫਰਕ ਕਿੰਨਾ ਪੈ ਗਿਆ ਸਬਜੈਕਟ ਵਿੱਚ। ਹੋ ਸਗਲ ਕੀ ਰਹਿਣ ਕੌਣ ਭਾਈ ਸਾਹਿਬ, ਭਾਈ ਗੁਰਦਾਸ ਜੀ ਤੋਂ ਪੁੱਛੋ ਸੇਵਕ ਕਿਵੇਂ ਬਣੀਦਾ। ਭਾਈ ਸਾਹਿਬ ਕਹਿੰਦੇ ਮੁਰਦਾ ਹੋਏ ਮੁਰੀਦ। ਕਿੰਨਾ ਸਪਸ਼ਟੀਕਰਨ ਕੀਤਾ। ਮੁਰੀਦ ਕਹੀਏ ਸੇਵਕ, ਜਿਹਨੂੰ ਆਪਾਂ ਸੇਵਕ ਕਹਿੰਦੇ ਨਾ ਫਾਰਸੀ ਵਿੱਚ, ਉਹਨੂੰ ਮੁਰੀਦ ਕਹਿੰਦੇ ਨੇ। ਭਾਈ ਸਾਹਿਬ ਕਹਿੰਦੇ ਜੇ ਸੇਵਕ ਬਣਨਾ ਤਾਂ ਮੁਰਦਾ ਹੋਏ ਤਾਂ ਮਰਨਾ ਪਵੇਗਾ। ਜਿਉਂਦੇ ਗੁਰੂ ਅੱਗੇ ਮਰਨਾ, ਇਹ ਹੈ ਸੇਵਕ ਬਣਨਾ। ਤੇ ਹੁਣ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਹੋਰ ਵੀ ਕਹਿ ਦਿੱਤੀ ਕਿ ਐਸੇ ਸੇਵਕ ਕਿੰਨੇ ਕੁ ਹੋਣਗੇ ਜਿਹੜੇ ਜਿਉਂਦੇ ਹੀ ਗੁਰੂ ਅੱਗੇ ਮ੍ਰਿਤਕ ਹੋਣ। ਉਹਨਾਂ ਦੀ ਗਿਣਤੀ ਵੀ ਮੇਰੇ ਸਤਿਗੁਰਾਂ ਨੇ ਲਿਖ ਦਿੱਤੀ, ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਸਤਿਗੁਰ ਕਹਿੰਦੇ ਇੱਕ ਅੱਧਾ ਹੀ ਹੁੰਦਾ ਦੁਨੀਆਂ ਵਿੱਚ ਜੋ ਆਪਣੇ ਗੁਰੂ ਅੱਗੇ ਜਿਉਂਦਾ ਹੀ ਮਰ ਕੇ ਜੀਵੇ। ਏਕ ਆਦ ਕੋਈ ਦਸ ਵੀਹ ਪੰਜਾਹ ਨਹੀਂ ਫਿਰਦੇ ਬ੍ਰਹਮ ਗਿਆਨੀਆਂ ਦੀ, ਤਾਂ ਹੁਣ ਗਿਣਤੀ ਉਹਨੀ ਕਿੰਨੇ ਹੋ ਗਏ, ਭਗਵਾਨਾਂ ਦੀ ਗਿਣਤੀ ਨਹੀਂ ਕਿੰਨੇ ਹੋ ਗਏ। ਪਰ ਆਹ ਗਿਣਤੀ ਕੋਈ ਕੱਢੋ ਕਿ ਜੋ ਜੀਵਤ ਮ੍ਰਿਤਕ ਹੋਏ, ਜਿਉਂਦਾ ਹੀ ਗੁਰੂ ਅੱਗੇ ਮਰਿਆ ਹੋਇਆ ਹੋਵੇ ਉਹ ਬਣੇ ਸੇਵਕੋ, ਤੁਹਾਨੂੰ ਬਹੁਤ ਵਿਰਲਾ ਮਿਲੇਗਾ, ਬਹੁਤ ਘੱਟ ਲੱਭਣਗੇ। ਹੁਣ ਨਿਸ਼ਾਨੀ ਕੀ ਹੈ, ਜਿਉਂਦਾ ਕਿਵੇਂ ਮਰਨਾ ਸਿੱਖ ਨੇ, ਉਹਦੇ ਰੋਮ ਰੋਮ ਦੇ ਵਿੱਚੋਂ ਮੈਂ ਦਾ ਨਾਸ ਹੋ ਜਾਵੇ। ਜਿਸ ਦਿਨ ਤੇਰੇ ਵਿੱਚੋਂ ਸਾਰੀ ਹੋਵੇ, ਥੋੜ੍ਹੀ ਬਹੁਤੀ ਤਾਂ ਨਿਕਲਦੀ ਹੈ ਨਿੱਤ, ਉਹ ਤਾਂ ਤੀਏ ਚੌਥੇ ਦਿਨ ਨਿਕਲ ਜਾਂਦੀ ਹੈ ਜਦ ਫਸਦੇ ਹੈ ਕਿਸੇ ਕੰਮ 'ਚ ਨਾ, ਜਦ ਤਾਪ ਚੜ੍ਹਦਾ ਤਾਂ ਹੀ ਨੰਗਾ ਸਿੰਘਾਂ ਨੇ ਤਾਪ ਦਾ ਨਾਂ ਆਕੜ ਭੰਨ ਰੱਖਿਆ ਹੋਇਆ ਹੈ। ਜਿਹਨੂੰ ਬੁਖਾਰ ਚੜ੍ਹ ਜਾਵੇ ਨਾ ਨੰਗ ਸਿੰਘ ਕਹਿਣਗੇ, ਇਹਨੂੰ ਆਕੜ ਭੰਨ ਹੋ ਗਿਆ। ਤੇ ਫਿਰ ਜਦੋਂ ਆਕੜ ਭੰਨ ਹੁੰਦਾ, ਆਕੜ ਭੰਨੀ ਜਾਂਦੀ ਹੈ, ਫਿਰ ਬਾਪੂ ਨੂੰ ਹਾਕਾ ਨਹੀਂ ਮਾਰਦਾ, ਫਿਰ ਚਾਚੀ ਨੂੰ ਹਾਕਾ ਨਹੀਂ ਮਾਰਦਾ, ਹੇ ਵਾਹਿਗੁਰੂ, ਹੇ ਰਾਮ, ਹੇ ਭਗਵਾਨ। ਥੋੜ੍ਹੀ ਜਿਹੀ ਤਾਂ ਆਕੜ ਉਦੋਂ ਭੰਨ ਹੁੰਦੀ ਹੈ, ਕੋਈ ਕੰਮ ਅੜ ਜਾਵੇ ਉਦੋਂ ਆਕੜ ਭੰਨ ਹੁੰਦੀ ਹੈ, ਪਰ ਕੰਮ ਹੋਣ ਤੇ ਬਾਅਦ ਸਗੋਂ ਦੂਣੀ ਹੋ ਜਾਂਦੀ ਹੈ। ਅਜਿਹੇ ਹਕੋ ਸਤਨਾਮ, ਉਹ ਭੱਜੀ ਨਹੀਂ, ਉਹ ਤਾਂ ਆਕੜ ਵਿੱਚ ਹੋਮੇ ਵਿੱਚ ਪਾਣੀ ਪਿਆ, ਸਗੋਂ ਬੂਟਾ ਹੋਰ ਪ੍ਰਫੁੱਲਿਤ ਹੋ ਗਿਆ। ਸਾਰੀ ਹੋਮੇ ਨਿਕਲ ਜਾਣੀ, ਤਮਾਮ ਹੋਮੇ ਦਾ ਨਾਸ ਹੋ ਜਾਣਾ, ਉਹ ਹੈ ਗੁਰੂ ਅੱਗੇ ਜਿਉਂਦੇ ਹੀ ਮ੍ਰਿਤਕ ਰਹਿਣਾ। ਸੁਖਮਨੀ ਸਾਹਿਬ ਪੜ੍ਹਦੇ ਸੁਣਦੇ ਹੋ, ਬੜੀਆਂ ਮੁਕਤੀਆਂ ਦੀਆਂ ਅਰਦਾਸਾਂ ਹੋਣੀਆਂ, ਬੜੇ ਬੈਕੁੰਠਾਂ ਦੀਆਂ ਅਰਦਾਸਾਂ ਹੋਣੀਆਂ, ਬੜੇ ਦਾਨ ਪੁੰਨ ਹੁੰਦੇ ਆ, ਸਾਨੂੰ ਸੁਰਗ ਮਿਲਣੇ। ਆਪਾਂ ਵੀ ਘੱਟ ਨਹੀਂ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਉਦੋਂ ਹੀ ਅਰਦਾਸ ਕਰ ਦਿੰਦੇ, ਸੱਚੇ ਪਾਤਸ਼ਾਹ ਨੂੰ ਚਰਨਾਂ 'ਚ ਨਿਵਾਸ ਬਖਸ਼ੀ, ਸੱਚੇ ਪਾਤਸ਼ਾਹ ਨੂੰ ਸੱਚਖੰਡ ਨਿਵਾਸ ਬਖਸ਼ੀ। ਜਿਵੇਂ ਸੱਚਖੰਡ 59 'ਤੇ ਹੀ ਬਣਿਆ ਹੋਇਆ, ਇੱਥੇ ਕੋਈ ਸਤਨਾਮ, ਬਾਪੂ ਨੂੰ ਤੁਰਨਾ ਹੀ ਨਹੀਂ ਪੈਣਾ, ਛੇਤੀ ਪੁੱਜ ਜਾਣਾ ਸੱਚਖੰਡ, ਇਹ ਨਹੀਂ ਛੇਤੀ ਸੱਚਖੰਡ। ਜੇ ਭਾਈ ਜੀ ਤੇ ਮੇਰੇ ਵਰਗੇ ਦੀਆਂ ਅਰਦਾਸਾਂ ਨਾਲ ਸੱਚਖੰਡ ਪੁੱਜਦੇ ਹੋ, ਤੇ ਬਾਣੀ ਪੜ੍ਹਨੀ ਛੱਡੋ, ਅੰਬਰ ਛੱਡਣਾ ਛੱਡੋ, ਫਿਰ ਆਹ ਕੀਰਤਨ ਕਥਾ ਕਾਹਨੂੰ ਸੁਣਦੇ ਹੋ, ਤੇ ਸ਼ਰਾਬਾਂ ਪੀਓ, ਡਾਕੇ ਮਾਰੋ, ਗਾਉਣ ਵਾਲੀਆਂ ਸੁਣੋ, ਬੈਂਕਟ ਹਾਲ 'ਚ ਜਾਓ, ਭੰਗੜੇ ਪਾਓ, ਕਿਉਂਕਿ ਅਰਦਾਸ ਤਾਂ ਇੱਕ ਦਿਨ ਭਾਈ ਜੀ ਨੇ ਕਰੇ ਦੇਣੀ ਹੈ। ਅੱਜ ਫਿਰ ਕੋਈ ਸਤਨਾਮ, ਉਹ ਤੇ ਹੋਈ ਪਈ ਹੈ, ਫਿਰ ਤੇ ਕਰਮ ਧਰਮ ਕਰਨ ਦੀ ਲੋੜ ਹੀ ਨਹੀਂ। ਇਹ ਅੰਧ ਵਿਸ਼ਵਾਸੀ ਹੈ, ਗੁਰਸਿੱਖ ਬੈਠੇ ਹੋ, ਸਿੱਖ ਧਰਮ ਵਿੱਚ ਵਿਸ਼ਵਾਸ ਹੈ ਪਰ ਅੰਧ ਵਿਸ਼ਵਾਸ ਨਹੀਂ ਹੈ। ਸਿੱਖ ਧਰਮ ਵਿੱਚ ਕੇਵਲ ਵਿਸ਼ਵਾਸ ਹੈ, ਅੰਧ ਵਿਸ਼ਵਾਸ ਨਹੀਂ ਹੈ। ਵਿਸ਼ਵਾਸ ਉਹ ਹੁੰਦਾ ਜਿਸ ਨੂੰ ਤੂੰ ਜਾਣਦਾ ਹੋਵੇ ਤੇ ਭਰੋਸਾ ਕਰੇ, ਅੰਧ ਵਿਸ਼ਵਾਸ ਉਹ ਹੁੰਦਾ ਤੂੰ ਜਾਣਦਾ ਹੀ ਨਹੀਂ ਤੇ ਭਰੋਸਾ ਕਰ ਬੈਠੇ, ਉਹਨੂੰ ਕਹਿੰਦੇ ਅੰਧ ਵਿਸ਼ਵਾਸ। ਗੁਰਸਿੱਖ ਪਿਆਰਿਓ, ਅਰਦਾਸ ਕਰ ਦਿੱਤੀ, ਸੱਚੇ ਪਾਤਸ਼ਾਹ ਫਲਾਣਾ ਸੂ ਚੜ੍ਹਾਈ ਕਰਕੇ ਇਹਨੂੰ ਚਰਨਾਂ ਨਾਲ ਜੋੜ ਲੈ। ਜੇ ਬਾਂਹ ਤੇ ਫੜ ਕੇ ਅਰਦਾਸ ਕਰਨ ਵਾਲੇ ਨੂੰ ਪੁੱਛੀਏ ਵੀ ਜਦ

ਜਿਉਂਦਾ ਫਿਰਦਾ ਸੀ ਉਦੋਂ ਚਰਨ ਜਪਾਨ ਗਏ ਬੇਟੇ, ਉਦੋਂ ਕਿਉਂ ਨੀ ਚਰਨਾਂ ਨਾਲ ਜੁੜਿਆ ਬਈ? ਜੇ ਤੁਹਾਡੀਆਂ ਅਰਦਾਸਾਂ ਗੁਰੂ ਦੇ ਚਰਨਾਂ ਨਾਲ ਜੋੜਦੀ ਹੈ ਤਾਂ ਜਦੋਂ ਕੋਈ ਚੜ੍ਹਾਈ ਕਰਦਾ ਹੈ ਉਹਦੇ ਘਰ ਵਾਲੀ ਪਿੱਟਦੀ ਹੈ, ਉਹਦੇ ਪੁੱਤ ਰੋਂਦੇ ਨੇ, ਪਹਿਲਾਂ ਅਰਦਾਸ ਕਰਿਆ ਕਰੋ, ਦੋ ਮਿੰਟ ਘਰ ਵਾਲੀ ਨਾਲ ਗੱਲ ਕਰ ਲੈ। ਜੇ ਤਾਂ ਤੁਹਾਡੇ ਕਹੇ ਤੇ ਉਹ ਪੁੱਤਾਂ ਨਾਲ ਗੱਲ ਕਰ ਸਕਦਾ ਹੋਵੇ, ਘਰ ਵਾਲੀ ਨੂੰ ਮਿਲ ਸਕਦਾ ਹੋਵੇ, ਫਿਰ ਤਾਂ ਗੁਰੂ ਦੇ ਚਰਨਾਂ ਨੂੰ ਵੀ ਮਿਲ ਜੂਗਾ ਬਈ। ਉਹ ਤੁਹਾਡੀ ਅਰਦਾਸ ਤਾਂ ਕੋਲ ਖੜਿਆਂ ਨਾਲ ਗੱਲ ਨਹੀਂ ਕਰਾ ਸਕਦੀ, ਤੇ ਗੁਰੂ ਨਾਲ ਗੱਲਾਂ ਕਿੱਥੇ ਕਰਾ ਦੂਗੀ ਬਈ? ਜਿਉਂਦੇ ਜੁੜੋ ਗੁਰਸਿੱਖੋ, ਤੁਹਾਨੂੰ ਬੇਨਤੀ ਹੈ, ਕਾਹਨੂੰ ਸਿਫਾਰਸ਼ਾਂ ਕਰਾਉਂਦੇ ਹੋ ਮਰਨ ਤੋਂ ਬਾਅਦ ਮੁਕਤੀ ਦੀਆਂ? ਸੁਣੋ ਕਿਹੜੀ ਮੁਕਤੀ ਲੈਣੀ ਹੈ ਸਿੱਖ ਨੇ? ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਜੋ ਗੁਰੂ ਕਾ ਬਚਨ ਮੰਨ ਲਵੇ, ਆਤਮ ਦੋ ਪਾਠ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਆੜੇ ਨੂੰ ਕੰਨਾ ਤੱਤਾ ਮੰਮਾ ਮੁਕਤਾ, ਜਿੱਥੇ ਮੰਮਾ ਮੁਕਤਾ ਆ ਜਾਵੇ ਨਾ ਉੱਥੇ ਆਤਮ ਦਾ ਅਰਥ ਹੈ ਮਨ, ਜਿੱਥੇ ਮੰਮੇ ਨੂੰ ਕੋਈ ਲਾਮ ਸਿਆਰੀ ਔਂਕੜ ਲੱਗ ਜਾਵੇ ਉੱਥੇ ਆਤਮ ਦਾ ਅਰਥ ਹੈ ਆਤਮਾ, ਜਿੱਥੇ ਮੰਮਾ ਮੁਕਤਾ ਆ ਜਾਵੇ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਆਤਮ ਦਾ ਅਰਥ ਕਰਨਾ ਮਨ। ਆਤਮ ਜਿਣੈ ਸਗਲ ਵਸਤਾਂ ਕਹਿ ਜਾਂ ਕਾ ਸਤਿਗੁਰ ਪੂਰ, ਇੱਥੇ ਮੰਮਾ ਮੁਕਤਾ ਹੈ। ਜੀਵਨ ਮੁਕਤ ਸਿੱਖ ਨੇ ਹੋਣੇ, ਜਿਉਂਦੇ ਨੇ ਮੁਕਤ ਕਿਵੇਂ ਹੋਣੇ? ਆਪਣੇ ਸਤਿਗੁਰ ਦੀ ਆਗਿਆ ਨੂੰ ਹਿਰਦੇ ਵਿੱਚ ਵਸਾ ਲੈ, ਆਤਮ ਹਿਤਾਵੇ ਮਨ ਵਿੱਚ ਵਸਾ ਲੈ। ਜਿਸ ਸਿੱਖ ਦੇ ਮਨ ਵਿੱਚ ਗੁਰੂ ਦਾ ਹੁਕਮ ਵਸਿਆ ਹੋਇਆ, ਮੇਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਜਿਉਂਦਾ ਹੀ ਮੁਕਤ ਹੈ। ਇਹ ਸੱਚਖੰਡ ਨਿਵਾਸ ਬਖਸ਼ੀ ਹੋਈ ਤੇ ਗੁਰੂ ਨਾਨਕ ਨੇ ਐਵੇਂ ਰਸਤਾ ਲਿਖਿਆ ਸੱਚਖੰਡ ਦਾ। ਜੇ ਅਰਦਾਸਾਂ ਨਾਲ ਸੱਚਖੰਡ ਮਿਲਦਾ ਹੁੰਦਾ ਤਾਂ ਬਾਬਾ ਨਾਨਕ ਫਿਰ ਸੜਕ ਕਾਨੂੰ ਦੱਸਦਾ ਤੁਹਾਨੂੰ, ਜੇ ਸੱਚਖੰਡ ਜਾਣੇ ਤਾਂ ਪਹਿਲਾ ਪੜਾਅ ਹੈ ਧਰਮ ਖੰਡ, ਧਰਮੀ ਬਣੋ, ਮਰਜ਼ਾਦਾ ਵਿੱਚ ਆਓ। ਜਦੋਂ ਤੂੰ ਮਰਜ਼ਾਦਾ ਵਿੱਚ ਧਰਮੀ ਬਣ ਗਿਆ ਫਿਰ ਤੈਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ, ਮਰਜ਼ਾਦਾ ਤੋਂ ਬਿਨਾਂ ਗਿਆਨ ਨਹੀਂ ਆਉਣਾ ਗੁਰਸਿੱਖ ਪਿਆਰਿਓ। ਜਦ ਗਿਆਨ ਦੀ ਪ੍ਰਾਪਤੀ ਹੋ ਗਈ ਫਿਰ ਤੈਨੂੰ ਪਤਾ ਲੱਗੂਗਾ ਕਿ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ, ਮਤ ਕੇ ਜਾ ਪੈਸਾ ਆਵੇ ਕੇ ਨਾ ਆਵੇ ਰਾਮ। ਇਹ ਹੈ ਗਿਆਨ, ਆਪਣੇ ਆਪ ਦਾ ਪਤਾ ਲੱਗਣਾ ਮੈਂ ਕੀ ਹੈ, ਬਸ ਇਹ ਗਿਆਨ ਹੈ ਸਭ ਤੋਂ ਵੱਡਾ। ਜਦ ਤੈਨੂੰ ਪਤਾ ਲੱਗੇ ਤੇ ਇਹੀ ਕੱਖ ਨੀ, ਇਹ ਤਾਂ ਮਿੰਟਾਂ ਦੀ ਉਹ ਖੇਡ ਹੈ, ਫਿਰ ਤੂੰ ਪੁੱਜੇਗਾ ਸ਼ਰਮ ਖੰਡ। ਸ਼ਰਮ ਖੰਡ ਹੈ ਬੈਰਾਗ ਦਾ ਖੰਡ, ਫਿਰ ਮਨ ਬੈਰਾਗੀ ਬਣੂਗਾ। ਜਦ ਤੈਨੂੰ ਆ ਗਿਆ ਬੈਰਾਗ ਫਿਰ ਹੋਵੇਗੀ ਗੁਰੂ ਦੀ ਕਿਰਪਾ ਕਰਮ ਖੰਡ, ਕਰਮ ਦਾ ਅਰਥ ਹੈ ਬਖਸ਼ਿਸ਼ ਰਹਿਮਤ, ਉਦੋਂ ਹੋਊਗੀ ਵਾਹਿਗੁਰੂ ਦੀ ਕਿਰਪਾ ਕਰਮ ਖੰਡ। ਜਦੋਂ ਉਹਦੀ ਕਿਰਪਾ ਹੋਗੀ ਤੇ ਫਿਰ ਪੁੱਜੇਗਾ ਸੱਚ ਖੰਡ। ਇਹ ਰਸਤਾ ਹੈ ਸੱਚਖੰਡ ਜਾਣ ਦਾ। ਹੋਰ ਮੈਂ ਇੱਕ ਬੇਨਤੀ ਕਰ ਜਾਵਾਂ, ਇਹ ਜਿਹੜੇ ਚੜ੍ਹਾਈ ਕਰਨ ਤੋਂ ਬਾਅਦ ਆਪਾਂ ਅਰਦਾਸਾਂ ਕਰਦੇ ਹਾਂ ਨਾ ਵੀ ਚਰਨਾਂ ਨਾਲ ਜੋੜਨਾ, ਸੱਚਖੰਡ ਨਿਵਾਸ ਬਖਸ਼, ਇਹਦਾ ਵੀ ਇੱਕ ਕਾਰਨ ਹੈ। ਜਾਣਦੇ ਤਾਂ ਤੁਸੀਂ ਹੈ ਪਰ ਕਿਸੇ ਨੂੰ ਦੱਸਦੇ ਨਹੀਂ, ਤੁਸੀਂ ਗੁਪਤ ਰੱਖਦੇ ਹੋ। ਉਹ ਜਦ ਮਰੇ ਤੋਂ ਬਾਅਦ ਅਰਦਾਸ ਕਰਦੇ ਹਾਂ ਗੱਲ ਇੱਕੋ ਹੁੰਦੀ ਹੈ, ਪਤਾ ਆਪਾਂ ਨੂੰ ਹੁੰਦਾ ਕਿ ਸਾਡੀਆਂ ਅਰਦਾਸਾਂ ਉੱਤੇ ਨਹੀਂ ਜਾਣੀਆਂ। ਕਿਉਂ ਨੀ ਜਾਣੀਆਂ? ਉੱਥੇ ਸੱਚੇ ਹੀ ਸੱਚ ਨਿਬੜ, ਚੁਣ ਵੱਖ ਕੱਢੇ ਜਜਮਾਲ। ਉੱਥੇ ਤਾਂ ਬਹਿ ਲੇਖਾ ਕਰ ਸਮਝਾਇਆ ਕਿ ਤੁਹਾਡੀ ਅਰਦਾਸ ਉੱਥੇ ਕੀ ਕਰੇਗੀ। ਉੱਥੇ ਮੇਰੇ ਸਤਿਗੁਰ ਨੇ ਕਹਿ ਦਿੱਤਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਉੱਥੇ ਕਰਮੀ ਆਪੋ ਆਪਣੀ, ਇਹ ਬਚਨ ਕਿਤੇ ਝੂਠੇ ਹੋ ਜਾਣਗੇ। ਉੱਥੇ ਸੱਚ ਦਾ ਨਿਬੇੜਾ ਹੋਣਾ, ਬਹਿ ਲੇਖਾ ਕਰ ਸਮਝਾਇਆ। ਤੇ ਲੇਖਾ ਵੀ ਕੈਸਾ ਹੋਣਾ, ਘੜੀ ਘੜੀ ਕਾ ਲੇਖਾ ਲੀਜੇ, ਇੱਕ ਪਲ ਪਲ ਦਾ ਹਿਸਾਬ ਹੋਣਾ, ਬੈਠਾ ਕੱਢ ਬਹੀ। ਸਾਨੂੰ ਪਤਾ ਕਿ ਅਰਦਾਸ ਮਨ ਸਮਝਾਉਣ ਖਾਤਰ ਹੈ, ਪਰ ਅਸੀਂ ਕਰਦੇ ਕਾਹਤੇ ਅਰਦਾਸ? ਤੋਂ ਵੀ ਮੋਟੀ ਪੰਜਾਬੀਆਂ ਦੀ ਉਹ ਗੱਲ ਸੁਣ ਲਓ, ਜਦ ਕੋਈ ਚੜ੍ਹਾਈ ਕਰ ਜਾਂਦੇ ਨਾ
ਸਾਰੇ ਕਹਿਣਗੇ ਸੱਚੇ ਪਾਤਸ਼ਾਹ ਨੂੰ ਚਰਨਾਂ ਨਾਲ ਜੋੜ ਲੈ, ਇਹਨੂੰ ਸੱਚਖੰਡ ਨਿਵਾਸ ਬਖਸ਼। ਉਹ ਗੱਲ ਪ੍ਰੇਮੀਓ ਮੋਟੀ ਜੀ ਹੈ, ਉਹਦੇ ਖਾਤਰ ਵੀ ਤੁਸੀਂ ਅਰਦਾਸ ਕਰਦੇ। ਉਹ ਅਰਦਾਸ ਤਾਂ ਕਰੀਦੀ ਹੈ, ਸਾਨੂੰ ਆਪਣਾ ਖਤਰਾ ਹੁੰਦਾ ਹੈ ਵੀ ਸੱਚੇ ਪਾਤਸ਼ਾਹ ਨੂੰ ਸਾਂਭ ਲੈਣੀ ਸਾਨੂੰ ਤੰਗ ਕਰੂਗਾ ਕੋਈ ਸਤਨਾਮ। ਗੱਲ ਤੇ ਸਾਡੀ ਆਪਣੀ ਹੈ, ਸਾਡਾ ਆਪਣਾ ਪਾਲਾ ਮਾਰ ਰਿਹਾ ਵੀ ਜੇ ਹੁਣ ਸੱਚੇ ਪਾਤਸ਼ਾਹ ਤੂੰ ਇਹਨੂੰ ਨਾ ਸਾਂਭਿਆ ਤੇ ਸਾਡੀਆਂ ਮਹਿਸਾਂ ਨੂੰ ਇਹਨੇ ਦੁੱਧ ਨਹੀਂ ਦੇਣ ਦੇਣਾ, ਸਾਡੇ ਨਿਆਣਿਆਂ ਨੂੰ ਕੁੱਟੂਗਾ, ਇਹਨੂੰ ਸਾਂਭ ਲਓ। ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਜਿਹੜੀਆਂ ਤੁਸੀਂ ਮਰੇ ਤੋਂ ਅਰਦਾਸਾਂ ਕਰਦੇ ਹੋ, ਕਿਸੇ ਜਿਉਂਦੇ ਅੱਗੇ ਹੱਥ ਬੰਨੋ ਕੇ ਚਰਨਾਂ ਨਾਲ ਜੁੜ ਜਾ। ਕਿਸੇ ਜਿਉਂਦੇ ਨੂੰ ਗੁਰੂ ਦੇ ਚਰਨਾਂ ਨਾਲ ਜੋੜੋ, ਕਿਸੇ ਜਿਉਂਦੇ ਨੂੰ ਵਿਕਾਰਾਂ ਦੇ ਜੀਵਨ ਵਿੱਚੋਂ ਕੱਢੋ, ਕਿਸੇ ਜਿਉਂਦੇ ਨੂੰ ਕਹੋ ਭਾਈ ਅੰਮ੍ਰਿਤ ਛੱਡ, ਸ਼ਰਾਬ ਛੱਡ, ਬੁਰਿਆਈਆਂ ਛੱਡ, ਨੇਕੀ ਦਾ ਜੀਵਨ ਕਰ। ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ, ਸਭ ਕੁਛ ਜੀਵਤ ਕੋ ਵਿਵਹਾਰ, ਇਹ ਜੀਵਨ ਜੁੜਨ ਖਾਤਰ

ਸੇਵਕ ਬਣਨਾ ਗੁਰਸਿੱਖ ਪਿਆ। ਪਰ ਤੁਸੀਂ ਵੀ ਤਾਂ ਜਾਣਦੇ ਹੋ ਕੁੜਮਾਂ ਦੇ ਜਿਨ੍ਹਾਂ ਦੇ ਮੁੰਡਾ ਵਿਆਹ ਹੁੰਦਾ ਹੈ, ਪਹਿਲਾਂ ਹੀ ਸਕੀਮ ਹੁੰਦੀ ਹੈ ਵੀ ਉੱਥੇ ਚੂਚਾ ਕਿਹੜਾ ਮਿਲੂਗਾ ਤੇ ਵਿਸਕੀ ਕਿਹੜੀ ਮਿਲੂਗੀ, ਡਿਨਰ ਕਿਹੜਾ ਮਿਲੂਗਾ। ਤੁਸੀਂ ਜਾਣਦੇ ਹੀ ਹੋ, ਕਿਤੇ ਘੱਟ ਗੁਜ਼ਾਰਦੇ ਹੋ ਤੁਸੀਂ ਕੁੜਮਾਂ ਦੇ ਜਾ ਕੇ। ਹਾਂ ਵੇਖੋ, ਗੁਰੂ ਅਮਰਦਾਸ ਮਹਾਰਾਜ ਗਏ ਜਿਨ੍ਹਾਂ ਦੇ ਮੁੰਡਾ ਵਿਆਹਿਆ ਸੀ, ਆਖੇ ਸੀ ਨਾ ਦੇ ਮੈਨੂੰ ਜਿਹੜੀ 2 ਸਾਲ ਤੋਂ ਪੁਰਾਣੀ ਹੋ ਜਾਵੇ, ਪੜ ਜਾਵੇ, ਮੈਨੂੰ ਉਹ ਕੱਪੜਾ ਦੇ ਦੇ ਮੇਰੇ ਸਤਿਗੁਰੂ, ਲੋਕ ਪਰਲੋਕ ਦੋਹਾਂ ਵਿੱਚ ਮੇਰੀ ਪੱਤ ਰੱਖ ਲਵੇ। ਕੋਈ ਐਸਾ ਸੇਵਕ ਆਇਆ ਤੁਹਾਡੇ ਕੋਲ? ਅਸੀਂ ਤਾਂ ਕੁੜਮਾਂ ਦੀ ਲੋਈ ਵੀ ਟੋਹ ਟੋਹ ਕੇ ਦੇਖਾਂਗੇ, ਢਾਹੀਵਾਲ ਦੀ ਹੈ ਕਿਸੇ ਹੋਰ ਜਗ੍ਹਾ ਦੀ ਬਣੀ ਹੋਈ ਹੈ। ਜਦੋਂ 5 ਰੁਪਈਏ ਵੇਖੇ ਤੇ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਤੇ 5 ਰੁਪਈਏ ਕਿੰਨਾ ਕੁ ਚਿਰ ਡੰਗ ਲੰਘਾਉਣਗੇ ਮੇਰਾ।

ਮਹੀਨੇ ਦੋ ਮਹੀਨੇ ਨੂੰ ਖਰਚ ਹੋ ਜਾਣਗੇ। ਮੈਂ ਸੇਵਕ ਬਣ ਕੇ ਆਇਆ, ਮੈਨੂੰ ਉਹ ਧਨ ਦੇ ਦੇ ਜਿਹੜਾ ਲੋਕ ਪਰਲੋਕ ਵਿੱਚ ਕਦੇ ਮੁੱਕੇ ਹੀ ਨਾ। ਆਖੋ ਸਤਨਾ ਬੀਬੀ, ਉਹ ਤੁਸੀਂ ਢਿੱਲੀਆਂ ਭਾਈ ਸਾਰੀਆਂ ਹੀ, ਕੁਛ ਲੱਗਦਾ ਹੈ ਵੀ ਰਾਜੀ ਨਹੀਂ ਤੁਸੀਂ ਹੈ। ਜੇ ਰਾਜੀ ਹੋ ਤੇ ਗੱਜ ਕੇ ਬੋਲੋ, ਹੁਣ ਤੁਸੀਂ ਲੰਗਰ ਵਿੱਚ ਉੱਠਦੀਆਂ ਨੇ ਰੌਲਾ ਪਾ ਦੇਣਾ, ਕਿਸੇ ਨੂੰ ਕੰਧ ਪਾਈ ਗੱਲ ਨਹੀਂ ਸੁਣਨ ਦੇਣੀ। ਇਹ ਸਤਨਾਮ ਕਹਿੰਦੀਆਂ ਨੂੰ ਪਤਾ ਨਹੀਂ ਕੀ ਹੁੰਦਾ। ਗੱਜ ਕੇ ਆਖੋ ਸਤਨਾਮ ਸ਼੍ਰੀ, ਉਹ ਧਨ ਦੇ ਦੇ ਮੈਨੂੰ, ਨਾ ਨਿਖੁੱਟੇ ਨਾ ਜਾ। ਘਰ ਮੁੰਡਾ ਵਿਆਹ ਹੋਵੇ, ਕਿੱਡੀ ਵੱਡੀ ਪਦਵੀ, ਕਿੰਨਾ ਉੱਚਾ ਦਰਜਾ ਮੁੰਡੇ ਵਾਲੇ ਦਾ। 12 ਸਾਲ ਮੰਡਾਸਾ ਨਹੀਂ ਖੋਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿੱਥੇ ਬਿਆਸਾ ਗੋਇੰਦਵਾਲ ਸਾਹਿਬ ਦੇ ਕੋਲ। ਗੁਰਸਿੱਖ ਪਿਆਰੇ, 12 ਵਜੇ ਉੱਠਣਾ ਤੇ ਗਾਗਰ ਲੈ ਕੇ ਤੁਰਨਾ। 60 ਸਾਲ ਦੀ ਉਮਰ, 60 ਸਾਲ ਤੋਂ 72 ਸਾਲ ਤੱਕ 12 ਸਾਲ ਗਾਗਰ ਢੋਈ ਹੈ ਗੁਰੂ ਅਮਰਦਾਸ ਮਹਾਰਾਜ ਜੀ। ਤੇ ਜਦੋਂ ਤੁਰਨਾ ਨਾ, ਜਿੰਨਾ ਚਿਰ ਖੰਡੂਰ ਪਿੰਡ ਦਾ ਬੰਨਾ ਰਹਿਣਾ ਨਾ, ਬੰਨੇ ਆ ਨਾ ਆਪਣੇ ਪਿੰਡਾਂ ਦੇ, ਉਹਨੇ ਬੰਨੇ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਪੁੱਠੇ ਪੈਰੀ ਤੁਰਨਾ। ਕਿਉਂ? ਮੇਰੇ ਸਤਿਗੁਰ ਵੱਲ ਪਿੱਠ ਨਾ ਹੋ ਜਾ। 72 ਸਾਲ ਦੀ ਉਮਰ ਪੁੱਠੇ ਤੁਰਨਾ, ਫਿਰ 72 ਸਾਲ ਦੀ ਉਮਰ ਕਹਿ ਕੋਹ ਤੋਂ ਗਾਗਰ ਚੁੱਕੇ ਲਿਜਾਣੀ, ਸੇਵਕ ਬਣਨਾ। ਬਸ ਜਿਹੜਾ ਜੀਵਤ ਮ੍ਰਿਤਕ ਹੋਏ ਤਾਂ ਵੀ ਮਾਰੇ। ਗੁਰਸਿੱਖ ਪਿਆਰਿਓ, ਲੋਕਾਂ ਨੇ ਬੋਲੀਆਂ ਵੀ ਮਾਰੀਆਂ, ਘਰੋਂ ਕੱਢਿਆ ਹੋਇਆ ਕੁੜਮਾਂ ਦੇ ਟੁੱਕੜ ਖਾਂਦਾ ਫਿਰਦਾ। ਸਾਨੂੰ ਬੜੇ ਔਖੇ ਹੋ ਜਾਂਦੇ ਬੋਲ ਸੁਣਨੇ, ਪਰ ਕਬੀਰ ਸਾਹਿਬ ਨੇ ਬਚਨ ਕੀਤਾ, ਕਿਉਂ ਕੁਲ ਦਾ ਮਾਣ ਕਰਦਾ, ਕਿਉਂ ਉੱਚੀ ਜਾਤ ਦਾ ਮਾਣ ਕਰਦਾ, ਕਿਉਂ 4 ਪੈਸਿਆਂ ਦਾ ਮਾਣ ਕਰਦਾ, ਮੈਨੂੰ ਕਿਉਂ ਕੋਈ ਗੱਲ ਕਹਿ ਜਾਵੇ। ਕਬੀਰ ਸਾਹਿਬ ਕਹਿੰਦੇ, ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਧਰੈ ਮਸਾਣ। ਉਦੋਂ ਆਪਣੀ ਕੁਲ ਦੱਸੀ ਜਦੋਂ ਮੜੀਆਂ ਵਿੱਚ ਪਿਆ ਹੋਵੇਗਾ, ਜਿੱਥੇ ਆਖੋ ਸਤਨਾਮ, ਉਦੋਂ ਦੱਸੀ ਆਪਣੀ ਪਦਵੀ, ਮੈਂ ਕੌਣ ਹੈ, ਕਿੰਨਾ ਕੁ ਵੱਡਾ ਹੈ, ਉਦੋਂ ਕੁਲ ਦੀ ਲਾਜ ਕਿਵੇਂ ਰੱਖੇਗਾ। ਧੰਨ ਗੁਰੂ ਅਮਰਦਾਸ ਮਹਾਰਾਜ 12 ਸਾਲ ਸੇਵਾ ਕੀਤੀ, 12 ਸਾਲ ਗਾਗਰ ਢੋਣ ਕਰਕੇ 12 ਵਰ ਮਿਲੇ। ਗੁਰਸਿੱਖ ਪਿਆਰੇ, ਉਹ 12 ਵਰ ਦਿੱਤੇ ਗੁਰੂ ਅੰਗਦ ਦੇਵ ਜੀ ਨੇ। ਕਿਉਂ ਦਿੱਤੇ? ਕਿਉਂਕਿ ਗਾਗਰ ਵੀ 12 ਸਾਲ ਢੋਈ ਨਾ। ਇੱਥੇ ਕੋਈ ਦੁੱਖ ਤਾਂ ਮਨਾਇਓ ਨਾ, ਇੱਥੇ ਤਾਂ $2.5 ਦੀ ਦੇਖ ਕਰਾ ਕੇ ਹੀ ਨਾ। ਬਾਬੇ ਅੱਗੇ ਇੰਨੇ ਸਮਾਨ ਦੀ ਲਿਸਟ ਰੱਖ ਦਿੰਦੇ, ਬਾਬੇ ਨੂੰ ਕਿਹੜਾ ਚੜਾਉਣਾ ਔਖਾ ਹੋ ਜਾਂਦਾ ਹੈ। ਅੱਜ ਖੇਆ ਕੋ ਸਤਨਾਮ, ਵੇਖੋ ਸੇਵਾ ਥੋੜੀ, ਮੰਗਣ ਬਹੁਤ। ਫੜ ਬਾਬੇ $2.5 ਦੀ ਦੇਗ, ਬਸ ਚੜ੍ਹਦੀ ਕਲਾ ਕਰਦੇ। ਚੜ੍ਹਦੀ ਕਲਾ ਤਾਂ ਸਿੱਖਾਂ ਦੀ ਹੁਣ ਵੱਟ ਤੇ ਹੀ ਪਈ ਹੈ। ਨਾ ਬਾਣੀ ਪੜ੍ਹਨੀ, ਨਾ ਸੇਵਾ ਕਰਨੀ, ਨਾ ਕੰਧ ਉਸਾਰੀਏ, ਨਾ ਛੱਤ ਪਾਈਏ, ਨਾ ਪੌੜੀ ਲਾਈਏ। ਬਾਬਾ ਸਾਨੂੰ ਕਨੇਰੀ ਉਹ ਚੱਕੀ ਫਿਰੇ ਅਗੇ, ਜਲਦੀ ਕਲਾ ਕਰਦੇ ਬਸ। ਚੜ੍ਹਦੀ ਕਲਾ ਕਿਵੇਂ ਹੋ ਜੂਗੀ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪੁੱਛੋ, ਚੜ੍ਹਦੀ ਕਲਾ ਕਿਹਨਾਂ ਦੀ ਹੋਈ ਹੈ ਤੇ ਹੁਣ ਵੀ ਕਿਹਦੀ ਹੋਊਗੀ? ਨਾਨਕ ਨਾਮ ਚੜ੍ਹਦੀ ਕਲਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਹਦੀ ਚੜ੍ਹਦੀ ਕਲਾ ਹੋਈ? ਜਿਹਨਾਂ ਦੀ ਹੋਈ ਹੈ ਉਹਨਾਂ ਨੂੰ ਵੀ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਜੀ ਤੋਂ। ਇਸ ਯੁੱਗ ਮੈਂ ਸੋਭਾ ਨਾਮ ਕੀ, ਵਿਣ ਨਾਵੇ ਸੋਭ ਨਾ ਹੋਏ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਥੇ ਕਿਹਦੀ ਸੋਭਾ ਹੈ? ਗੁਰਸਿੱਖ ਪਿਆਰਿਓ, ਜੇ ਹੋਈ ਵੀ ਹੈ, ਕਿਸੇ ਨੇ ਵੋਟਾਂ ਨਾਲ ਇਕੱਠੀ ਕਰ ਲਈ, ਕਿਸੇ ਨੇ ਪੈਸਿਆਂ ਨਾਲ ਇਕੱਠੀ ਕਰ ਲਈ, ਕਿਸੇ ਨੇ ਡਾਂਗ ਨਾਲ ਇਕੱਠੀ ਕਰ ਲਈ, ਕਿਸੇ ਨੇ ਵਿਦਿਆ ਨਾਲ ਇਕੱਠੀ ਕਰ ਲਈ, ਉਹ ਸੋਭਾ ਕਿੰਨਾ ਕੁ ਚਿਰ ਰਹਿੰਦੀ ਹੈ? ਇਹ ਮਾਇਆ ਕੀ ਸੋਭਾ 4 ਦਿਹਾੜੇ ਜਾਂਦੀ, ਬਿਰਮ ਨਾ ਹੋਏ। ਇਹ ਸਾਰੀ ਜ਼ਿੰਦਗੀ ਨੱਚ ਭੱਜ ਕਰਕੇ ਜਿਹੜੀ ਸੋਭਾ ਅਸੀਂ ਇਕੱਠੀ ਕਰਦੇ ਹਾਂ, ਇਹ ਜਾਣ ਲੱਗੀ ਨੂੰ ਇੱਕ ਪਲ ਵੀ ਨਹੀਂ ਲੱਗਦਾ। ਤੁਹਾਡੇ ਸਾਹਮਣੇ ਕਿੱਥੇ ਹੈ ਸਿਕੰਦਰ ਦੀ ਸੋਭਾ? ਕਿਸੇ ਨੂੰ ਪਤਾ ਹੈ ਤੁਹਾਨੂੰ ਉਹਦੀ ਕਬਰ ਕਿੱਥੇ ਅੱਜ? ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਮਚਾਉਂਦਾ ਵੇਖੇ? ਉਹ ਫਤਿਹਗੜ੍ਹ ਸਾਹਿਬ ਜਾਂਦੇ ਹੋ ਸਿੱਖੋ,
ਔਰ ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਦੋਂ ਪੰਜਾਬ ਜਾਓ ਨਾ, ਹੋਰ ਕਿਸੇ ਗੁਰਦੁਆਰੇ ਜਾਓ ਚਾਹੇ ਨਾ ਜਾਓ, ਤੁਹਾਡੀ ਮਰਜ਼ੀ, ਪਰ ਦੋ ਸਥਾਨਾਂ 'ਤੇ ਜ਼ਰੂਰ ਜਾਇਆ ਕਰੋ, ਇੱਕ ਸ੍ਰੀ ਚਮਕੌਰ ਸਾਹਿਬ ਅਤੇ ਇੱਕ ਸ੍ਰੀ ਫਤਿਹਗੜ੍ਹ ਸਾਹਿਬ। ਇਹੋ ਜਿਹੇ ਸਥਾਨ ਤੁਹਾਨੂੰ ਧਰਤੀ 'ਤੇ ਨਹੀਂ ਲੱਭਣੇ ਜਿੱਥੇ ਸਤਿਗੁਰਾਂ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਫਤਿਹਗੜ੍ਹ ਸਾਹਿਬ ਜਾਓ, ਨਮਸਕਾਰ ਕਰਿਆ ਕਰੋ, ਅਤੇ ਕਿਤੇ ਜਾ ਕੇ ਪੁੱਛੇ ਫਤਿਹਗੜ੍ਹ ਸਾਹਿਬ ਸਰਹੰਦ ਦੇ ਲੋਕਾਂ ਨੂੰ ਕਿ ਵਜੀਦ ਖਾਨ ਦੀ ਕਬਰ ਕਿਤੇ ਹੈ, ਜਿਹਨੇ ਨੀਂਹ 'ਚ ਚੜਾਏ ਸੀ ਸਾਹਿਬਜ਼ਾਦੇ। ਸਾਰੇ ਹਿੰਦੁਸਤਾਨ ਵਿੱਚੋਂ ਵੱਡਾ ਸੂਬਾ ਸੀ ਪੰਜਾਬ ਦਾ, ਕਿਉਂਕਿ ਪੰਜਾਬ ਜ਼ਰਖੇਜ਼ ਜ਼ਮੀਨ ਸੀ, ਆਮਦਨ ਸਾਰੀ ਵੱਡੀ ਸੀ ਇਹਦੀ ਸੂਬੇ ਦੀ। ਉਹ ਸੂਬਾ ਵਜੀਦ ਖਾਂ, ਪੁੱਛੋ ਅੱਜ ਸਰਹੰਦ ਵਿੱਚ ਉਹਦੀ ਕਬਰ ਕਿੱਥੇ ਹੈ, ਤੁਹਾਨੂੰ ਕਬਰ ਨਹੀਂ ਲੱਭੇਗੀ। ਪਰ ਜਿਹੜੇ ਜੁੜ ਗਏ ਸਤਿਗੁਰਾਂ ਨਾਲ, ਜਿਨ੍ਹਾਂ ਨੇ ਕੋਈ ਧਰਮ ਕਮਾਇਆ, ਜਾਓ ਫਤਿਹਗੜ੍ਹ ਸਾਹਿਬ। ਤੁਸੀਂ ਕਾਰ ਵਿੱਚ ਜਾਂਦੇ ਹੋਵੋਗੇ ਨਾ, ਕਾਰ ਵਿੱਚ, ਬੱਸ ਵਿੱਚ ਜਾਂਦੇ ਹੋਵੋਗੇ, ਟ੍ਰੇਨ ਵਿੱਚ ਬੈਠੇ ਹੋਵੋਗੇ, ਜਦੋਂ ਫਤਿਹਗੜ੍ਹ ਸਾਹਿਬ ਦਰਬਾਰ ਸਾਹਿਬ ਦਿਸੇਗਾ, ਕਾਰ ਵਿੱਚ ਬੈਠਿਆਂ ਦਾ ਹੀ ਸਿਰ ਝੁਕ ਜਾਏਗਾ, ਬੱਸ ਵਿੱਚ ਬੈਠਿਆਂ ਦੀ ਗਰਦਨ ਝੁਕ ਜਾਵੇਗੀ, ਉਤਰਨ ਦੀ ਵੀ ਲੋੜ ਨਹੀਂ। ਜਿਹੜਾ ਉੱਤੇ ਨੂੰ ਸਾਈਕਲ 'ਤੇ ਲੰਘਦਾ ਉਹਦਾ ਵੀ ਸਿਰ ਝੁਕਦਾ ਹੈ, ਸਕੂਟਰ ਦਾ ਵੀ ਸਿਰ ਝੁਕਦਾ ਹੈ, ਗੱਡੀ ਵਿੱਚ ਬੈਠੇ ਦਾ ਇਸ ਜੁਗ ਮੈਂ ਸੋਭਾ ਨਾਮ ਕੀ। ਪੁੱਛੋ ਕਿੱਥੇ ਨੇ ਪ੍ਰਾਈਮ ਮਿਨਿਸਟਰ, ਪੁੱਛੋ ਕਿੱਥੇ ਹੈ ਨੈਪੋਲੀਅਨ, ਬੋਨਾਪਾਰਟ ਕਿੱਥੇ ਹੈ, ਕੋਈ ਪੂਜਦਾ ਵੇਖਿਆ ਉਹਨਾਂ ਨੂੰ? ਇਸ ਯੁੱਗ ਮੈਂ ਸੋਭਾ ਨਾਮ ਕੀ। ਜੇ ਚੜ੍ਹਦੀ ਕਲਾ ਲੈਣੀ ਹੈ ਗੁਰਮੁਖ ਪਿਆਰਿਓ, ਤਾਂ ਅਰਦਾਸ ਤੋਂ ਬਾਅਦ ਜਿਹੜੀ ਮੰਗ ਕਰਦੇ ਹੋ, ਨਾਨਕ ਨਾਮ ਚੜ੍ਹਦੀ ਕਲਾ। ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ, 85 ਸਾਲ ਹੋ ਗਏ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸੂ ਵਾਣ ਵਾਲਿਆਂ ਨੂੰ, ਦੱਸੋ ਸੋਭਾ ਘੱਟ ਰਹੀ ਹੈ ਕਿ ਵੱਧ ਰਹੀ ਹੈ? ਅੱਗੇ ਤਾਂ ਪੰਜਾਬ ਵਿੱਚ ਬਰਸੀ ਮਨਾਉਂਦੇ ਸੀ, ਹੁਣ ਦੁਨੀਆ ਦਾ ਕੋਈ ਮੁਲਕ ਹੈ ਨਹੀਂ ਜਿੱਥੇ ਸਿੱਖ ਬੈਠੇ ਹੁਣ ਤੇ ਬਾਬਾ ਆਦਰ ਸਿੰਘ ਨੂੰ ਯਾਦ ਨਾ ਕਰਦੇ ਹੋ। ਸੰਤ ਮਹਾਰਾਜ ਬਾਬਾ ਅਨੰਦ ਸਿੰਘ ਜੀ ਕਲੇਰਾਂ ਵਾਲੇ, ਇੰਨਾ ਸਮਾਂ ਹੋ ਗਿਆ ਸਰੀਰ ਰੂਪ ਵਿੱਚ ਸਾਡੇ ਕੋਲੋਂ ਗਿਆ, ਇਹੋ ਸੋਭਾ ਘਟੀ ਹੈ ਕਿ ਵਧੀ ਹੈ? ਇੱਕ ਨਾਨਕ ਸਰ ਬਣਿਆ ਕਲੇਰਾਂ, ਤੇ ਹੁਣ ਦੁਨੀਆ ਦਾ ਕੋਈ ਮੁਲਕ ਹੀ ਨਹੀਂ ਜਿੱਥੇ ਨਾਨਕ ਸਰ ਨਾ ਹੋਵੇ, ਸਤਨਾਮ, ਜਿੱਥੇ ਨਾਨਕ ਸਰਨਾ ਬਣਿਆ ਹੋਵੇ। ਦੱਸੋ ਘਟੀ ਹੈ ਕਿ ਵਧੀ ਹੈ ਸੋਭਾ? ਇਸ ਯੁੱਗ ਮੈਂ ਸੋਭਾ ਨਾਮ ਕੀ। ਅਰਦਾਸਾਂ ਨਾਲ ਕਿਹਦੀ ਕਲਾ ਕਰਦੇ, ਹੋਰ ਖਾਲਸੇ ਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ, ਆਖਿਰ ਜਿੰਦਾਬਾਦ ਮੁਰਦਾਬਾਦ ਨਾਲੇ ਚੜ੍ਹਦੀ ਕਲਾ ਹੋ ਜੂਗੀ। ਚਾਰ ਕੁ ਦਿਨ ਜਿੰਦਾਬਾਦ, ਛੇਵੇਂ ਦਿਨ ਉਸੇ ਨੂੰ ਮੁਰਦਾਬਾਦ, ਫਿਰ ਕੋਈ ਸਤਨਾਮ, ਫਿਰ ਕੋਈ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਤਾਂ ਢਹਿੰਦੀਆਂ ਕਲਾ ਦੀਆਂ ਨਿਸ਼ਾਨੀਆਂ। ਗੁਰਸਿੱਖ ਪਿਆਰਿਓ, ਦੇਗ ਕਰਾਓ, ਕਰਾਇਆ ਕਰੋ, ਪਰ ਮੰਗਦੇ ਕਿਉਂ ਦੇਗਾ ਕਰਾ ਕਰਾ ਕੇ? ਚੜ੍ਹਦੀ ਕਲਾ ਕਰਦੇ, ਕਾਰੋਬਾਰ ਨੂੰ ਚੜ੍ਹਦੀ ਕਲਾ ਕਰਦੇ। ਇੱਕ ਹੋਰ ਦੇਗ ਕਰਾਉਂਦੇ ਹੋ, ਸੱਚੇ ਪਾਤਸ਼ਾਹ $5 ਦੀ ਦੇਗ ਲੈ, ਸਾਡੇ ਨਿਆਣਿਆਂ ਦਾ ਇਮਤਿਹਾਨ ਹੈ, ਪਾਸ ਕਰਾ ਦੀ। ਉਹ 24 ਘੰਟੇ TV ਦੇਖਦੇ ਆ ਤੇ ਬਾਬਾ ਪਰਚੇ ਕਰਕੇ ਆਊਗਾ। ਕੁਛ ਸਤਨਾਮ, ਪੰਜਾਬ ਵਿੱਚ ਨਿਆਣੇ ਮੂੰਹਬਈ ਚੱਬ ਕੇ ਮੁੜਦੇ ਆ ਤੇ ਬਾਬਾ ਉਹਨਾਂ ਦੀ ਐਕਸਰਸਾਈਜ਼ ਸੋਲਵ ਕਰਕੇ ਆਊਗਾ ਜਮੈਟਰੀ ਦੀਆਂ। ਦੇਖੋ ਮੰਗਣ ਕੀ ਡਾਇਨ ਨੇ। ਇੱਕ ਹੋਰ ਪੰਜਾਬ ਵਿੱਚ ਦੇਗਾਂ ਬਹੁਤ ਹੁੰਦੀਆਂ ਹੁਣ, ਅੱਗੇ ਆਹ ਫੜ ਬਾਬੇ, 11 ਰੁਪਏ ਦੀ ਡੇਗ ਮੇਰੀਆਂ ਮੈਸਾਂ ਦਾ ਦੁੱਧ ਵਧਾ ਗਈਆਂ। ਵੇਖੋ ਬਾਬਾ ਹੁਣ ਖੜ ਬੜੇ ਮੈਂ ਭੇਜੂਗਾ ਮੈਸਾਂ ਨੂੰ ਮੰਗਣਾ, ਤੇ ਕੀ ਮੰਗਣ ਡੇ ਹੋ ਗੁਰਸਿੱਖ ਪਿਆਰੇ ਹੋ? ਤੁਸੀਂ ਗੁਰਸਿੱਖ ਬੈਠੇ ਹੋ ਭੈਣਾਂ ਬੀਬੀਆਂ, ਮੈਂ ਹੱਥ ਬੰਨ ਕੇ ਤੁਹਾਨੂੰ ਪੁੱਛਾਂ ਵੀ ਤੁਹਾਡੇ ਵਿੱਚੋਂ ਕਦੇ ਕਿਸੇ ਨੇ ਦੇਗ ਕਰਾਈ ਹੈ ਇਸ ਗੁਰਦੁਆਰੇ ਆ ਕੇ? ਵੀ ਆਹ ਫੜ ਬਾਬੇ, $5 ਦੀ ਦੇਗ ਤੇ ਮੈਨੂੰ ਅੰਮ੍ਰਿਤ ਦੀ ਦਾਤ ਦੇ ਦੇ। ਕਰਾਈ ਕਦੇ ਦੇਗ? ਮੈਨੂੰ 5 ਬਾਣੀਆਂ ਦਾ ਨਿਤਨੇਮ ਬਖਸ਼, ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼, ਮੈਨੂੰ ਗੁਰੂ ਕੇ ਲੰਗਰ ਦੇ ਭਾਂਡਿਆਂ ਦੀ ਸੇਵਾ ਬਖਸ਼। ਇਹ ਤਾਂ ਨਹੀਂ ਕਰਾਈ ਹੋਣੀ, ਕਰਾਇਓ ਬਿਨਾਂ ਕਾਹਨੂੰ ਕਲੇਸ਼ ਚ ਪੈਣਾ? ਅੱਜ ਫਿਰ ਕੁਛ ਸਤਨਾਮ, ਆਹੀ ਕੰਮ ਚੰਗਾ ਹੈ ਜਿਹੜਾ ਹੁਣ ਮੰਗਦੇ ਫਿਰਦੇ ਹੋ। ਗੁਰੂ ਗ੍ਰੰਥ ਸਾਹਿਬ ਤੋਂ ਕੀ ਮੰਗਣ ਡੇ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ। ਇੱਕ ਸਿੱਧਾ ਪ੍ਰਮਾਣ ਲੈ ਲਓ, ਇੱਥੇ ਬੜੇ ਵਿਚਾਰ ਨੇ ਹੁਸਨ ਵਿੱਚ ਤੁਹਾਡੇ, ਤੇ ਦੁਕਾਨ ਤਾਂ ਹੋਵੇ ਕੱਪੜੇ ਦੀ, ਤੇ ਤੁਸੀਂ ਜਾ ਕੇ ਕਹੋ ਸਰਦਾਰ ਜੀ ਕਾਂਟੇ ਬਣਾਉਣੇ ਆ ਤੇ ਸਿਉਣਾ ਕੀ ਭਾਅ ਮਿਲੂਗਾ?
ਦੁਕਾਨ ਕੱਪੜਿਆਂ ਦੀ ਤੇ ਮੰਗੋ ਕਾਂਟੇ, ਦੁਕਾਨ ਕੈਮਿਸਟਰੀ ਦੀ, ਦੁਕਾਨ ਦਵਾਈਆਂ ਦੀ, ਤੇ ਜਾ ਕੇ ਭਾਅ ਪੁੱਛੋ ਆਲੂਆਂ ਦਾ ਕਿ ਆਲੂਆਂ ਦੀ ਬੋਰੀ ਲੈਣੀ ਹੈ ਕੀ ਭਾਅ ਮਿਲੂਗੀ। ਦੁਕਾਨ ਆਲੂ ਗੋਭੀ ਦੀ ਗਾਈ ਲਗਾਈ ਬੈਠੇ ਤੇ ਉੱਥੇ ਪੁੱਛਦੇ ਭਾਈ ਦੱਸ ਗਾਡਰ ਕੀ ਭਾਅ ਨੇ, ਸਰੀਆ ਕੀ ਭਾਅ ਹੈ। ਉਹ ਆਲੂ ਗੋਭੀ ਦੀ ਦੁਕਾਨ ਚੋਂ ਗਾਡਰ ਮੰਗੀਦੇ ਨੇ, ਕੱਪੜੇ ਦੀ ਦੁਕਾਨ ਤੋਂ ਸੋਨਾ ਮੰਗੀਦੇ। ਹਾਂ ਮੇਰੇ ਸਤਿਗੁਰੂ ਦੀ ਦੁਕਾਨ ਹੈ ਸੱਚ ਦੀ, ਇੱਥੋਂ ਆ ਕੇ ਸੱਚ ਮੰਗਿਆ ਕਰੋ। ਫਿਰ ਆਖੋ ਇਹ ਦੁਕਾਨ ਨਾਮ ਦੀ, ਇਹ ਦੁਕਾਨ ਸੱਚ ਦੀ, ਇਹ ਦੁਕਾਨ ਸੇਵਾ ਤੇ ਸਿਮਰਨ ਦੀ। ਅਸੀਂ ਜਦ ਵੀ ਮੰਗਿਆ ਤੇ ਝੂਠੇ ਮੰਗਿਆ, ਹੁਣ ਸੱਚ ਦੀ ਦੁਕਾਨ ਤੋਂ ਝੂਠ ਕਿੱਥੇ ਲੱਭੂਗਾ ਬਈ। ਡਾਕਟਰ ਦੀ ਦੁਕਾਨ ਤੋਂ ਗਾਡਰ ਕਦੇ ਨੀ ਲੱਭਦੇ ਹੁੰਦੇ। ਜੇ ਤੁਹਾਨੂੰ ਇਹ ਤੋਂ ਸੱਚ ਮਿਲ ਗਿਆ ਨਾ, ਤੇ ਬਾਕੀ ਦੀਆਂ ਚੀਜ਼ਾਂ ਤਾਂ ਪਿੱਛੇ ਪਿੱਛੇ ਫਿਰਨਗੀਆਂ। ਤੁਹਾਡੇ ਪ੍ਰਾਈਮ ਮਿਨਿਸਟਰ ਨੇ ਹੂਸਟਨ ਆਉਣਾ ਹੋਵੇ ਨਾ, ਬਿਲ ਕਲਿੰਟਨ ਨੇ, ਇੱਥੇ ਦੀ ਪੁਲਿਸ ਨੂੰ ਬੁਲਾਉਣ ਦੀ ਲੋੜ ਹੈ ਵੀ ਆਇਓ। ਉਹ ਤਾਂ ਸੜਕਾਂ ਤੇ ਆਪੇ ਖੜੇ ਹੋਣਗੇ। ਫਿਰ ਪੁਲਿਸ ਨਾਮ, ਜਿੱਥੇ ਵਾਹਿਗੁਰੂ ਦਾ ਨਾਮ ਆ ਗਿਆ ਸਭ ਤੋਂ ਉੱਚੇ, ਉੱਥੇ ਰਿਧੀਆਂ ਸਿੱਧੀਆਂ ਆਪੇ ਹਾਜ਼ਰ ਹੋ ਜਾਂਦੀਆਂ ਨੇ। ਪ੍ਰਭ ਕੈ ਸਿਮਰਨ ਰਿਧ ਸਿੱਧ ਨੋ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਅਸੀਂ ਕੱਚੀਆਂ ਚੀਜ਼ਾਂ ਮੰਗਦੇ ਹਾਂ, ਕਦੇ ਮੰਗਿਆ ਕਰੋ ਅੰਮ੍ਰਿਤ ਦੀ ਦਾਤ। ਸੇਖ ਫਰੀਦਾ ਖੈਰ ਦੀਜੈ ਬੰਦਗੀ, ਨਿਤਨੇਮ ਦੀ ਦਾਤ ਮੰਗਿਆ ਕਰੋ, ਸਿਮਰਨ ਦੀ ਦਾਤ ਮੰਗਿਆ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀ ਮੰਗਿਆ, ਸਤਿਗੁਰ ਉਹ ਨਾਮ ਦੀ ਦਾਤ ਬਖਸ਼ੇ ਜਿਸ ਨਾਮ ਦੇ ਨਾਲ ਜਿਹੜਾ ਵੀ ਜੁੜ ਗਿਆ ਉਹਦੀ ਚੜ੍ਹਦੀ ਕਲਾ ਹੋਈ। ਤੇ ਹੋਈ ਵੀ ਕੈਸੀ, ਮੁੜ ਕੇ ਚੜ੍ਹਦੀ ਕਲਾ ਢੱਡੀ ਨੀ ਵਾਧੀ ਹੋ ਜਾ ਰਹੀ। ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਗੁਰਸਿੱਖ ਪਿਆਰੇ, ਹੁਣ ਚੜ੍ਹਦੀ ਕਲਾ ਘਟਦੀ ਜਾ ਰਹੀ ਹੈ ਕਿ ਵਧਦੀ ਜਾ ਰਹੀ? ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੀ ਮਹਾਨ ਦੇਣ ਸਿੱਖ ਕੌਮ ਨੂੰ, ਜੇ ਕਿਤੇ ਉਹ ਵਿਦਿਆ ਦੀ ਦਾਤ ਨਾ ਬਖਸ਼ਦੇ। ਅੱਜ ਸਿੱਖ ਜਗਤ ਦੇ ਵਿੱਚ ਕੋਈ ਪਾਠੀ ਨਹੀਂ ਸੀ ਲੱਭਣਾ, ਪਾਠੀ ਉਹ ਤਾਂ ਮੇਰੇ ਖਿਆਲ ਤੁਸੀਂ ਸਾਰੇ ਹੀ ਪਾਠੀ ਹੋਣੇ। ਫਿਰ ਖੋਲ ਸਕਦਾ ਹੁਣ ਤੇ ਜਿਹੜਾ ਮਰਜ਼ੀ ਜਰਾਬਾ ਵੀ ਨਹੀਂ ਖੋਲਦਾ, ਪੈਰ ਵੀ ਨਹੀਂ ਧੋਂਦਾ, ਰੌਲ ਲਾਉਣ ਨੂੰ ਬੈਠ ਜਾਂਦਾ। ਇੱਕ ਹੋਰ ਪਾਠੀਆਂ ਦੀ ਕੈਟਾਗਰੀ ਬਣਾ ਲਈ ਆਪਾਂ ਨੇ। ਤੁਹਾਨੂੰ ਪਾਠੀ ਕੋਈ ਪਾਠ ਸ਼ੁੱਧ ਕਰਨ ਵਾਲਾ ਨਹੀਂ ਚਾਹੀਦਾ, ਤੁਹਾਨੂੰ ਪਾਠੀ ਕਿਹੜਾ ਚਾਹੀਦਾ ਜਿਹੜਾ ਤਨਖਾਹ ਘੱਟ ਲਵੇ, ਉਹ ਬੜਾ ਫਿੱਟ ਹੈ ਤੁਹਾਡੇ ਪਾਠੀ। ਪੈਸੇ ਘੱਟ ਲਵੇ, ਉਹ ਚਾਹੇ ਰਹਿ ਰਾਜ ਦੀ ਆਸਾ ਦੀ ਵਾਰ ਬਣਾਈ ਜਾਵੇ, ਫਿਰ ਕੋਈ ਸਤਨਾਮ, ਉਹ ਤੁਹਾਨੂੰ ਕੋਈ ਫਰਕ ਨਹੀਂ ਹੈ। ਦੇਖੋ ਕਿਧਰ ਨੂੰ ਕਮਰਸ਼ੀਅਲ ਬਣ ਗਈ ਸਿੱਖ ਕੌਮ ਦਾ ਧਰਮ, ਕਮਰਸ਼ੀਅਲ ਬਣ ਗਿਆ। ਅਖੇ ਪਾਠੀ ਤਨਖਾਹ ਘੱਟ ਲਵੇ, ਜਦੋਂ ਉਹਨੂੰ $80 ਬਥੇਰੇ ਨੇ ਵੀਕ ਦੇ, ਮਹੀਨੇ ਦੇ $500 ਬਥੇਰੇ, ਤੇ ਗਾਉਣ ਵਾਲੀ ਆ ਜਾਵੇ ਉਹਨੂੰ ਘੰਟੇ ਦਾ $40,000 ਵੀ ਘੱਟ ਹੈ, ਫਿਰ ਕੋਈ ਸਤਨਾਮ। ਕਹਿੰਦੇ ਸਿੱਖ ਧਰਮ ਘੱਟਦਾ ਜਾਂਦਾ, ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ, ਤੂੰਬੇ ਵਾਲੇ ਕਰਨਗੇ ਪ੍ਰਚਾਰ ਤੁਹਾਡੇ ਕੋਲ ਆ ਕੇ ਸਿੱਖੀ ਦਾ। ਸਦੀਕ ਕਰੂਗਾ, ਗਰਦਾਸ ਮਾਨ ਕਰੂਗਾ, ਤੁਹਾਡੇ ਕੋਲ ਸਿੱਖੀ ਦਾ ਪ੍ਰਚਾਰ। ਗ੍ਰੰਥੀਆਂ ਨੂੰ ਕਹਿੰਦੇ ਜਿਹੜਾ ਘੱਟ ਪੈਸੇ ਲਵੇ ਉਹ ਸਾਨੂੰ ਗ੍ਰੰਥੀ ਚਾਹੀਦਾ, ਉਹਦੀ ਸ਼ੁੱਧ ਜੀਵਨ ਨਹੀਂ ਵੇਖਣਾ, ਉਹਦਾ ਸ਼ੁੱਧ ਪਾਠ ਨਹੀਂ ਵੇਖਣਾ, ਉਹਦੀ ਕਰਨੀ ਨਹੀਂ ਵੇਖਣੀ, ਬਸ ਤਨਖਾਹ ਵੇਖਣੀ ਆ, ਔਰ ਵੇਖਣਾ ਹੀ ਕੱਖ ਨਹੀਂ। ਗੁਰਸਿੱਖ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਵਿਦਿਆ ਦੀ ਦਾਤ ਬਖਸ਼ੀ, ਸ਼ੁੱਧ ਪਾਠੀ ਸਾਨੂੰ ਮਿਲੇ, ਸ਼ੁੱਧ ਗਿਆਨੀ ਮਿਲੇ। ਗੁਰਸਿੱਖ ਪਿਆਰਿਓ, ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਪੜ੍ਹਨਾ ਵਿਚਾਰਨਾ ਕਿਤੇ ਸਿਖਾਲੀ ਗੱਲ ਪਈ ਹੈ ਗੁਰਸਿੱਖ ਪਿਆਰ, ਪਰ ਉਹਨਾਂ ਦੀ ਸ਼ੋਭਾ ਦਿਨ ਦਿਨ ਨਿਤ ਨਿਤ ਚੜ੍ਹੈ ਸਵਾਈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਲੜ ਫੜਿਆ। ਗੁਰਸਿੱਖ ਪਿਆਰਿਓ, ਜੇ ਚੜ੍ਹਦੀ ਕਲਾ ਲੈਣੀ ਹੈ ਤਾਂ ਨਾਨਕ ਨਾਮ ਚੜ੍ਹਦੀ ਕਲਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੇਵਕ ਹੋਏ ਸੇਵਕ, ਇਹ ਨਹੀਂ ਆਖਿਆ ਮੈਂ ਕੁੜਮ ਹੈ ਪੁੱਤਰਾਂ ਵਾਲਾ ਮੈਨੂੰ ਮਾਣ ਮਿਲੇ। 12 ਸਾਲ ਗਾਦਰ ਢੋਈ, ਲੋਕਾਂ ਦੇ ਮਿਹਣੇ ਤਾਨੇ ਵੀ ਝੱਲੇ, ਬੜਾ ਔਖਾ ਕੁੜਮਾਂ ਦੇ ਘਰ ਜਾ ਕੇ ਸੇਵਾ ਕਰਨੀ, ਟੁੱਕੜ ਖਾਣੇ, ਝਾੜੂ ਦੇਣਾ, ਜੋੜੇ ਸਾਫ਼ ਕਰਨੇ, ਪਰ 12 ਸਾਲ ਵਿੱਚ 12 ਵਾਰ ਮਿਲੇ। 1 ਸਾਲ ਗਾਗਰ ਢੋਣ ਤੋਂ ਬਾਅਦ 1 ਵਾਰ, 12 ਹੀ ਸਾਲ ਤੇ 12 ਹੀ ਵਾਰ
ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਨਿਆਂ ਦੇ ਧਨ, ਬਾਰਾਂ ਵਾਰ ਗੁਰੂ ਅੰਗਦ ਦੇਵ ਜੀ ਨੇ ਫਿਰ ਜਿਹੜਾ ਵਰ ਜਿਹੜੀ ਪਦਵੀ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀ ਨਾ, ਉਹ ਤਾਂ ਬਾਣੀ ਨੇ ਸਿਰੇ ਹੀ ਲਾ ਦਿੱਤੀ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਬਣ ਆਵੇ। ਐਡੀ ਵੱਡੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਬਚਨ ਕਵੇ ਕਿ ਗੁਰੂ ਅਮਰਦਾਸ ਤੇਰੀ ਵਡਿਆਈ ਕੋਈ ਹੋਰ ਨਹੀਂ ਕਹਿ ਸਕਦਾ, ਤੈਨੂੰ ਇਹ ਪਤਾ ਤੇਰੀ ਵਡਿਆਈ ਕਿੱਡੀ, ਤੇਰੀ ਉਪਮਾ ਤੋਹੇ ਬਣ ਆਵੇ। ਕੋਈ ਹੋਰ ਜੱਗ ਵਿੱਚ ਹੀ ਨਹੀਂ ਜੋ ਤੇਰੀ ਸ਼ੋਭਾ ਕਰ ਸਕੇ। ਇਹ ਵਡਿਆਈ ਕਿਹਨੂੰ ਪ੍ਰਾਪਤ ਹੋਈ ਗੁਰਸਿੱਖ ਪਿਆਰਿਓ? ਹਰਗੋਬਿੰਦ ਸਾਹਿਬ ਜੀ ਕਹਿੰਦੇ ਗੁਰਸਿੱਖੋ, ਸੇਵਕ ਬਣੇ ਗੁਰੂ ਅਮਰਦਾਸ ਮਹਾਰਾਜ, ਜਿਉਂਦੇ ਹੀ ਗੁਰੂ ਅੱਗੇ ਮਰ ਕੇ ਜੀਵਨ ਕੱਟਣਾ, ਜਿਉਂਦੇ ਹੀ ਮ੍ਰਿਤਕ ਸਮਾਨ ਹੋ ਕੇ ਰਹਿਣਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ ਸੂਰਜ ਪ੍ਰਕਾਸ਼ ਵਿੱਚ, ਗੁਰੂ ਗੋਰ ਮੈਂ ਕਰਤ ਸਮਾਈ, ਗੋਰ ਨਾਮ ਹੈ ਕਮਰ ਦਾ। ਮੁਸਲਮਾਨ ਵੀਰ ਕਮਰ ਵਿੱਚ ਪਾਉਂਦੇ ਨੇ ਨਾ ਬੰਦੇ ਨੂੰ, ਤੇ ਭਾਈ ਸੰਤੋਖ ਸਿੰਘ ਜੀ ਸਵਾਲ ਕਰਦੇ ਨੇ ਕੋਈ ਜਿਉਂਦਾ ਵੀ ਕਮਰ ਵਿੱਚ ਪਿਆ? ਜਿਹੜਾ ਮਰੇਗਾ ਉਹ ਹੀ ਕਮਰ ਵਿੱਚ ਜਾਂਦਾ ਨਾ, ਜਿਸ ਤਰ੍ਹਾਂ ਮੁਰਦਾ ਕਮਰ ਵਿੱਚ ਸਮਾਉਂਦਾ ਹੈ, ਜੇ ਸੇਵਕ ਨੇ ਸਮਾਉਣਾ ਗੁਰੂ ਵਿੱਚ ਉਹਨੂੰ ਵੀ ਜਿਉਂਦੇ ਮਰਨਾ ਪਵੇਗਾ। ਗੁਰੂ ਗੋਰ ਮੈਂ ਕਰਤ ਸਮਾਈ, ਉਹਨੂੰ ਵੀ ਗੁਰੂ ਦੇ ਅੱਗੇ ਜੀਵਤ ਮ੍ਰਿਤਕ ਹੋਣਾ ਪਵੇਗਾ। ਤੇ ਜੀਵਤ ਮ੍ਰਿਤਕ ਕੌਣ ਹੈ? ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਜਾਂ ਤੇਰੇ ਵਿੱਚੋਂ ਮੈਂ ਦਾ ਨਾਸ਼ ਹੋ ਜਾਵੇ, ਤਮਾਮ ਹੋਮੇ ਦਾ ਨਾਸ਼ ਹੋ ਜਾਵੇ। ਹੋਰ ਵੀ ਬੇਨਤੀ ਹੈ, ਮਾਇਆ ਦਾਨ ਕਰੋ, ਜਗ ਕਰੋ, ਭੂਮੀ ਦਾਨ ਕਰੋ, ਘੋੜੇ ਦਾਨ ਕਰੋ, ਘਰ ਬਾਰ ਛੱਡ ਦੋ, ਖਾਣਾ ਪੀਣਾ ਛੱਡ ਦੋ, ਬਾਲ ਬੱਚੇ ਛੱਡ ਦੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਦਾ ਇੱਕ ਕੌਡੀ ਵੀ ਮੁੱਲ ਨਹੀਂ ਪਾਇਆ। ਮੁੱਲ ਕਿਸ ਚੀਜ਼ ਦਾ ਪਾਏ? ਸਤਿਗੁਰ ਕਹਿੰਦੇ ਬਿਨ ਹੋਂ ਤਿਆਗ ਕਹਾਂ ਕੋ ਤਿਆਗੀ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹਨੇ ਹੋਮੇ ਨਹੀਂ ਛੱਡਿਆ ਉਹਨੇ ਕੱਖ ਵੀ ਨਹੀਂ ਛੱਡਿਆ। ਬਿਨ ਹੋਂ ਤਿਆਗ, ਜਿਹਨੇ ਮੈਂ ਨਹੀਂ ਛੱਡੀ ਉਹਨੇ ਛੱਡਿਆ ਹੀ ਕੀ ਹੈ? ਗੁਰਸਿੱਖ ਪਿਆਰਿਓ, ਜੇ ਤਿਆਗ ਕਰਨਾ ਮਹਾਰਜ ਕਹਿੰਦੇ ਹੋਮੇ ਦਾ, ਮੈਂ ਦਾ, ਬਿਨ ਹੋਂ ਤਿਆਗ, ਉਹਨੇ ਛੱਡੀ ਕੱਖ ਨਹੀਂ। ਜਿਹੜਾ ਕਵੇ ਕਿ ਮੈਂ ਮਾਇਆ ਛੱਡ ਦਿੱਤੀ, ਮੈਂ ਤਾਂ ਤੇਰੇ ਨਾਲ, ਮੈਂ ਘਰ ਬਾਰ ਛੱਡ ਦਿੱਤਾ, ਮੈਂ ਤਾਂ ਤੇਰੇ ਨਾਲ। ਬਿਨ ਹੋਂ ਤਿਆਗ, ਸਭ ਤੋਂ ਵੱਡਾ ਤਿਆਗ ਗੁਰੂ ਘਰ ਦੇ ਵਿੱਚ ਮੈਂ ਦਾ ਤਿਆਗ। ਜਿੱਦਣ ਤੇਰੇ ਵਿੱਚੋਂ ਮੈਂ ਦਾ ਤਿਆਗ ਹੋ ਗਿਆ, ਉਦਣ ਤੂੰ ਬਣ ਗਿਆ ਸੇਵਕ। ਤੇ ਜਿੱਦਣ ਤੂੰ ਬਣ ਗਿਆ ਸੇਵਕ, ਤੇ ਪਦਵੀ ਕੀ ਦਿੱਤੀ ਹੈ? ਹਰ ਕਾ ਸੇਵਕ ਸੋ ਹਰ ਜਿਹਾ। ਦੇਖੋ ਕੈਸੀ ਪਦਵੀ ਦੇ ਦਿੱਤੀ, ਫਿਰ ਬਣ ਗਏ ਨਾ ਗੁਰੂ ਅਮਰਦਾਸ ਸੇਵਕ। ਫਿਰ ਅਮਰਦਾਸ ਨਿਮਾਣਾ ਥੋੜਾ ਰਿਹਾ, ਨਿਤਾਣਾ ਥੋੜਾ ਰਿਹਾ, ਜਿਹਨੂੰ ਅਮਰੂ ਕਹਿੰਦੀ ਸੀ ਦੁਨੀਆ, ਉਹ ਫਿਰ ਤੀਸਰਾ ਨਾਨਕ ਬਣ ਗਿਆ। ਖੋਲ ਸਕਦਾ ਉਹ ਗੁਰੂ ਅੰਗਦ ਦਾ ਹੀ ਰੂਪ ਬਣ ਗਿਆ। ਸੇਵਕ ਹੋਏ ਨੇ ਗੁਰਸਿੱਖ ਪਿਆਰਿਓ, ਸ੍ਰੀ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਨੇ ਜਿਉਂਦੇ ਹੀ ਆਪਣੇ ਕੁੜਮਾਂ ਦੇ ਜਾ ਕੇ ਉਹ ਰਿਸ਼ਤੇਦਾਰੀ ਛੱਡ ਕੇ ਪਾਰ ਬ੍ਰਹਮ ਦਾ ਰੂਪ ਸਮਝ ਕੇ ਗੁਰੂ ਅੰਗਦ ਦੇਵ ਜੀ ਨੂੰ 12 ਸਾਲ ਝਾੜੂ ਦਿੱਤਾ, 12 ਸਾਲ ਗਾਗਰ ਢੋਈ, ਬਚ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ। ਦਰਗਾਹ ਤੇ ਦਰਬਾਰ, ਆਪਾਂ ਕਹਿੰਦੇ ਹਾਂ ਗੁਰੂ ਦਾ ਦਰਬਾਰ, ਤੇ ਮੁਸਲਮਾਨ ਦਰਬਾਰ ਨੂੰ ਕਹਿੰਦੇ ਨੇ ਦਰਗਾਹ। ਦਰਗਾਹ ਤੇ ਦਰਬਾਰ ਇੱਕੋ ਸ਼ਬਦ ਹੈ। ਮੁਸਲਮਾਨ ਸ਼ਰ੍ਹਾਂ ਵਿੱਚ ਦਰਗਾਹ ਕਿਹਾ ਜਾਂਦਾ, ਉਹ ਕਹਿਣਗੇ ਪੀਰ ਦੀ ਦਰਗਾਹ, ਆਪਾਂ ਕਹਾਂਗੇ ਗੁਰੂ ਦਾ ਦਰਬਾਰ। ਹਿੰਦੂ ਵੀਰ ਵੀ ਦਰਬਾਰ ਕਹਿਣਗੇ, ਮਾਤਾ ਦਾ ਦਰਬਾਰ, ਭਗਵਾਨ ਦਾ ਦਰਬਾਰ, ਸਿੱਖ ਧਰਮ ਵਿੱਚ ਵੀ ਦਰਬਾਰ, ਗੁਰੂ ਜੀ ਕਾ ਦਰਬਾਰ। ਇਸ ਦਰਬਾਰ ਵਿੱਚ ਕੌਣ ਥਾਂ ਪਾਵੇਗਾ? ਵਿੱਚ ਦੁਨੀਆ ਸੇਵ ਕਮਾਈਏ। ਇੱਥੇ ਹੁਣ ਆਖਰੀ ਬਚਨ ਸੇਵਕ ਖਾਤਰ। ਦੇਖੋ ਗੁਰਮੁਖ ਪਿਆਰਿਓ, ਸੇਵਾ ਆਪਾਂ ਕਰਦੇ ਹਾਂ, ਕਰਿਆ ਕਰੋ,
बहुत उत्तम है सेवा, पर सुखमनी साहब दी तू के याद रखिया करो। सेवक को सेवा बन आई, बड़ा गंभीर मसला गुरु अर्जन देव जी कह रहे ने। एक रागी नु राग बन आउंदा, एक डॉक्टर नु डॉक्टरी करनी बन आउंदी, एक पलवान नु भुना बन आउंदा, एक पाठी नु पाठ बन आउंदा। इसे तरह सेवा भी ओही करूगा जेड़ा सेवक बन जावे। आज के आखो सा जे सेवके भी बनिया तो तू सेवा करेगा ना, बस वो सेवा पूरी नहीं होनी के बिच मैं आ जानी है। बहुत सीधा शब्द है, एक राज नु राजगिरी करनी आउंदी है ना, एक ड्राइवर नु ड्राइवरी करनी आउंदी है, कथावाचक नु कथा करनी आउंदी है, जिसका काम तिसे को साजे, पंजाबी का मुहावरा है। जे सेवा करनी है तो पहला सेवक बनना, सेवक को सेवा बन आई। आपां पंजाब विच भी कहंदे हुंदे सी ए काम भाई तैनू ए बनाउंदा, मैं तो नहीं हूं। जे सेवा करनी है तो सिख वास्ते जरूरी है कि वो पहला सेवक बने, ते सेवक बनेगा कि मैं आप गवाई है। बिचों आपा भाव गुरु अमरदास जी ने खत्म कर दिता। गुरसिख प्यारियो, 12 साल कोई थोड़ा समा नहीं हुंदा कुड़मा दे रह के सेवा करनी। पदवी पा गए गुरु अमरदास महाराज। हरगोबिंद साहब जी कहंदे सिखो सेवक बहुत बड़े सेवादार होए, पर सेवक दी पदवी लै गए धन धन श्री गुरु अमरदास महाराज। इस तो अगे जो चौथा सवाल है वो सतगुर ते संगत की कृपा दे नाल कल दे समय विच आपां विचारांगे। आओ हुण सारी संगत प्यार सत्कार दे नाल, कोई वांझी ना रह करे रसना, सारे बोलिया करो। आनंद साहब जी दी पवित्र बाणी विच सब तो पहला दसे पातशाह दे पवित्र नामा दा जाप करिए। गज बज के बोलना, धन है धन है धन है गुरु नानक देव साहिब, धन है

ਤਨ ਹੈ ਗੁਰੂ ਅਮਰਦਾਸ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਸਾਹਿਬ ਤਨ ਹੈ

ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰ ਰਾਇ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਾਹਿਬ ਧਨ ਹੈ

0: ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਸਤਨਾਮ ਬੋਲ ਪਿਆਰਿਆ
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

देश आराध है जाम के जना कह देश की सेवा सब कृष्ण है।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

वाहेगुरु वाहेगुरु।

Thank you.

हर रंग मजी थे रंग हर रंग मजी।

बस बस बस।

West,

ਸਾਜ ਸੰਗਤ

जन नानक मन तन रंग मन तन रंग।

मान मान तन रंग मन तन रंग वाहे गुरु वाहे गुरु वाहे गुरु

Why,

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

I do.

శివరా.

Hey, who's that?

ਮਰਿਆ ਪਾ

ਸੱਚੇ ਰੱਖਾ ਸਾਡੇ।

ನಾನಕ್ಕೆ ಪರ.

Samaro,

I'm

Thank you.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, West

ਜਾਨੂ

Jesus.

Thank you.

I'm

Sahaj, Anand Kala,

हर हर रखना हर हर रखना जो जब हर हर रखना हर हर रखना जो जब Thank you.

Thank you.

My

भगवान नहीं पकड़े भगवान।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸੰਤਨ ਬਾਬਾ ਸੁਰਵਰ ਸਿੰਘ ਜੀ ਸੰਤਨ ਬਾਬਾ ਫਤਿਹ ਸਿੰਘ ਜੀ ਸੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੰਤਨ ਮਾਤਾ ਭਾਗ ਕੌਰ ਜੀ ਸੰਤਨ ਮਾਤਾ ਭਾਗ ਕੌਰ ਜੀ ਸੰਤਨ ਮਾਤਾ ਸੰਤਨ ਸੰਤਨ ਮਾਤਾ ਭਾਗ ਕੌਰ ਜੀ ਸੰਤਨ ਮਾਤਾ ਭਾਗ ਕੌਰ ਜੀ ਸੰਤਨ ਮਾਤਾ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ

Yeah.

पूरा

I'm not going to be able to do that.

今天天气转晴了。

पुरजा पुरजा मातमरा संतन पाई मनी सिंह

ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬੋਵਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ

ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦੀ ਹੋਰ ਨ ਲਾਥਾ। ਮੇਰਮ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦੀ ਹੋਰ ਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦਰੜਾਇਆ, ਬਿਨ ਨਾਵੈ ਜੀਵਨ ਬਿਰਥਾਰ। ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੇ ਕਬ ਹੋ, ਤਿਨ ਸਭ ਜਨਮ ਅਕਾਥਾ। ਤਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਹ ਕਉ ਕੀਜੈ ਦਾਸ, ਦਾਸ ਦਾਸ ਨ ਕਉ, ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਣ ਅਗਿਆਨੀ, ਕਿਉਂ ਚਾਲ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀ ਜੈ, ਜਨ ਨਾਨਕ ਚਲਹ ਮਿਲੰਥਾ। ਹਮ ਅੰਧਲੇ ਗਿਆਨਹੀਣ ਅਗਿਆਨੀ, ਕਿਉਂ ਚਾਲ ਮਾਰਗ ਪੰਥਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਾ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਉਂ ਸਚਿਆਰਾ ਹੋਈ ਹੈ ਕਿਉਂ ਕੂੜਾ ਚੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਇਸੇ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਅਭਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕਉ ਜਾਪੈ ਦਿਸੈ ਦੂਰ ਗਾਵੈ ਕਉ ਵੇਖੈ ਹਾਦ ਰਾਹ ਦੂਰ ਕਥਨਾ ਕਥਿਨ ਆਵੈ ਤੋਟ ਕਥ ਕਥ ਕਥੀ ਗੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਈ ਰਾਹ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗਹਿ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਤ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ

ਗੁਰਮੁਖਰਿਆ ਸੁਮਾਈ ਗੁਰ ਈਚਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਗੁਰ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਗੁਣਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਨਿਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਊਰਦ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹੇ ਜਸ ਕੀਰਤ ਜਗਲੇ ਜੇ ਤੈਸੋ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਗੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਵੇ ਤੇ ਹਾ ਕੋਇ ਨਾ ਸੁਜਈ ਜੇ ਤੈਸ ਗੁਣ ਕੋਇ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤਸੰਤ ਗਿਆਨ ਸੁਣਿਆ ਅੱਠ ਸਟਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਏ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸ਼ਮ ਪ੍ਰਗਟ ਜਾਈ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਸਾਹਿਬ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਦਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਗੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਦਿਸਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਐਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਘ ਪਾਓ ਸੰਘ ਪੂਜਾ ਸੰਘ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾ ਤਾਰ ਸੰਖ ਸੂਰ ਮੋਹ ਪਖਸਾਰ ਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਰਾਮ ਘੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਬਟ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਬਖ ਕਾਹੀ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬ ਲਈਆ ਤੋਏ ਭਰੀਆ ਮਤ ਪਾਪਾਂ ਕੈ ਸੰਗ ਰੂਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀ ਜਾ ਪੇ ਖਾ ਨਾਨਕ ਹੁਕਮੀ ਆਵਹ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਤਮਾਣੀ ਬਰਮਾਉ ਸਤ ਸੁਹਾਣ ਸਦਾ ਮਨ ਜਾਉ ਕਵਣ ਸੁਵੇਲਾ ਵਕਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਰੁਤੀ ਮਹਾਂ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੈ ਰੁਤ ਮਹਾਂ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਨੂੰ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪਾਂ ਜਾਣੇ ਅੱਗੇ ਗਇਆ ਨਾ ਸੋਹੈ ਪਾਤ ਆਲਾਂ ਪਾਤ ਆਲ ਲੱਖ ਆਗਾਸ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿ ਨੇ ਕਵਾਤ ਸਹਿ ਸਿ ਅਠਾਰਾਂ ਕੈਨਕ ਤੇਬਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹ ਇੱਕੀ ਸੁਰਤ ਨਾ ਪਾਈਆ ਨਦੀਆਂ ਤੈ ਵਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਹੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਜਾਪੈ ਕਿਆ ਮਨਵੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੀ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹ ਵੜ ਉੱਚਾ ਹੋਵੇ ਕੋਈ ਇਹ ਤੇ ਸੁੱਚੇ ਕਹੋ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੂਦ ਪਾਰੂ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਬਤ ਟੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੋਗ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆਂ ਮੋਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇ ਕਈ ਕੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਆਵਹਿ ਮੁੱਲ ਲੈ ਜਾਹੀ ਮੁੱਲ ਭਾਈ ਮੁੱਲਾਂ ਸਮਾਏ ਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਣ ਮੁੱਲ ਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਵਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਪੜ੍ਹੇ ਕਰੇ ਵਖਿਆਣ ਆਖ ਹੈ ਬ੍ਰਹਮੈ ਆਖ ਅੰਬ ਆਖ ਹੈ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਬਾਹੇ ਗੀਤੇ ਕਹਿ ਕਹਿ ਉੱਠ ਉੱਠ ਜਾਏ ਇੱਥੇ ਗੀਤੇ ਹੋਰ ਕਰੇ ਦਾਖ ਨਾ ਸਕੇ ਗਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੁੱਲ ਵਿਗਾੜ ਤਾਂ ਲਿਖੀਐ ਸਰਗਾਵਾ ਰੰਗਾਵਾ ਸੋਦਾਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦਨ ਏਕ ਅਸੰਖਾ ਕੀਤੇ ਵਾਵਣ ਹਾਰੀ ਕੀਤੇ ਰਾਗ ਪਰੀ ਸੰ ਕਹੀ ਅਨ ਕੀਤੇ ਗਾਵਣ ਹਾਰੀ ਗਾਵੈ ਤੁਨ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵਹਿ ਇੰਦਰ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵਹਿ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਇਆਲੇ ਗਾਵਨ ਰਤਨੋ ਪਾਏ ਤੇਰੇ ਆਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਉਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਗੁਰ ਕਰ ਰੱਖੇ ਤਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਮ ਚਤਨ ਆਵਨ ਨਾਨਕ ਕਿਆ ਵਿਚਾਰੇ
ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਿ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੋਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਦਿਸ ਆਦੇਸ਼ ਆਦ ਨੀਲ ਨਾਦ ਨਾਤ ਜੁਗ ਜੁਗੇ ਕੋਵੇਸ਼ ਭੁਗਤ ਦੇ ਅੰਦ ਹੈ ਭੰਡਾਰ ਨੂੰ ਕਰਕਟ ਵਾਜੇ ਨਾਦ ਆਪਣਾ ਸਨਾਥੀ ਸਭ ਜਾ ਘੀਰ ਦਿਸ ਦਿਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਦਿਸ ਆਦੇਸ਼ ਆਦ ਨੀਲ ਅਨਾਦ ਨਾਤ ਜੁਗ ਜੁਗੇ ਕੋਵੇਸ਼ ਇੱਕ ਦੂਜੀ ਪਾ ਲੱਖ ਹੈ ਲੱਖੋ ਮੈਂ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾ ਪਦ ਪਵੜੀਆਂ ਚੜੀਆ ਹੋਇਆ ਗੀਸ ਸੁਣਗਲ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹਰ ਜੋਰ ਕਰ ਵਿਖੇ ਸੋਏ ਨਾਨਕ ਉੱਤਮ ਨੀ ਜਨਾ ਕੋਏ ਰਾਤੀ ਰੁੱਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਫ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਜਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਨ ਪੰਜ ਪ੍ਰਵਾਣ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾਟ ਦੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਬਾਣੀ ਕੇਤੀ ਅਬਾਣੀ ਕੇਤੇ ਪਾਤ ਨਿਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿਸੈ ਨਾਥ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿਸੈ ਘਾਟ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਜ਼ ਕਲਮਾਂ ਲਿਖਣ ਹਾਰ ਮਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਆਸਣ ਲੋਏ ਰੋਏ ਭੰਡਾਰ ਜੋ ਕਿਛ ਪਾਸ ਹੋਏ ਕਾਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗੇ ਕੋਵੇਸ਼ ਇੱਕ ਦੂਜੀ ਪਉ ਲੱਖ ਹੋ ਹੈ ਲੱਖ ਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਣਾ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀ ਜਨਾ ਕੋਏ ਰਾਤੀ ਰੁੱਤੇ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਨ ਪੰਜ ਪ੍ਰਵਾਣ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਪੈ ਜਾਏ ਧਰਮ ਖੰਡ ਕਾ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਗਾਨ ਮਹੇਸ਼ ਕੇਤੇ ਬਰਮ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਥ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਘਾਟ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ
ਜਿੱਥੇ ਘੜੀਐ ਸੁਰਤ ਮਤ ਮਨ ਬੁੱਧ, ਜਿੱਥੇ ਘੜੀਐ ਸੁਰਸ ਦੰਗ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਜਿੱਥੇ ਹੋਰ ਨਾ ਕੋਈ ਹੋਰ, ਜਿੱਥੇ ਜੋਤ ਮਹਾਂਬਲ ਸਤੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਜਿੱਥੇ ਸੀਤੋ ਸੀਤਾ ਮਹਿਮਾ ਮਾਹੇ, ਦਾਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੈ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਜਿੱਥੇ ਭਗਤ ਵਸੈ ਕਹਿਲੋ ਉਹ ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਗੁਰ ਘਰ ਵੇਖੈ ਨਦਰ ਨਿਹਾਲ, ਜਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਨੰਤ, ਜਿੱਥੇ ਲੋ ਲੋ ਆਕਾਰ, ਜਿਉ ਜਿਉ ਹੁਕਮ ਦਿਵੈ ਦਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨ ਕਰੜਾ ਸਾਰ, ਜਤ ਬਹਾਰਾ ਧੀਰ ਸੁਨਿਆਰ, ਹਿਰਣ ਮਤ ਵੀਰ ਹਥਿਆਰ, ਭਾਉ ਖਲਾ ਅਗਨ ਤਪਤਾਉ, ਪਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਜ਼ਰ ਕਰਮ ਤਿਨਕਾਰ, ਨਾਨਕ ਨਜ਼ਰੀ ਨਜ਼ਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ, ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਜਾਪ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸ਼ੰਦ ਪ੍ਰਸਾਦ, ਚੱਕਰ ਚਿਹੇ ਨਰ ਬਰਨ ਜਾਤਿ ਅਰਪਾਤ ਨਹਿਨ ਜਿਹੇ, ਰੂਪ ਰੰਗ ਯਾਰ ਲੇਖ ਭੇਖ, ਕਉ ਕਹਿ ਨਾ ਸਕਤ ਕੇ, ਅਚਲ ਮੂਰਤਨ ਬਹੁ ਪ੍ਰਕਾਸ਼, ਮਿੱਥੋ ਕਹਿ ਜੈ ਕੋਟ ਇੰਦਰ ਇੰਦਰਾਣ ਸਾਸ਼ਾਣ ਗਣੇ ਜੈ, ਤ੍ਰਿਪਵਣ ਮਹੀਪ ਸੁਰ ਨਾਰਾਇਣ ਸੁਰ, ਨੀਤ ਨੀਤ ਬਣ ਤ੍ਰਿਣ ਕਹਿ ਤੋ, ਦਬ ਸਰਵ ਨਾਮ ਕਥੈ ਕਵਣ, ਕਰਮ ਨਾਮ ਵਰਣਤ ਸੁਮਤ, ਭੁਜੰਗ ਪਰਿਆਤ ਸ਼ੰਦ, ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਲੀ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਕਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਖਾਦੇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਨਾ ਉਧਾਰੀ, ਨਮਸਤੰਗ ਪਾਰੀ, ਨਮਸਤੰਗ ਸੋਏ ਕੈ, ਨਮਸਤੰਗ ਅਨੇਕੈ, ਨਮਸਤੰਗ ਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਦਾਤੇ, ਨਮਸਤੰਗ ਬਾਤੇ, ਨਮਸਤੰਗ ਮਜਬੇ, ਨਮਸਤੰਗ ਸਜਬੇ, ਆਦੇਸੰਗ ਆਦੇਸੇ, ਨਮਸਤੰਗ ਅਭੇਸੇ, ਨਮਸਤੰਗ ਨਿਰਦਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਖਾਪੇ, ਨਮੋ ਸਰਵ ਥਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਸਤ ਦੇਵਾਯ, ਨਮਸਤੰਗ ਅਭੇਵਾਯ, ਨਮਸਤੰਗ ਜਨਮੇ, ਨਮਸਤੰਗ ਸੁਭਨਮੇ, ਨਮੋ ਸਰਵ ਗਾਉਣੇ, ਨਮੋ ਸਰਵ ਪਾਉਣੇ, ਅਨੰਗੀ ਅਨਾਮੇ ਦਰਬੰਗੀ ਦਰਗਾਹ। ਨਮੋ ਸਰਵ ਗਾਉਣੇ, ਨਮੋ ਸਰਵ ਪਾਉਣੇ, ਨਮੋ ਸਰਵ ਰੰਗੇ, ਨਮੋ ਸਰਵ ਪੰਗੇ, ਨਮੋ ਕਲ ਕਾਲੇ, ਨਮਸਤਸਤ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਗਰਦਾਰੰਗ, ਨਮੋ ਸਰਵ ਤੰਦੇ, ਨਮੋ ਵਸਤਾ ਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਰਹੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਵ ਸੋਖੰਗ, ਨਮੋ ਸਰਵ ਭੋਖੰਗ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਜਾਚਰੀ ਸ਼ੰਭ ਦਉ ਪ੍ਰਸਾਦ, ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ, ਲੇਖਾ ਪੇਖਾ ਨਾਮ ਹੈ ਕਾਮਾ, ਦੇਹਾਂ ਪੇਹਾਂ ਜੀਤਾ ਪੀਤਾ, ਦਰਮਾਨ ਅਨਦਾਨ ਤ੍ਰਿਵਰਗਾ ਸਰਗਾ, ਨੀਲਾ ਨਾਦ ਹੈ ਜਿਹਾ ਜਾਦ ਹੈ, ਜਨਮ ਹੈ ਵਰਣ ਹੈ ਭੂਤਾ ਪਰਣ ਹੈ, ਅਗੰਜ ਹੈ ਬੰਜ ਹੈ ਜੂਝ ਹੈ ਜੰਜ ਹੈ, ਅਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ, ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ, ਅੱਲਾ ਹੈ ਜਹ ਹੈ ਅਨੰਤ ਹੈ ਮਹੰਤ ਹੈ, ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ, ਅਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ, ਅਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ, ਅਜੀਤ ਹੈ ਬੀਤ ਹੈ ਬਹਾਇ ਗਾਏ, ਮਾਨ ਨਿਧਾਨ ਅਨੇਕ ਹੈ ਬਰੇਕ ਹੈ, ਭੁਜੰਗ ਪ੍ਰਜਾਤ ਸ਼ੰਭ,
नमो सर्व मान्य समास्ति न जाने नमो देव देवे अपे किए पेवे नमो काल काले नमो सर्व पाले नमो सर्व गौणे नमो सर्व भावणे अनंगी अनाथे नरसंगी परमाते नमो पान पाने नमो मन माने नमो गीत गीते नमो दान नमो चंद्र चंद्रे नमो पान पाने नमो गीत गीते नमो दान ताने नमो नृत नृत्य नमो नाद नादे नमो पान पाने नमो बाद बादे अनंगी अनामे त्रिपंगी त्रिकामे अनंगी अनामे समाधि स्वरूप है परपंगी परमाते समाधि भूत है कलंक बिना अनेक कलंक स्वरूप है नमो राज राजेश व्रंग परम रूप है नमो जोग जोगेश व्रंग परम सिद्धे नमो राज राजेश व्रंग परम हृदय नमो शस्त्र पाणी नमो अस्त्र माणी नमो परम ज्ञाता नमो लोक माता पेखीय परमीय भोगीय भुगते नमो जोग जोगेश व्रंग परम जुगते नमो नित नारायणे क्रूर कर्मे नमो प्रेत प्रेत देव सुधर्मे नमो रोगहर्ता नमो राग रूपे नमो शाशांग नमो पूप भूपे नमो दान दाने नमो मन माने नमो रोग रोगे नमासंगे नमो मंत्र मंत्रंग नमो यंत्र यंत्रंग नमो इष्टेष्ट नमो तंत्र तंत्रंग सदा सचदानंद सर्वं प्रणासी रूपे रूपे समस्त निवासी सदा सदा बुद्धता वृद्ध करता अधूरदर्दंग गंगो करता परंग परम परमेश्वरंग प्रोष पालंग सदा सर्वदा असदाता दयालंग सिद्धिय पेदी नामंग कामंग समस्त पराजी समस्त अस्तामंग ते राजो ऊर्जा श्री शांब जले हैं थले हैं पिता पे हैं प्रभु आजुआ दे सह पे सह भुजंग प्रयाद शांब अगाध्य अबाध्य आनंदी स्वरूपे नमो सर्व मान्य समाज दिन धान्य नमास्व निर्नाथी नमास्व परमाथी नमास्व गंजे नमास्व पंजे नमास्व काली नमास्व पाले नमो सर्वदेशे नमो सर्वेशे नमो राज राजे नमो साज साजे नमो शाह शाहे नमो महामाहे नमो गीत गीते नमो प्रीत प्रीत प्रीते नमो रोग रोगे नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृशंग नमो सर्वगरिसंग नमो सर्वरंगे दर्पंगी अनंगे नमो जीव जीवंग नमो बीज बीजे अखिजे बीजे समातंग प्रसिजे कृपालंग स्वरूपे को कर्मंग प्रणासी सदा सर्वदारिद सिद्धिंग निवासी चरपट शांत प्रसाद अमृत कर्मे अमृत धर्मे अखल योगे अचल भोगे अचल राजे अटल साजे अखल धर्म लाख कर्म सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भूता सर्वं ज्योता सर्वं देवं सर्वं पेवं सर्वं काले सर्वं पाले रूआल शांत उदव प्रसाद आद रूपनाद मूर्ति जोन पुरुख पार सर्व मंत्र मान देव पीवाद उदारु सर्व पालक सर्व कालकु सर्व कोपन कालु जत्र तत्र विराजी अवधूत रूप प्रसाल नाम ठाम न जात जा कर रूप रंग न रेख आद पुरुख दार मूर्ति जोन आद शेख देश और न पेश जा कर रूप रेख न राग जत्र तत्र दिशा दिशा हुई फैले वन राग नाम कामहीन पेखत तामो न जाहे सर्व मान सर्वत्र मान सदैव मान तथाहि एक मूर्त अनेक दर्शन की निरूप अनेक खेल खेल खेल खेल अंत कोबर एक देव पेव न जानी जय वेद और देव रूप रंग न जात पास जानी कह जेव तात मात न जात जाकर जन्म मरण विहीन चक्र बकर बिर चदर जाक मान ही प्रतीन लोक चौदंगे बिखय जग जापी जह जाप आद देवनाद मूर्त थप सब जाप परम रूप रीत मूर्त पूर्ण पुरख पार सर्व सुर चोसुजंप गण पंजनहार कालहीन कला संयुक्त काल पुरुख देश धर्म धाम सुभर्म रहत भूतल कपेश अंग रंग न रंग जग जद पादना नाम गर्भगंजन गर्भगंजन सर्वभंजन मुक्त दायक काम आप रूप अमी कान सदेक पुरख दूत गर्भगंजन सर्वभंजन आदरूप असूत अंगहीन अंग नात्मिक पुरख पारु सर्वलायक सर्व कायक सर्व गोप्रत पारु सर्वघंता सर्वहंता सर्वध्यन पेख सर्वशास्त्र न जानी जय रूप रंग रेख परम वेद प्राण जा कह नेत पाक्त नैत कोट सिमरत प्राण शास्त्र न आवई बहुचित मद पार छंद प्रसाद गुणगान उदार महिमा पार आसन भंग मान अंग अनुभव प्रकाश निर्दन नाश
ਆਜਨ ਬਾਹ ਜਾਨ ਸਾ ਰਾਜਨ ਰਾਜ ਬਾਨਨ ਬਾਨ ਦੀਵਨ ਦੇਵ ਉਪਮਾ ਮਹਾਨ ਇੰਦਰਾ ਨਿੰਦਰ ਬਾਲਨ ਬਾਲ ਰੰਕ ਨਿਰੰਕ ਕਾਲਨ ਕਾਲ ਆਨ ਭੂਤ ਅੰਗ ਆਪਾ ਭੰਗ ਕਟਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਪੈਨੇ ਕਾਮ ਆਤ ਦੁੱਧ ਪ੍ਰਚੰਡ ਮਿਤ ਗਤ ਅਖੰਡ ਅਲਿਸ਼ਟ ਕਰਮ ਅਦ੍ਰਿਸ਼ ਧਰਮ ਸਰਬਾ ਪਰਨ ਅਡਿਆ ਆਣ ਡੰਡ ਬਾਡਿਆ ਜਾਜਰੀ ਸੰਦ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰੀਅੰ ਕਰਿਅੰ ਨਿਰਨਾਮੇ ਕਾਮੇ ਭੁਜੰਗ ਪ੍ਰਿਆਦ ਛੰਦ ਚਤੁਰ ਚੱਕਰ ਕਰਦਾ ਚਤੁਰ ਚੱਕਰ ਹਰਦਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਆ ਚਤੁਰ ਚੱਕਰ ਦਾਨੇ ਆ ਜਾਜਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿਤਰਾ ਨਾ ਮਿੱਤਰ ਪਰਿਆ ਪਵਿੱਤਰ ਪ੍ਰਤਿਸ਼ਠਾ ਦਿਸ਼ਾ ਦ੍ਰਿਸ਼ਾ ਕ੍ਰਿਸ਼ਾ ਭਗਵਤੀ ਛੰਦ ਤਖ ਪ੍ਰਸਾਦ ਕਥਤੇ ਕਿਹਾ ਸੱਚ ਦਿਸਾ ਕਿ ਆਪਿਜ ਬੇਸਾ ਕਿਹਾ ਗੰਜ ਕਰਮੈ ਕਿਹਾ ਪੰਜ ਬਰਮੈ ਕਿਹਾ ਪਿਜ ਲੋਕੈ ਕਿਹਾ ਦਿੱਤ ਸੁਖ ਹੈ ਕਿ ਵਧੂਤ ਵਰਣੈ ਕਿ ਵੇ ਭੂਤ ਕਰਨਾ ਹੈ ਕਿ ਰਾਜੰਗ ਪ੍ਰਵਾਹ ਕਿ ਧਰਮੰਗ ਤੁਜਾ ਕਿਹਾ ਸੋਕ ਵਰਣੈ ਕਿ ਸਰਬਾ ਵਰਣੈ ਕਿ ਜਗਤੰਗ ਰਤੀਆਂ ਕਿ ਸਤਰੰਗ ਸਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਮ ਰੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਪੇਵ ਹੈ ਕਿ ਜਤਰੰਗ ਬਹੀਨਾ ਕਿ ਕਾਦੀਨਾ ਕਿ ਰੋਜਰ ਜਾ ਕਰ ਹੀ ਮਿਰਾਜ ਕਹਿ ਕਿ ਬਾਕ ਬਿਆਵ ਹੈ ਕਿ ਗੈਬੁਲ ਗੈਬ ਹੈ ਕਿ ਆਪ ਬੁਲ ਗੁਨਾਹ ਹੈ ਕਿ ਸ਼ਾਹ ਨਿਸ਼ਾਹ ਹੈ ਕਿ ਕਾਰਨ ਗੁਣਿੰਦਾ ਹੈ ਕਿ ਰੋਜੀ ਦਹਿੰਦਾ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਵੰਗਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਬੇਸ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਬੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਪਾਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਬੇਸ ਹੈ ਕਿ ਸਰਵਤਰ ਗੱਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਉਧਰ ਮਾਰ ਹੈ ਕਿ ਸਰਵਤਰ ਦਰਾਣੇ ਕਿ ਸਰਵਤਰ ਪ੍ਰਾਣੇ ਕਿ ਸਰਵਤਰ ਦੇਸ ਹੈ ਕਿ ਸਰਵਤਰ ਬੇਸ ਹੈ ਕਿ ਸਰਵਤਰ ਮਾਨਿਆ ਸਦੈਵ ਪ੍ਰਧਾਨੇ ਹੈ ਕਿ ਸਰਵਤਰ ਜਾਪੇ ਹੈ ਕਿ ਸਰਵਤਰ ਥਾਪੇ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀਮਾ ਕਿ ਪਰਮੰਗ ਫਰੀਮਾ ਹੈ ਕਿ ਆਖਲੋ ਲਾਮਾ ਹੈ ਕਿ ਸਾਹਿਬ ਕਲਾਮਾ ਹੈ ਕਿ ਹੁਸਨਲ ਵਜੂ ਹੈ ਤਮਾਮ ਵਜੂ ਹੈ ਹਮੇਸ਼ਲ ਸਲਾਮ ਹੈ ਸਰੀਕਤ ਮੁਦਾਮ ਹੈ ਗਨੀਮਲ ਸਕਸਦਾ ਗਰੀਬ ਪਰਸਦਾ ਬਲਿੰਦਰ ਮਕਾਨ ਹੈ ਜ਼ਮੀਨ ਵਾਲ ਜਮਾਨ ਹੈ ਤਮੀਨਲ ਤਮਾਮ ਹੈ ਰਜੂਲ ਨਿਦਾਨ ਹੈ ਹਰੀਫਲ ਜੀਮਾ ਰਿਆਗ ਯਕੀਨਾ ਹੈ ਅਨੇਕ ਉਲਤਰਾਂਗ ਹੈ ਬੇਦ ਹੈ ਪਾਂਗ ਹੈ ਜੀਜਲ ਨਿਵਾਜ ਹੈ ਗਨੀਮਲ ਖਰਾਜ ਹੈ ਨਿਰੋਕਤ ਸਰੂਪ ਹੈ ਤ੍ਰਿਮੁਖ ਦੇ ਬਹੁਤ ਹੈ ਨਿਰੋਕਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੋਕਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਨਿਰੋਕਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੋਕਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਬੇਖਾ ਲੇਖ ਹੈ ਪਰਮਾ ਕਰਮਾ ਨਾਦ ਜੁਗਾ ਅਜੈ ਹੈ ਅਭੈ ਹੈ ਭੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਦੰਦ ਹੈ ਬੰਦ ਹੈ ਭਗਤ ਹੈ ਪ੍ਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਜੰਤ ਹੈ ਸੁਨੰਤ ਹੈ ਲੇਖ ਦੇਖ ਹੈ ਅਲੇਖ ਹੈ ਭੇਖ ਹੈ ਟਾਰ ਗਾਏ ਅਸੰਭ ਹੈ ਗੰਭ ਹੈ ਨੀਲਾ ਨਾਦ ਹੈ ਨਿਤ ਸੁਨਿਤ ਜਾਤ ਹੈ ਜਾਦ ਹੈ ਚਰਪੁਟ ਛੰਦ ਦਾ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਸਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰ ਸਰਵੰਗ ਯੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਦਾ ਪ੍ਰਸਾਦ ਨਮੋ ਨਰਕ ਨਾਸੇ ਸਦੈ ਵੰਗ ਪ੍ਰਗਾਸੇ ਨੰਗੰਗ ਸਰੂਪਿਆ ਭੰਗੰਗ ਬਭੂਤੇ ਪਰਮਾਸੰਗ ਪਰਮਾਸੇ ਸਦਾ ਸਰਸਾਸੇ ਅਗਾਧ ਸਰੂਪ ਨਿਰਵਾਦ ਬਭੂਤੇ ਅਨੰਗੀ ਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਦਾਤੇ ਨਾ ਮਾਤਾ ਨਾ ਜਾਤੇ ਨਾ ਪਾਤੇ ਨਿਰਸਾਕੰਗ ਸਰੀਕੰ ਮਿਤੋਂ ਹੀ ਕਾਇ ਸਦੈਵ ਪ੍ਰਵਾਹਿਆ ਜਹ ਜਾਹੈ ਭਗਵਤੀ ਛੰਦ ਦਾ ਪ੍ਰਸਾਦ ਕਿ ਜਾਹਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਾ ਸਲਾਮ ਹੈ ਸਮਾਸਤਰ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਗ੍ਰਹੀਮ ਹੈ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਗ੍ਰਹਿੰਦਾ ਹੈ ਗਰੀਮਲ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਲ ਸਕਨ ਹੈ ਹਰਾ ਸਿਲਪ ਕੰਨ ਹੈ ਗਲੰਕੰ ਪ੍ਰਣਾਸ ਹੈ ਸਮਾਤਲ ਨਿਵਾਸ ਹੈ
अगंजल गनीमर जाय गृहीम है समातुल जवाय के साहब गिराए के नरकं प्रणास है बस तुल निवास है के सर्वल गवान है मे सुलरवान है तमाम उल्तमीज है समातुल अजीज है परंग परमीश है समातुल अदीस है अदीसल अली गंभी सुल बेग है जमीन उल जमा है मे कर माए करीम उल कमाल है के जरो जमाल है के जलंग प्रकाश है के मितो सुवास है के अजब स्वरूप है के मितो भूत है के मितो बसा है के आदम प्रवाह है क्या चलेंगे नांग है कि मैं तब बांग है मद बाल छंद तब प्रसाद मन मन प्रणाम गुण गर्म धाम हर भर गांजो हर नर पर पांजो हर गण प्रणाम मन मन सलाम हर नर खांडू भर नर मांडू गण पवनाश मन मन प्रकाश अंश जे अंग आसन पांग उपमा पार गात में उदार जल थल मांडू देश विश पांडू जल थल महंत देश विश बेअंत अनुपवन आस त्रित तरत रास आजन बाह एक सदार ओंकार याद कथनी अनाद खलखंड ख्याल गुरभर अकाल कर कर प्रणाम जित चरण नाम अंश जगात अज जिन बात अंचंज गात अंधरंज बात अंटुट भंडार अंठट अपार अडीठ धर्म अत टीठ कर्म अणभ्रण अनंत दाता महंत हर भूल मना छंद प्रसाद करणालिया है अर्घाल्या है कलखंडन है मैं मंडन है जगदेश्वर है परमेश्वर है कल कारण है सर्ववारण है त्रत के तरण है यज्ञ के करण है मन मान्य है सर्वंगर है सर्वंगर है विश्वम पर है करणालिया है निर्भनायक है सर्वपायक है पव पंजन है अर्गंजन है रिप तापन है जप जापन है अकलंकृत है सर्वाकृत है कर्ता कर्ता कर्ता अकलंकृत है सर्वाकृत है करता कर्ता कर्ता

ਸ੍ਰੀ ਵਾਹਿਗੁਰੂ ਸਾਹਿਬ ਜੀਓ ਤਾਉ ਪ੍ਰਸਾਦ ਸਵਈਏ ਏਕੋ ਓਂਕਾਰ ਸਤਿਗੁਰ ਪ੍ਰਸਾਦ ਤਾਉ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਧਾਰਦਨ ਸੁਧ ਸੁਧਾ ਦੇ ਕਰੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾਉਂ ਤੇ ਏਕ ਰਤੀ ਬਨੇਕ ਰਤੀ ਕੇ ਮਾਤਿਮ ਦੰਗ ਜਰੇ ਹਰ ਸੰਗ ਅਨੂਪੋ ਦੰਗ ਸੁਰੰਗ ਸੁਰੰਗ ਸਵਾਰੀ ਕੋਟ ਦੁਰੰਗ ਕੁਰੰਗ ਸਿਕੂਰਤ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਪਜਾਣ ਕੇ ਭੂ ਬਲੀ ਵਿਦ ਨਿਆਪ ਸੀਸਣਾ ਜਾਤ ਵਿਚਾਰੀ ਤੇ ਭਾਈ ਤੋ ਕਾਮ ਪਏ ਭੂਪਤ ਅੰਤ ਗੁਣਾਂਗੇ ਪਾਏ ਬਜ਼ਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਕੂੜ ਗਜਾਨ ਕੇ ਸੁੰਦਰ ਹਿੰਸਤ ਹੈ ਅਜਰਾਜ ਹਜ਼ਾਰੀ ਪੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਯਾਦ ਵਿਚਾਰੇ ਸਰੀਪਾ ਸਰੀ ਭਗਵਾਨ ਭਜੇ ਬਿਨ ਭਗਵਾਨ ਕੇ ਧਾਮ ਸੁਧਾਰੇ ਤੀਰਥ ਨਾਨ ਉਦੈ ਦਮਦਾਨ ਸੁਸੰਜਮ ਨੇਮੋ ਨੇਕ ਵਸੇਖੈ ਵੇਦ ਪੁਰਾਣ ਕਤੇ ਪੁਰਾਣ ਜਮੀਨ ਜਮਾਨ ਸੁਵਾਨ ਕਪੇਖੈ ਪੌਣ ਆਹਾਰ ਜਤੀ ਜਲ ਧਾਰ ਸਭ ਸੁਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਏਕ ਰਤੀ ਬਨ ਏਕ ਨਾਲ ਦੇਖੈ ਸ਼ੁੱਧ ਸਪਾ ਦੁਰੰਤ ਦਵਾਹਾ ਸੁਸਾਸ ਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਪਰੇ ਮਨ ਮਹਿ ਕਰੂ ਪਰਬਤ ਬਾਂਖਾ ਲੈ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਧਿਮ ਨੰਗਨ ਮਾਨ ਮਲੈਂਗੇ ਸ੍ਰੀ ਪਾਤਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਰ ਕੇ ਦਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤਿਵ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰ ਨਾਇਕ ਜਾਚਕ ਅਨੇਕ ਸੁਖ ਦਵਈਆ ਦਾਨਵ ਦੇਵ ਨੰਦਨ ਸਾਜਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਤ ਤੇ ਜਲਮੈ ਸਲਮੈ ਹਾਲ ਹੀ ਪਰਮੇ ਸਭ ਸਭ ਦਪੈਂਗੇ ਪੁਨ ਪ੍ਰਤਾਪਨ ਬਾਣ ਜੈ ਤੁਨ ਪਾਪਨ ਕੇ ਵਹ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਵਿਰਾਏ ਜਗ ਸਦਸਵੈ ਲੋਕ ਜਪੈਂਗੇ ਮਾਨ ਵਿੰਦਰ ਗਜਿੰਦਰ ਦਾਸ ਦਭੋਜਨ ਦੁਰਲੋਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਨ ਅਨੇਕ ਅੰਬਰ ਸਾਜ ਬਣੇਂਗੇ ਬ੍ਰਹਮ ਮਹੇਸ਼ਰ ਰਜਪਾਤ ਅੰਤ ਪਸੈ ਜੰਬਾਦ ਪਰੈਂਗੇ ਜੇ ਨਾਰ ਸ੍ਰੀ ਪਦ ਕੇ ਵਰਸੈ ਪਾਗ ਦੇਣਾ ਫੇਰਨਾ ਦੇ ਰਹੇਂਗੇ ਕਾਂ ਪਹਿਜੋ ਦੋ ਲੋਚਨ ਮੁਲਕ ਬੈਠੇ ਕੋ ਧਿਆਨ ਲਗਾਇਓ ਨਹਾਤ ਬਿਰਲੀ ਸਾਧ ਸਮੁੰਦਰਾਂ ਲੋਕ ਉੱਪਰ ਲੋਕ ਗਵਾਇਓ ਵਾਸ ਕੀ ਉਪਖਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੁਬੈਸ ਵਧਾਇਓ ਸਾਜ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀ ਹੋ ਤਨੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਿਖ ਵਰ ਵਚ ਦਿਸਾ ਮੈਂ ਕਾਹੂ ਪਛਾਹ ਕੋ ਸੀਸ ਨਿਵਾਇਓ ਕਉ ਬਦਾਨ ਕੋ ਪੂਜਿਤ ਹੈ ਬਾਸ ਕਉ ਮਿਰਤਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਦਾਨ ਕੋ ਪੂਜਿਤ ਹੈ ਬਾਸ ਕਉ ਮਿਰਤਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ ਹਮਰੀ ਕਰੋ ਹਾਲ ਤੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਦਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵੋ ਆਪ ਹਾਲ ਦੈ ਮੋਹ ਬਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਗੁਰ ਧਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਵਰਨ ਗਵਾਸ ਕਰਿਆ ਪੂਰਨ ਹੋਏ ਹਮਾਰੀ ਆਸਾ ਦੁਰਵਿਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਜਾਊਂ ਜੋ ਵਰ ਚਾਹ ਤੁਮੇ ਪਾਊਂ ਹਮਾਰੇ ਤਾਰੀ ਹੈ ਚੁਣ ਚੁਣ ਸੁਤਰ ਹਮਾਰੇ ਮਾਰੀ ਹੈ ਆਪ ਹਾਥ ਦਾ ਮੁਝੇ ਉਭਰਿਆ ਹੈ ਮਰਨ ਕਾਲ ਕਦਰਾਸ ਨੇ ਭਰਿਆ ਹੈ ਊਜੋ ਸੁਧਾ ਹਮਾਰੇ ਪਛਾ ਸ੍ਰੀ ਅਸਤੂ ਕਰੇ ਹੋ ਰਛਾ ਰਾਖ ਲਿਹ ਮੁਹ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤਮੋ ਪੁਰੀ ਚਤੁਰ ਕੰਤਾ ਕਾਲ ਪਾਏ ਬ੍ਰਹਮ ਅੰਬ ਬਧਰਾ ਕਾਲ ਪਾਏ ਸਿਵ ਜੁਗੋ ਧਰਾ ਕਾਲ ਪਾਏ ਕਰਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਰਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲਮ ਬਲ ਕੀਓ ਗੜ ਗੜ ਕੇ ਅੰਦਰ ਕੀ ਜਾਣਤ ਬਲੇ ਬੁਰੇ ਕੀ ਵੀਰ ਪਛਾਣਤ ਚਿੱਟੀ ਦੇ ਗੁੰਜਰ ਸੂਲਾ ਸਬਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਦਨ ਕੇ ਸੁਖੀ ਏਕ ਏਕ ਕੀ ਵੀਰ ਪਛਾਣੈ ਗੜ ਗੜ ਕੇ ਪੜਪੜ ਕੀ ਜਾਣੈ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਦਰਤ ਦਵਦੀ ਅਪਾਰਾ ਜਬਿਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇ ਦਰ ਸਭ
जेते बदन श्रेष्ठ सब तारे आप अपनी भूजो चारे तुम सब ही ते रहत निरालम जानत भेद भेद आलम निरंकार निर्भकार निर्लंब आद नील नाद संभ जाका मूढ़ चारत पिता जाको पेव न पावत पिता तांको कर पहन अनुमानत महामूढ़ कछ भेद न जानत महादेव को कह सदा सेव निरंकार का जीण दैव आप अपनी बुद्ध जीती वर्णत बिन बिन दोहे देती तुमरा लखा न जाए बसारा किस विद सजा प्रथम संसार एक रूप अनुप स्वरूपा रंग भयो राव कई भूपा अंड जेर सिद्ध गिनी उत्पज खान बहोर रच दीनी कहूं भूत राजा बैठा कहूं सुन भयो शंकर बैठा सगरी सृष्ट गाये जम पव आज जुगास रूप सुजम पव अब रक्षा मेरी तुम करो सिख बार सिख संग्रोह दोष जेते उठ बद पाता सकल मलेश करो रण काटा जे अस्तोई तव सरणी परे जिनके दोष दुख तव मरे पुरख जवन पग परे तिहारे जिनके तुम संकट सब टारे जो कल को एक बार ते आए हैं दागे काल निकट न है रक्षा हुए ताहि सब काला दुष्ट रष्ट करें तत्काला कृपा दृष्टि दंजन हरे हो ताके ताप तन कमो हरे हो रिद सिद्ध कर्म सब होई दुष्ट शास्त्र सके न कोई एक बार जिन तुम्हें सुभार काल फास ते ताहि उबार जैन नर नाम त्यारो कहा दारिद दुष्ट दुख तेरा खड़ग के तुम्हें शरण त्यारी आबादल उबारी सर्व ठार महो सहाई दुष्ट दुख ते लिह बचाई खड़ग के तुम्हें शरण त्यारी आबादल उबारी सर ठार महो सहाई दुष्ट दुख ते लिह बचाई सोई आप आएंगे जज्जे हरे अवते तुम रे तबते को आंख तेरे नहीं आने ओ राम रहीम पुराण गुना अनेक कहे अधिक न माने ओ सिमर शास्त्र हम एक न जाने ओ सरी सबान कृपा तुमरी कार मैं न कहे ओ सब तो बखाने ओ दोहरा सगल द्वार कौशाट कह गए तुहार द्वार महंग की लाज अस गोविंद दास तुहार सगल द्वार कौशाट कह गए तुहार द्वार बहां कही की लाज अस्त गोविंद दास तुहार सतनाम श्री वाहिगुरु साहिब जीओ राम कली महला तीजा आनंद एक ओंकार सतगुर प्रसाद आनंद पाया मेरी माई सतगुरु मैं पाया सतगुर तां पाया सहज सेती मन वजिया वधाइया राग रतन परवार परियां शब्द गा बनियाइया शब्द उतंगा वो हरि केरा मन जिनी बसाया कह नानक आनंद होगा सतगुरु मैं पाया ए मन मेरे आ तू सदा रहो हर नाले हर नाल रहो तू मन मेरे दुख सब विसारना अंगीकार करे तेरा कार्य सब सवारना सबना गल्ला समरथ स्वामी सो का मन विसारे कहे नानक मन मेरे सदा रहो हर नाले साचे साहेबा क्या नाही कर तेरा करता तेरा सब किस है जिस दे सो पावे सदा सिफत सलाह तेरी नाम मन वसावे नाम जिन कह मन वसया वाजे शब्द कनेरे कहे नानक सचे साहेब क्या नाही करते रहे साचा नाम मेरा आधार साच नाम आधार मेरा जिन भुखा सब गवाइया कर शांत सुख मनाए वसया जिन इच्छा सब पजाइया सदा कुर्बान किता गुरु विट हो जिस दियाए वड्याइया कहे नानक सुनो संत हो शब्द रु प्यारो साचा नाम मेरा आधार वाजे पंच शब्द कर सुभागे कर सुभागे शब्द वाजे कला जित कर दारिया पंच दूत वास कीते काल कंट कुमारिया तुर करम पाया तुर जन काओ से नाम हर कह लागे कहे नानक कह सुखो आदित कर अनहद वाजे साची लवे बन देन माणी देन माणी लवे बाजो क्या करे बेचारिया तुद वास समरथ कोय नाही कृपा कर बनवारिया इस नोर थाओ नाही शब्द लग सवारिया कहे नानक लिवे बाजों क्या करे बेचारिया आनंद आनंद सबको कहे आनंद गुरु दे जानिया जाने आनंद सदा गुरु दे कृपा करे प्यारिया कर कृपा करे वे कटे ज्ञान जन सारिया अंदर जन का मोह टुटा दिन का सब सच सवारिया कहे नानक आनंद आनंद गुरु दे जानिया बाबा जिस तू दे सुई जन पावे सो पावे तो सुजन दे सनोर क्या करे बेचारिया एक परम पूले फिरा दे सिख नाम लाग सवारिया
ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸਹੁ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਗਾਣੀ ਅਕਥ ਕੇਰੀ ਕੇ ਤਦਾਰ ਪਾਈਐ ਤਨ ਮਨ ਧਨ ਸਭ ਸਭ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਗੇਰਾ ਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਹੀ ਮਾਇਆ ਮੋਹਣੀ ਜਨੇ ਪਰਮ ਭੁਲਾਇਆ ਮਾਇਆ ਦਮੋਣੀ ਤੇਰੇ ਕੀਤੀ ਜਨ ਠਗੌਲੀ ਪਾਈ ਆ ਕੁਰਬਾਨ ਕੀਤਾ ਤਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲੋ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਜੈ ਜਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਗੁਰ ਪਾਗੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਉਦੋਂ ਪਾਈ ਇੱਕ ਵੇਖ ਪਰਸਣ ਆਇਆ ਲਭ ਲੋ ਅਹੰਕਾਰ ਜੁਗਾ ਸਤਿਗੁਰੂ ਬੜਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁਠਾ ਤੇਨੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਤੇਰੀ ਵਿਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਕੰਨਿਓ ਦਿੱਤੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਦਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਦਿਵ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵਹੀ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਆਏ ਦਿਨ ਕੇ ਮਨ ਵਸੇ ਅੱਜ ਅੰਦਰੋਂ ਲਿਖਿਆ ਆਇਆ ਇੱਕ ਫਿਰ ਇੱਕ ਨੇਰੇ ਕਰੇ ਗੱਲਾਂ ਕੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਜ ਸਹਿਸ ਨ ਜਾਈ ਨਹਿ ਜਾਏ ਸਹਿਸ ਕਿਤੇ ਸੰਜਮ ਰਹੇ ਕਰਮ ਕਮਾਈ ਸਹਿਸ ਜਿਉਂ ਲੈਣਾ ਕਦ ਸੰਜਮ ਤੋਤਾ ਜਾਈ ਮਨ ਧੋਵੋ ਸ਼ਬਦ ਲਾਗੋ ਹਰਸ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਾਹਿਬ ਉਪਜਾਏ ਸਹਿ ਸਾਹਿਬ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤੋਂ ਸੋ ਸੁਣਿਆ ਨਾਹੀਂ ਫਿਰ ਜਮ ਬੇਤਾਲਿਆ ਕਹੇ ਨਾਨਕ ਜਨ ਸੱਚ ਦਰਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਏ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਵਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੇ ਕੋਈ ਪੁੱਛੋ ਵੇ ਕੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤੇ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੀ ਬਾਣੀ ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਕੋ ਗਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਿਸ ਨੂੰ ਜਾਣੀ ਜਿਤ ਜਿਨ ਕਹਿ ਲੈ ਮਾਇਆ ਬੋਲਣ ਪਏ ਰਬਾਣੀ ਕਹੇ ਨਾਨਕ ਸਤਿਗੁਰੂ ਬਾਜ ਹੋਰ ਕੱਚੀ ਬਾਣੀ
ਗੁਰ ਕਾ ਸ਼ਬਦ ਰਤਨ ਹੈ ਹੀਰੇ ਜਦ ਜੜਾਓ ਸ਼ਬਦ ਰਤਨ ਜਦ ਮਨ ਲਾਗਾ ਹੀ ਹੋਆ ਸਮਾਓ ਸ਼ਬਦ ਚੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕੁੰਬਰਤਾਏ ਹੁਕੁੰਬਰਤਾਏ ਆਪ ਵੀ ਕਹਿ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕੁੰਬ ਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਦਿੱਤਾ ਸਾਰ ਨਾ ਜਾਣੀ ਦਿੱਤਾ ਸਾਰ ਨਾ ਜਾਣੀ ਗੁਰੂ ਬਾਜੋਂ ਦਿੱਤਾ ਸਾਰ ਨਾ ਜਾਣੀ ਇਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆ ਰਹਿਣ ਵਿਆਣੀ ਗੁਰ ਕਿਰਪਾ ਤੇ ਸਜਨ ਜਾਗੇ ਜਨਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਸਤ ਪਾਏ ਜਿਸ ਨੂੰ ਮਨ ਦਿਨ ਹਰ ਲਿਵ ਲਾਗੇ ਜਾਗਦ ਰਹਿਣ ਵਿਆਣੀ ਗੁਰ ਕਿਰਪਾ ਤੇ ਸਜਨ ਜਾਗੇ ਜਨਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਸਤ ਪਾਏ ਜਿਸ ਨੂੰ ਮਨ ਦਿਨ ਹਰ ਲਿਵ ਲਾਗੇ ਜਾਗਦ ਰਹਿਣ ਵਿਆਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨ ਕਿਉਂ ਵਿਸਾਰੀਐ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪਹੁ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਦ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰ ਬਾਹਰ ਭਲਾ ਪਾਇਆ ਲਹਿਬ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਹੀ ਮਾਇਆ ਜਿੱਦਰ ਵਿਸਰੈ ਮੋਹ ਬਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਨਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਵੱਲ ਲਾਏ ਐਸਾ ਸਤਿਗੁਰ ਜੀ ਮਿਲੈ ਜਿਸਨ ਸਰਸਮ ਪੀਐ ਜਿਸ ਦਾ ਜੀਵ ਤਸਮਿ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹੇ ਭਗਤ ਨਾਨਕਾ ਜਿਸ ਹਰ ਬੱਲੇ ਪਾਏ ਹਰ ਰਾਸ ਮੇਰੀ ਮਨ ਮੁਣ ਯਾਰਾ ਹਰ ਰਾਸ ਮੇਰੀ ਮਨ ਮੁਣ ਯਾਰਾ ਹਰ ਰਾਸ ਮੇਰੀ ਮਨ ਮੁਣ ਯਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੇ ਉਲਾਹਾ ਖੱਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਆਜਨ ਹਰ ਆਪੇ ਭਾਣ ਕਹੇ ਨਾਨਕਾ ਰਾਸ ਮੇਰੀ ਮਨ ਹੋਆ ਬਣ ਯਾਰਾ ਇਹ ਰਸਨਾ ਤੂੰ ਅੰਦਰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਔਰਤ ਕਿਤਾ ਜਿੱਜਰ ਹਰ ਰਸ ਭਲੈ ਨਾ ਪਾਏ ਹਰ ਰਸ ਪਾਏ ਭਲੈ ਪੀਏ ਹਰ ਰਸ ਬਹੁੜ ਨਾ ਦ੍ਰਿਸ਼ਨਾ ਲਾ ਕੇ ਆਏ ਇਹ ਹਰ ਰਸ ਗਰਮੀ ਪਾਈ ਹੈ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਅੰਦਰ ਸਾਹਿਬ ਵਿਸਰਾ ਜਾ ਹਰ ਵਸੈ ਮਨ ਆਏ ਇਹ ਸਰੀਰ ਆ ਮੇਰੇ ਆਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰੂ ਲਿਖਿਆ ਪਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭੈ ਪ੍ਰਭਾਗ ਮੁ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿ ਸਖੀਏ ਸੋ ਗੁਰੂ ਬਿਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਦਰ ਜਾਪੇ ਸ਼ਬਦ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।

ਦਸਵਾਂ ਕਬੂਤ ਰਖਾਇਆ। ਗੁਰਦੁਆਰੇ ਰਾਹ ਪਾਪਣੀ ਇੱਕ ਨਾ ਦਸਵਾਂ ਦਰ ਦਿਖਾਇਆ, ਤਹਿ ਨੇਕ ਰੂਪ ਨਾ ਨਾਮ ਨੇ ਦਸਦਾ ਅੰਦਰਾਂ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੇ ਜਾਂ ਤਦ ਪਾਵੇ ਗੁਰਮੁਖ ਜੀ ਨਾ ਬਜਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ ਸੁਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ, ਅਣਤ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਭਗਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂੰ।

ਸਾਡੇ

ਨਵਰਾਜਾ ਸਹੀ ਪ੍ਰਕਾਸ਼ ਜੀ ਮਦਦ ਨਾਲ ਸਭ ਸਿੱਖ ਮਨਾਇਆ ਜਾਂਦਾ ਹੈ।

ಯೋಗ ಜನರ ದೇವರೇ ಸಾರ್ವಜನ

ਬਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ

जब हम होते तब तू नाही, अब तू ही मैं नाही। अनल अगम

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ, ਸਤਿਸੰਗਤ ਦਾ ਸੁਭਾਗਾ ਬਖਸ਼ਿਸ਼ ਕੀਤਾ ਹੈ। ਔਰ ਨਾਲ ਹੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਸਤਸੰਗਤ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਮਿਲਿਆ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਹੀ ਆਪਣੇ ਚਰਨਾਂ ਦੇ ਨਾਲ ਜੁੜ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਟਿਕਾਈ ਰੱਖਣ। ਪਾਤਸ਼ਾਹ ਜੀ ਦਾ ਬਚਨ ਹੈ, ਵਧੀ ਵੇਲ ਬਹੁ ਪੀੜ੍ਹੀ ਚਾਲੀ ਦੇ ਮਹਾਵਾਕ ਅਨੁਸਾਰ, ਦਰ ਘਰ ਦੇ ਪ੍ਰੀਤਵਾਨ ਸਤਿਕਾਰਯੋਗ ਭਾਈ ਬੂਟਾ ਸਿੰਘ ਜੀ, ਬੀਬੀ ਵੀਰਪਾਲ ਕੌਰ ਦੇ ਪਰਿਵਾਰ ਦੇ ਵਿੱਚ ਪਾਤਸ਼ਾਹ ਜੀ ਨੇ ਖੁਸ਼ੀਆਂ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਰਿਵਾਰ ਦਾ ਵਾਧਾ ਹੋਇਆ। ਸਰਦਾਰ ਬੂਟਾ ਸਿੰਘ ਜੀ ਸਪੁੱਤਰ ਸਤਿਕਾਰਯੋਗ ਭਾਈ ਗੁਰਭੀਮ ਸਿੰਘ ਜੀ ਅਤੇ ਬੀਬੀ ਮਨਜਿੰਦਰ ਕੌਰ ਜੀ, ਇਸ ਸੁਭਾਗੀ ਜੋੜੀ ਦੇ ਘਰ ਪਰਮੇਸ਼ਰ ਜੀ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਕੋਟਾਨਕੋਟ ਧੰਨਵਾਦ ਸ਼ੁਕਰਾਨਾ ਹੈ। ਗੁਰੂ ਪਾਤਸ਼ਾਹ ਜੀ ਦਾ ਬਚਨ ਹੈ, ਕੌਮ ਦਾ ਮਤਾ ਪਾਸ ਕੀਤਾ ਹੋਇਆ, ਜਦੋਂ ਬੱਚੇ ਦਾ ਨਾਮ ਰੱਖਣਾ ਅਤੇ ਗੁਰੂ ਨੂੰ ਪੁੱਛ ਕੇ ਰੱਖਣਾ, ਵਿਧੀ ਵਿਧਾਨ ਸਾਨੂੰ ਬਣਾ ਕੇ ਦਿੱਤਾ, ਪ੍ਰਸ਼ਾਦ ਬਣਾ ਕੇ ਬਾਣੀ ਪੜ੍ਹ ਕੇ ਅਰਦਾਸ ਕਰਨੀ ਹੈ, ਫਿਰ ਗੁਰੂ ਪਾਤਸ਼ਾਹ ਜੀ ਤੋਂ ਨਾਮ ਦੀ ਦਾਤ ਲੈਣੀ ਹੈ, ਫਿਰ ਗੁਰੂ ਜੀ ਦਾ ਹੁਕਮ ਸੁਣਨਾ ਹੈ। ਜਿਹੜਾ ਹੁਕਮ ਆਵੇਗਾ ਉਸ ਹੁਕਮ ਦੇ ਪਹਿਲੇ ਅੱਖਰ 'ਤੇ ਆਪਾਂ ਬੱਚੇ ਦਾ ਨਾਮ ਰੱਖਾਂਗੇ, ਰੱਖ ਸਕਦੇ ਹਾਂ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦਾ ਰਾਗ ਸੋਰਠ ਵਿੱਚ ਉਚਾਰਨ ਕੀਤਾ ਹੋਇਆ 657-58 ਅੰਗ 'ਤੇ ਦਰਜ ਹੈ। ਸਤਿਗੁਰੂ ਇਸ ਪਾਵਨ ਪਵਿੱਤਰ ਬਚਨ ਦੇ ਵਿੱਚ ਬਖਸ਼ਿਸ਼ ਕਰਦੇ ਹੈ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਦਾ ਨਾਮ ਸੋਰਠ ਹੈ, ਬਾਣੀ ਭਗਤ ਰਵਿਦਾਸ ਜੀ ਦੀ ਹੈ, ਪਰਮਾਤਮਾ ਇੱਕ ਹੈ, ਸਾਰਿਆਂ ਦੇ ਵਿੱਚ ਵਿਆਪਦਾ ਹੈ। ਹੁਣ ਬਚਨ ਕਰਦੇ ਆ, ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹੇ ਪਾਤਸ਼ਾਹ ਜੀ, ਜਦੋਂ ਤੱਕ ਮੇਰੇ ਵਿੱਚ ਮੈਂ ਹੈ, ਮੇਰੀ ਹਉਮੈ ਹੈ, ਉਦੋਂ ਤੱਕ ਤੂੰ ਸਾਡੇ ਅੰਦਰ ਨਹੀਂ ਆਉਂਦਾ, ਤੇਰਾ ਪ੍ਰੇਮ ਸਾਨੂੰ ਨਹੀਂ ਮਿਲਦਾ। ਹੁਣ ਮੇਰੇ ਅੰਦਰੋਂ ਮੈਂ ਮੇਰੀ ਖਤਮ ਹੋ ਗਈ ਅਤੇ ਤੇਰੇ ਦਰਸ਼ਨ ਹੋ ਗਏ, ਹੁਣ ਤੁਸੀਂ ਆਏ ਹੋ ਮੇਰੇ ਹਿਰਦੇ ਜੀਵਨ ਦੇ ਵਿੱਚ ਘਰ, ਹੁਣ ਮੇਰਾ ਆਪਣਾ ਕੋਈ ਮਤ ਟਿਕਾਣਾ ਨਹੀਂ ਹੈ। ਜਿਵੇਂ ਪਾਣੀ ਦੀਆਂ ਲਹਿਰਾਂ ਵਿੱਚੋਂ ਲਹਿਰਾਂ ਉੱਠਦੀਆਂ, ਪਾਣੀ ਵਿੱਚ ਸਮਾ ਜਾਂਦੀਆਂ, ਇਸੇ ਤਰ੍ਹਾਂ ਹੀ ਸਾਡੇ ਜੀਵਾਂ ਦਾ ਸੁਭਾਅ, ਅਸੀਂ ਤੁਹਾਡੇ ਵਿੱਚੋਂ ਪੈਦਾ ਹੁੰਦੇ ਹਾਂ, ਤੁਹਾਡੇ ਵਿੱਚ ਹੀ ਸਮਾ ਜਾਂਦੇ ਹਾਂ। ਹੇ ਪਰਮੇਸ਼ਰ ਜੀ, ਕੀ ਕਹੀਏ, ਐਸਾ ਭਰਮ ਬਲ ਪਿਆ ਹੋਇਆ। ਭਰਮ ਕੀ ਹੈ? ਜੈਸਾ ਮਾਨੀਆ ਹੋਏ ਨਾ ਤੈਸਾ, ਜੋ ਕੁਝ ਦਿਸ ਰਿਹਾ, ਸੁਣ ਰਹੇ ਹਾਂ, ਦੇਖ ਰਹੇ ਹਾਂ, ਅਸਲ ਵਿੱਚ ਉਹ ਹੁੰਦਾ ਨਹੀਂ। ਹੁਣ ਜੋ ਸਾਡੀਆਂ ਅੱਖਾਂ ਦੇਖਦੀਆਂ ਉਹ ਨਾ ਹੋਵੇ, ਇਹ ਬੰਦੇ ਨੂੰ ਮਹਿਸੂਸ ਨਹੀਂ ਹੁੰਦੀ ਗੱਲ, ਵੀ ਇਹ ਕਿਵੇਂ ਹੋਊ, ਮੈਂ ਤਾਂ ਅੱਖੀਂ ਦੇਖ ਕੇ ਆਇਆ। ਮਹਾਰਾਜ ਕਹਿੰਦੇ ਨਹੀਂ ਭਾਈ, ਹਾਲਾਤ ਇਹੋ ਜਿਹੇ ਬਣ ਜਾਂਦੇ ਆ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਸਤਿਗੁਰੂ ਜੀ ਕਿਰਪਾ ਕਰਦੇ ਆ ਕਿ ਇੱਕ ਰਾਜਾ ਰਾਤ ਨੂੰ ਸੌ ਗਿਆ, ਸੁੱਤੇ ਸੁੱਤੇ ਨੂੰ ਉਹਨੂੰ ਸੁਪਨਾ ਆਇਆ। ਸੁਪਨੇ ਵਿੱਚ ਕੀ ਦੇਖਦਾ ਹੈ? ਕਿ ਉਹਦਾ ਰਾਜ ਭਾਗ ਚਲਿਆ ਗਿਆ। ਰਾਜ ਭਾਗ ਜਾਣ ਕਰਕੇ ਪੈਸਾ ਵੀ ਗਿਆ, ਫੌਜਾਂ ਵੀ ਗਈਆਂ, ਤਾਜੋ ਤਖਤ ਵੀ ਗਿਆ, ਪਰਿਵਾਰ ਵੀ ਗਰੀਬੀ ਦੇ ਵਿੱਚ ਆ ਗਿਆ। ਇੰਨਾ ਕੁ ਗਰੀਬੀ ਦੇ ਵਿੱਚ ਆ ਗਿਆ ਕਿ ਉਹ ਭਿਖਾਰੀ ਬਣ ਗਿਆ, ਮੰਗਣ ਵਾਸਤੇ ਮਜਬੂਰ ਹੋ ਗਿਆ। ਕਾਰਨ ਕਿ ਉਹ ਸੁਪਨਾ ਚੱਲਦਾ ਹੈ, ਰਾਜੇ ਨੂੰ ਸੁਪਨਾ ਆਇਆ ਵੀ ਸੁਪਨੇ ਵਿੱਚ ਭਿਖਾਰੀ ਬਣ ਗਿਆ। ਅਤੇ ਜਿਸ ਵੇਲੇ ਸੁਪਨਾ ਟੁੱਟਿਆ, ਅਛਤ ਰਾਜ ਵਿਚਰਤ ਦੁੱਖ ਪਾਇਆ, ਸੋਗਤ ਪਈ ਹਮਾਰੀ, ਭਿਖਾਰੀ ਬਣਿਆ, ਬੜਾ ਦੁਖੀ ਹੋਇਆ ਵੀ ਮੈਂ ਤੇ ਰਾਜੇ ਤੋਂ ਭਿਖਾਰੀ ਬਣ ਗਿਆ। ਪਰ ਜਦੋਂ ਸੁਪਨਾ ਟੁੱਟਿਆ ਤਾਂ ਕੀ ਦੇਖਦਾ ਹੈ ਕਿ ਉਹ ਰਾਜਮਹਿਲਾਂ ਦੇ ਵਿੱਚ ਹੀ ਬੈਠਾ। ਫਿਰ ਹੱਥ ਜੋੜ ਕੇ ਸ਼ੁਕਰਾਨਾ ਕਰਦਾ, ਸ਼ੁਕਰ ਹੈ ਮਾਲਕਾ ਤੇਰਾ, ਇਹ ਸੁਪਨਾ ਹੀ ਸੀ, ਮੇਰੀ ਰਾਜਗਦੀ ਬਚੀ ਹੋਈ ਹੈ। ਸਤਿਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਸਤਿਕਾਰ ਰਹਿਮਤ ਕਰ ਸਦਕੇ ਮਹਾਰਾਜ ਜੀ ਕਹਿੰਦੇ, ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਨਾ ਜਾਇਆ। ਰਾਤ ਦੇ ਹਨੇਰੇ ਵਿੱਚ ਕੋਈ ਤੁਰਿਆ ਜਾਂਦਾ, ਤੁਰਦਿਆਂ ਤੁਰਦਿਆਂ ਕਿਦਾਂ ਤਰਬ ਕੇ ਖੜ ਗਿਆ, ਡਰ ਗਿਆ, ਦਿਲ ਘਬਰਾਉਣ ਲੱਗ ਪਿਆ, ਜਲਦੀ ਧੜਕਣ ਤੇਜ਼ ਹੋ ਗਈ। ਕਿਉਂ? ਥੋੜ੍ਹੀ ਦੂਰ ਤੁਰਦੇ ਤੁਰਦੇ ਨੇ ਦੇਖਿਆ ਕਿ ਸੱਪ ਪਿਆ, ਸੱਪ ਤੋਂ ਡਰ ਕੇ ਛਾਲ ਪਿੱਛੇ ਮਾਰੀ। ਪਰ ਜਦੋਂ ਉਹ ਨਾ ਹਿੱਲਿਆ, ਫਿਰ ਗੌਰ ਨਾਲ ਥੱਲੇ ਦੇਖਦਾ ਹੈ ਕਿ ਉਹ ਰੱਸੀ ਹੈ, ਐਡਾ ਭੁਲੇਖਾ ਪੈ ਗਿਆ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਇੱਕ ਸੋਨਾ ਡਲੀ ਵਾਲਾ ਹੁੰਦਾ, ਇੱਕ ਸੋਨੇ ਦੇ ਗਹਿਣੇ ਹੁੰਦੇ ਨੇ। ਡਲੀ ਤੋਂ ਜਿਹੜੇ ਗਹਿਣੇ ਬਣਾਏ ਜਾਂਦੇ ਆ, ਪਰ ਜੇ ਕੋਈ ਭਰਮ ਪਾਲ ਕੇ ਇਹ ਕਵੇ ਵੀ ਸੋਨੇ ਸੋਨਾ ਅੱਡ ਹੈ ਅਤੇ ਗਹਿਣੇ ਅੱਡ ਹੈ, ਇਹ ਅੱਡੋ ਅੱਡੀ ਨਹੀਂ ਹਨ। ਜਦੋਂ ਗਹਿਣਿਆਂ ਨੂੰ ਢਾਲਿਆ ਜਾਂਦਾ, ਫਿਰ ਮੁੜ ਕੇ ਸੋਨੇ ਦਾ ਰੂਪ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਸਾਰਿਆਂ ਦੇ ਵਿੱਚ ਪਰਮੇਸ਼ੁਰ ਵਸਦਾ ਹੈ। ਸਰਬ ਏਕ ਅਨੇਕਾ ਸਵਾਮੀ, ਸਵਾਮੀ ਸਾਡਾ ਇੱਕ ਹੈ, ਸਾਰਿਆਂ ਵਿੱਚ ਰਹਿੰਦਾ ਹੈ। ਅਤੇ ਦੁਨੀਆਂ ਦੇ ਵਿੱਚ ਬੜੇ ਲੋਕ ਰੱਬ ਬਣੇ ਬੈਠੇ ਨੇ। ਸਭ ਘੱਟ ਭੋਗ ਵੈ ਸੋਈ, ਘੱਟ ਘੱਟ ਦੇ ਵਿੱਚ ਜਰਰੇ ਜਰਰੇ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ, ਪਰਮਾਤਮਾ ਦਰਸ਼ਨ ਦਾਰੀ ਦੇ ਰਿਹਾ ਹੈ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਕਹਿ ਰਵਿਦਾਸ, ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਰਵਿਦਾਸ ਜੀ ਕਹਿੰਦੇ ਰੱਬ ਦੂਰ ਨਹੀਂ ਹੈ, ਆਪਣੇ ਸਰੀਰ ਨਾਲ ਲੱਗਿਆ ਹੋਇਆ ਹੱਥ ਸਾਥੋਂ ਦੂਰ ਹੈ, ਰੱਬ ਇਦੋਂ ਵੀ ਨੇੜੇ ਆ, ਰੱਬ ਤੇ ਸਵਾਸਾਂ ਦੇ ਵਿੱਚ ਵੱਸਦਾ ਹੈ। ਇਸ ਕਰਕੇ ਭਾਈ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਬੱਚੇ ਦੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਪਵਿੱਤਰ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 657 ਅਤੇ 58 ਅੰਗ 'ਤੇ ਸੁਭਾਏਮਾਨ ਹੈ। ਅੰਗ ਨੋਟ ਕਰ ਲਿਓ ਜੀ, 657 ਅਤੇ 58 ਅੰਗ 'ਤੇ ਸੁਭਾਏਮਾਨ ਹੈ। ਕਦੇ ਜੀ ਕਰੇ ਕਿ ਬਚਨ ਪੜ੍ਹਨਾ, ਅਸੀਂ ਰੋਜ਼ ਇਹ ਬਚਨ ਪੜ੍ਹ ਕੇ ਬੱਚੇ ਨੂੰ ਸੁਣਾਇਆ ਕਰੋ। ਅਤੇ ਬੱਚੇ ਦਾ ਹੁਣ ਜਨਮ ਹੋ ਗਿਆ, ਦਾਤ 'ਤੇ ਮਿਲ ਗਈ, ਇਹ ਦਾਤ ਨੂੰ ਸਾਂਭ ਕੇ ਕਿਵੇਂ ਰੱਖਣਾ ਹੈ, ਇਹ ਮਾਪਿਆਂ ਦਾ ਫਰਜ਼ ਹੈ। ਬੱਚੇ ਦਾ ਹੁਣ ਜਿਹੜਾ ਨਾਮ ਹੈ, ਮਹਾਰਾਜ ਨੇ ਜੱਜਾ ਅੱਖਰ ਬਖਸ਼ਿਸ਼ ਕੀਤਾ। ਜੱਜੇ 'ਤੇ ਜੋ ਤੁਹਾਡੀ ਪਰਿਵਾਰ ਦੀ ਰਾਏ ਬਣਦੀ ਹੈ ਉਹ ਤੁਸੀਂ ਰੱਖ ਸਕਦੇ ਹੋ। ਸਤਿਗੁਰੂ ਪਾਤਸ਼ਾਹ ਜੀ ਨੇ ਜੱਜਾ ਅੱਖਰ ਬਖਸ਼ ਕੇ ਬੱਚੇ ਦਾ ਨਾਮ ਬਖਸ਼ਿਆ, ਪਰਿਵਾਰ ਦੀ ਰਾਏ ਕਰਕੇ ਤੁਸੀਂ ਨਾਮ ਰੱਖ ਲੈਣਾ। ਇਸ ਤੋਂ ਬਾਅਦ ਅੱਜ ਤੋਂ ਹੀ ਕੋਸ਼ਿਸ਼ ਸ਼ੁਰੂ ਕਰਨੀ ਹੈ ਕਿ ਬੱਚੇ ਦਾ ਜੀਵਨ ਤੁਸੀਂ ਕਿਹੋ ਜਿਹਾ ਚਾਹੁੰਦੇ ਹੋ, ਕੀ ਤੁਸੀਂ ਬੱਚੇ ਨੂੰ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਹੋ ਜਾਂ ਮਾੜਾ ਇਨਸਾਨ ਬਣਾਉਣਾ ਚਾਹੁੰਦੇ ਹੋ, ਬੱਚੇ ਨੂੰ ਸੇਵਾਦਾਰ ਬਣਾਉਣਾ ਚਾਹੁੰਦੇ ਹਾਂ, ਦਾਨੀ ਭਗਤ ਬਣਾਉਣਾ ਚਾਹੁੰਦੇ ਹਾਂ ਜਾਂ ਚੋਰ ਡਾਕੂ ਬਣਾਉਣਾ ਚਾਹੁੰਦੇ ਹਾਂ, ਇਹ ਮਰਜ਼ੀ ਤੁਹਾਡੀ ਹੈ, ਮਾਪਿਆਂ ਦੀ। ਜੇ ਉਹ ਜੀ ਸਿੱਖਿਆ ਦਿਓਗੇ ਬੱਚੇ ਦੇ ਜੀਵਨ ਤੋਂ, ਅੱਜ ਤੋਂ ਹੀ ਉਹ ਗੱਲਾਂ ਲਿਖੀਆਂ ਜਾਣਗੀਆਂ। ਐ ਨਾ ਸੋਚਿਓ ਬੱਚਾ ਤਾਂ ਬੋਲਦਾ ਹੀ ਨਹੀਂ, ਬੱਚਾ ਸੁਣਦਾ ਨਹੀਂ, ਸੁਣਦਾ ਸਮਝਦਾ ਨਹੀਂ, ਸਭ ਕੁਝ ਸਮਝੂ ਬੱਚਾ, ਕਿਉਂਕਿ ਬੱਚੇ ਦਾ ਦਿਮਾਗ ਬਿਲਕੁਲ ਕੋਰਾ ਹੈ। ਅੱਜ ਤੁਸੀਂ ਅਕਸਰ ਲਿਖ ਕੇ ਬੱਚੇ ਨੂੰ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਏ, ਬੱਚੇ ਨੇ ਬਾਣੀ ਸੁਣੀ, ਸੁਣ ਰਿਹਾ ਬਾਣੀ ਬੱਚਾ, ਮਹਾਰਾਜ ਨੇ ਬਖਸ਼ਿਸ਼ ਕੀਤੀ ਨਾਮ ਦੀ। ਆਹ ਵੀ ਜਿਹੜੇ ਸਤਸੰਗ ਦੇ ਪਾਲਾ ਨਾ, ਇਹ ਬੱਚੇ ਦਾ ਜੀਵਨ ਸੋਹਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਸੋਹਣਾ ਰੱਖਣਾ, ਭੁੱਲ ਕੇ ਵੀ ਕਿਤੇ ਸ਼ਰਾਬ ਪੀ ਕੇ ਬੱਚੇ ਨੂੰ ਗੋਦ ਵਿੱਚ ਨਹੀਂ ਚੱਕਣਾ, ਸ਼ਰਾਬ ਬਹੁਤ ਮਾੜੀ ਹੈ, ਉਹੀ ਬੱਚੇ ਦਾ ਅਸਰ ਪੈਣਾ। ਇਹ ਜਿਹੜੇ ਜਰਮ ਆ ਨਾ, ਜਰਾਸੀਮ ਸ਼ਰਾਬ ਦੇ ਕੈਂਸਰ ਤੱਕ ਲੈ ਕੇ ਜਾਂਦੇ ਆ ਬੱਚੇ ਦੀ ਬੋਡੀ 'ਤੇ, ਹੁਣ ਤੱਕ ਅਸਰ ਪੈਣਾ। ਭਾਵੇਂ ਨਾਨਾ ਪੀਵੇ, ਭਾਵੇਂ ਦਾਦਾ ਪੀਵੇ, ਭਾਵੇਂ ਚਾਚੇ ਤਾਏ ਬਾਪੂ ਪੀਵੇ, ਬੱਚਾ ਨਾ ਵੀ ਪੀਵੇ ਤਾਂ ਵੀ ਅਸਰ ਉੱਤੇ ਜਾਣਾ ਹੈ। ਇਸ ਕਰਕੇ ਬੱਚੇ ਨੂੰ ਸੋਹਣਾ ਸੁਨੱਖਾ ਇੱਕ ਇਨਸਾਨ ਬਣਾਉਣਾ, ਇਨਸਾਨੀਅਤ ਬੱਚੇ ਵਿੱਚ ਪੈਦਾ ਕਰਨੀ ਹੈ, ਚੰਗੇ ਗੁਣ ਪੈਦਾ ਕਰਨੇ ਆ, ਬੱਚੇ ਨੂੰ ਪੜ੍ਹਾਉਣਾ, ਜਿੰਨਾ ਪੜ੍ਹ ਸਕਦਾ ਪੜ੍ਹਾਉਣਾ, ਮਾਤਾ ਪਿਤਾ ਦਾ ਸਤਿਕਾਰ ਕਰਨਾ, ਘਰ ਤੋਂ ਸਿਖਾਉਣਾ ਬੱਚੇ ਨੂੰ, ਮਾਤਾ ਪਿਤਾ ਸਿਖਾਉਣ। ਪਹਿਲਾਂ ਇਹਨੂੰ ਮਾਂ ਦਾਦੀ ਦਾਦਾ ਗੋਦ ਵਿੱਚ ਲੈ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਆਪ ਕਰਿਆ ਕਰੋ, ਬੱਚਾ ਸੁਣੂਗਾ। ਕੋਸ਼ਿਸ਼ ਇਹ ਕਰਨੀ ਹੈ ਵੀ ਤੁਹਾਡੇ ਬੱਚੇ ਦੇ ਮੂੰਹ ਵਿੱਚੋਂ ਜਿਹੜਾ ਪਹਿਲਾ ਸ਼ਬਦ ਨਿਕਲੇ ਨਾ, ਪਹਿਲਾ, ਉਹ ਵਾਹਿਗੁਰੂ ਹੋਵੇ। ਚਾਚਾ ਤਾਇਆ ਮਾਮਾ ਤਾਂ ਬਾਅਦ 'ਚ ਨਹੀਂ ਕਹਿਣ, ਲੱਗ ਹੀ ਜਾਣਾ ਹੈ। ਸਤਿਗੁਰੂ ਕਿਰਪਾ ਕਰੇ, ਜੱਜਾ ਅੱਖਰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਤੁਸੀਂ ਪਰਿਵਾਰ 'ਚ ਰਹਿ ਕਰਕੇ ਕੋਈ ਵੀ ਨਾਮ ਰੱਖ ਸਕਦੇ ਹੋ, ਅਤੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਪਾਤਸ਼ਾਹ, ਬੱਚੇ ਨੂੰ ਦਿਨ ਦੁਗਣੀ ਰਾਜਾ ਗੁਣੀ ਤਰੱਕੀ ਬਖਸ਼ੇ, ਇਸੇ ਤਰ੍ਹਾਂ ਹੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇ। ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਵਾਹਿਗੁਰੂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਜ਼ਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ ਲਾਟੂ ਮਾਧਾਣੀ ਅਨਗਾ ਪੰਖੀ।

ਦੁਨੀਆ ਕਮਾਣਾ ਵਲ ਖਲ ਮਲ ਖਾਈ ਸਿਰ ਛਾਈ ਪਾਈ ਮੂਰਖਨ ਦੇ ਪਤ ਗਵਾਈ ਵਿਣ ਨਾਵੇਂ ਕਿ ਛਾਏ ਨਾ ਪਾਈ ਰੇ ਬਾਣੀ ਮਣੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੋ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਜ਼ਰ ਕਰੇ ਸੋ ਪਾਇਆ ਅੰਦੇਸ਼ੇ ਤੇ ਨੇ ਕੇਵਲ ਹਉਮੈ ਸ਼ਬਦ।

ਪਿਆਰ ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ ਸਖਤਾਂ ਪਰ ਜਾਣੀਏ ਜਾਂ ਜੁਗ ਜਾਣੇ ਜੀਓ ਤਰਤ ਕਾਇਆ ਸਾਧਕੇ ਵਿੱਚ ਦੇਹ ਕਰਤਾ ਦੀਓ ਸਖਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸਖਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸਖਤ

ਲਵ ਪਾਪ ਦੇ ਰਾਜਾ ਮਹਿਤਾ ਕੂੜ ਹੋ ਆਸਿਕਦਾਰ ਕਾਮ ਨੇ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰਨ ਦੀ ਰਈਅਤ ਗਿਆਨ ਹੋਣੀ ਭਾਏ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾ ਉੱਚੇ ਕੂਕੇ ਵਾਜਾ ਗਾਵੇ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੋ ਜਸ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਪੀ ਸਦਾਵੇ ਜੁਗਤ ਨ ਜਾਣੇ ਛੱਡ ਵੇ ਕਰਵਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ।

ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕੀਰਤਨ ਦਰਬਾਰ ਜੋ ਨਵੇਂ ਸਾਲ ਦੀ ਆਮਦ ਤੇ ਕਰਵਾਇਆ ਜਾ ਰਿਹਾ ਹੈ, ਇਸ ਵਿਚ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਕੀਰਤਨ ਦਾ ਆਨੰਦ ਪ੍ਰਾਪਤ ਕਰੀਏ। ਮਿਲ ਰਹੀ ਏ ਪ੍ਰਭ ਸਾਧ ਜਨਾ, ਮਿਲ ਹਰ ਕੀਰਤਨ।

ਜੇਵਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੈ ਪਰਤਨ ਰੂਪ, ਕੰਨੀ ਸੂਤਕ ਕੰਨ ਪੈ ਲਾਈਤ ਬਾਰੀ ਖਾਏ, ਨਾਨਕ ਹੰਸਾ ਦਮੀ ਬੱਦੇ ਜੰਪੁਰ ਜਾਏ ਮੁਹੱਲ।

ਭਣ ਜਮੀਏ ਭਣ ਨਮੀਏ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਓ ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬੰਦਾਨ ਸੋਕ ਮੰਗਾ ਕੀਏ ਜਿਸ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਜਿਸ ਮੁਖ ਸਲਾਈ।

ਦਰਵਾਜ਼ ਉੱਪਰ ਖਰਚ ਮੰਗਾਂ ਜਵੇ ਦੇ ਤਾਂ ਖਾਏ ਦੀਵਾਨ ਇੱਕੋ ਕਲਮ ਇੱਕ ਹਮਤ ਮਾਮੇ ਦਰ ਲਈ ਲਿਖ।

0: केवो दी रंगीली धरती दे वसनीक श्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਆਪਣੇ ਆਪ ਸਾਜੀ ਆਪਣਾ ਰਚਨਾ ਹੁੰਦੀ ਕੁਦਰਤ ਸਾਜੀ ਹੈ ਕਰਾਸਣ ਡਿਠੋ ਚਾਹੋ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਣੋ ਸਭ ਸਹਿ ਦੇ ਲੈ ਸਹਿਜ ਲਗਵਾਓ

Already up in up in a boat. ਪੌੜੀ ਨਾਨਕ ਜੀ ਉਪਾਏ ਕਾ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਸੱਚੇ ਬੜੈ ਗੁਣ ਵਾਕੜ ਰਮਾਲਿਆ ਸਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੋਇ ਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ

ਹਰੀ ਆਪੀ ਨੇ ਭੋਗ ਭੋਗ ਕਹੇ ਪਸਮੜ ਪੌਰ ਸਦਾਇਆ ਵੱਡਾ ਹੋਆ ਦੁਨੀਆਂ ਗੱਲ ਸੰਗਲ ਖਰ ਚਲਾਇਆ ਅੱਗੇ ਕਰਨੀ ਕਿਰਤ ਬਾਚੀ ਹੈ ਵੈ ਲੇਖਾ ਕਰ ਸਮਝ ਆਇਆ ਥਾਉ ਨਾ ਵੀ ਪਾਉਂਦੀਆਂ ਸੁਣੀਆਂ ਕਿਆ ਰਵਾਇਆ ਮਨ ਅੰਦਾ ਜਨਮ ਗਵਾਇਆ ਮਨ ਅੰਦਾ ਜਨਮ

0: ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਜੀ ਉਹ ਬਹੁਤ ਜਨਮ ਬ੍ਰਹਮ ਹੈ ਜਿਨ ਵਿੱਚੋਂ ਇਹ ਜੀ ਉਹ ਬਹੁਤ ਜਨਮ ਬ੍ਰਹਮ ਆ
1: ਜਿਨ ਵਿੱਚੋਂ
0: ਆਪ ਕੋ ਆਇਆ ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ

ਪੌੜੀ ਬਿਨ ਸਤਿਗੁਰ ਕਿਨ ਨਾ ਪਾਇਓ, ਬਿਨ ਸਤਿਗੁਰ ਕਿਨ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਉਹਨੂੰ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ, ਜਿਨ ਸੱਚੇ ਸਿਉਂ ਚਤਲਾਇਆ ਜਗ

ਪੌੜੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੋ ਕਰ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾ ਨੇ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨੇ ਤੇ ਬੈਠਣਾ।

ਲਿਖਾ ਕੇ ਜਿਵੇਂ ਨਮਸਕ ਲਾਈਆਂ ਹੈ, ਕੂੜਾ ਦਾ ਲਾਲਚ ਛੱਡੀਆਂ ਹੋਏ ਇੱਕ ਮਾਨਾ ਲੱਖ ਤੇ ਆਈ ਹੈ, ਫਲ ਤੇ ਵੇਹੋ ਪਾਈ ਹੈ ਜੇ ਵੀ ਕਰ ਕਮਾਈ ਹੈ। ਹੋਰ ਹੈ ਮਤ ਥੋੜ੍ਹੀ ਸੇਵ ਗਵਾਈ ਹੈ,

ਹੋਵੇ ਗੁਨਾਹਗਾਰ ਤੋਂ ਵੀ ਸਾਧਨਾ ਮਾਰੀ ਹੈ। ਜੇ ਅਕਾਲ ਕਾਲਣਾ ਦੇ ਵੇ ਨਾਮ ਪਚਾਰੀ ਹੈ, ਐਸੀ ਕਲਾ ਨਾ ਖੇਡੀ ਜਿਹੜੇ ਦਰਗਾਹ ਗਏ ਹਾਰੀ ਹੈ। ਪੜਿਆ ਤੋਂ

ਓਏ ਜਿਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ।

ਕਹੋ ਨਾਨਕ ਸੱਚ ਇੱਥੇ ਆਵੇ।

ਨਹੀਂ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਦਾ ਜਾਵਣਾ ਮੰਦਾ ਚੰਗਾ ਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਵਨੇ ਰਾ ਪੀੜਿਆ ਗਿਆ ਜਾਵਣਾ ਨੰਗਾ ਦਿਲ ਚਾਲਿਆ।

ਕਪਾਹ ਸੰਦੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਹਿ ਤਾਂ ਭਾਂਡੇ ਕੱਤ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਇਹ ਜਲੈ ਨ ਜਾਏ ਤਨ ਸੁਮਾਨ ਸਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲ ਨਾਇਆ।

0: ਪੌੜੀ ਸਾਹਿਬ ਹੋਈ ਦਇਆਲ ਕਿਰਪਾ ਕਰੀ ਤਾਂ ਸਾਰੀ ਕਾਰ ਕਰਾਈ ਸੀ, ਸੋ ਸੇਵਕ ਸੇਵਾ ਕਰੀ ਇਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਵਹਿ ਲਵਾਏ ਸੀ, ਖਸਮੇ ਪਾਵੇ ਸੋ ਕਰੇ ਸੋ ਚੰਦਿਆ ਸਫਲ ਫਸਲ ਸੋ ਫਲ ਪਾਏ ਸੀ, ਮਨੋ ਚੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।
1: ਕੋਈ ਗਾਵੇ ਰੱਬ

ਪੌੜੀ ਤੁਰੇ ਪਲਾਣੇ ਪੌੜੇ ਘਰ ਰੰਗੀ ਹਰਮ ਸਵਾਰਿਆ ਕੋਠੇ ਮੰਡਲ ਮਾੜੀਆਂ ਲਾ ਬੈਠੇ ਕਰਪਾ ਸਾਰਿਆ ਚੀਜ਼ ਕਰਨ ਮਨ ਪਾਵਨ ਦੀ ਹਰ ਬੁੱਝਣ ਨਾ ਹੀ ਹਾਰਿਆ ਕਰ ਫਿਰ ਮੈਂ ਸਿਖਾਇਆ।

ਸਭ ਗਵਾ ਕੇ ਆਪਣਾ ਜਿਸਨੂੰ ਆਈ ਸੋਚਣ ਕੱਢੀ ਹੈ ਕਿ ਤਾਂ ਤੂੰ ਆਪਣਾ ਆਪੇ ਲੇਖਾ ਕੱਢੀ ਹੈ ਜਾਂ ਰਹਿਣਾ ਨਹੀਂ ਹੈ ਤਾਂ ਜੱਗ ਤਾਂ ਕਾਇਤ ਗਰਵ ਹੰਡੀ ਹੈ ਸੰਬੰਧ ਆਇਆ ਕਿਸੇ ਨਾ ਕੀ ਹੈ ਪੜਖ ਰੇਹ ਬੁੱਝੀ ਹੈ ਮੂਹ

0: ਨਾਨਕ ਸ਼ਬਦ ਵਿਕਾਸ ਮਹਲਾ ਦੂਜਾ।
1: ਨਾਲੇ ਆਣੇ ਦੋਸਤੀ ਵਡਾਰੂ ਸੋਨੇ, ਪਾਣੀ ਅੰਦਰ ਲੀਕ ਜਿਉ ਤੇ ਦਾ ਥਾਉਣ ਤੇ ਮਹਲਾ ਦੂਜਾ। ਹੋਏ ਆਣਾ ਕਰੇ ਕੰਮ ਆਣ ਸਕੇ ਰਾਸ, ਜੇ ਇੱਕ ਅੱਗ ਚੰਗੀ।

0: ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਹਾਈ ਹੁਰਮਤ ਕਿਸ ਨੂੰ ਅਗਲੀ ਉਹ ਵਜੇ ਤੂੰ ਦੇਣਾ ਖਾਈ ਖਸਮੇ ਕਰੇ ਬਰਾਬਰੀ ਫਿਰ ਗੈਰ ਅੰਦਰ ਪਾਏ ਵਜੇ ਤੂੰ ਆਏ ਅਗਲਾ ਮੁਹਿੰਮ ਪਾਣੇ ਖਾਏ ਜਿਸਦਾ ਦਿੱਤਾ ਖਾਵਣਾ ਦਿਸ ਕਹੀ ਐਸਾ ਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ
1: ਜਿਨ ਅੰਤਰ

ਨਾਨਕ ਅੰਦਰਾ ਜਾਪਣੀ ਅਰਦਾ ਕੇ ਬਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਵਾਰ ਇੱਕ ਨਾ ਗੱਲੀ ਜੰਜੀਰੀਆਂ ਇੱਕ ਤਿਜੜੇ ਵਿਸਾਰ ਇੱਕ ਆਪ ਕਰਾਏ ਕਰੇ ਆਪ ਹੁਣ ਕਰੇ ਪੁਕਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ।

जाचक मंगदान देह प्यारिया।

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਹਫ਼ਤਾਵਾਰੀ ਸਮਾਗਮ ਦੇ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਪਨ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਤੋਂ ਲੈ ਕੇ ਪਾਤਸ਼ਾਹਾਂ ਦੇ ਪਾਤਸ਼ਾਹ ਦੀ ਪਾਵਨ ਨਿੱਘੀ ਗੋਦ ਵਿੱਚ ਗੁਰੂ ਕੇ ਪਿਆਰਿਆਂ ਨੇ ਆਸਥਾ ਕੀ ਵਾਰ ਦਾ ਕੀਰਤਨ ਆਰੰਭ ਕੀਤਾ। ਪ੍ਰੇਮ ਵਿੱਚ ਭਿੱਜ ਕੇ ਆਸਥਾ ਕੀ ਵਾਰ ਦੇ ਇੱਕ ਇੱਕ ਵਚਨ ਨੂੰ, ਇੱਕ ਇੱਕ ਸਲੋਕ ਅਤੇ ਪੌੜੀ ਨੂੰ ਗਾਇਨ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈ। ਆਪਾਂ ਸਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋ ਕੇ ਬੈਠੇ ਹਾਂ। ਮਹਾਰਾਜ ਜੀ, ਕਿਰਪਾ ਕਰੋ, ਸਾਨੂੰ ਸਮਤ ਬਖਸ਼ੋ। ਪਾਵਨ ਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਥਾਂ ਥਾਂ 'ਤੇ ਸਾਨੂੰ ਦੱਸਦੇ ਆ ਭਾਈ ਕਿ ਗੁਰੂ ਤੋਂ ਗਿਆਨ ਲੈਣਾ ਅਤਿਅੰਤ ਜ਼ਰੂਰੀ ਹੈ। ਪਰ ਗੁਰੂ ਤੋਂ ਗਿਆਨ ਕੌਣ ਲੈ ਸਕਦਾ ਹੈ? ਜਿਹੜਾ ਗੁਰੂ ਦੇ ਸਨਮੁਖ ਆ ਕੇ ਗੁਰੂ ਦੇ ਬਚਨਾਂ ਨੂੰ ਸੁਣੇਗਾ, ਗੁਰੂ ਦੇ ਬਚਨਾਂ ਨੂੰ ਸਮਝੇਗਾ ਅਤੇ ਗੁਰੂ ਦੇ ਬਚਨਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਕਮਾਏਗਾ, ਉਹਨੂੰ ਗੁਰੂ ਦਾ ਗਿਆਨ ਮਿਲਦਾ। ਅਤੇ ਜੇ ਗੁਰੂ ਦਾ ਗਿਆਨ ਨਹੀਂ ਮਿਲਦਾ ਤਾਂ ਸਾਡੇ ਜੀਵਨ ਦੇ ਵਿੱਚ ਘੋਰ ਅੰਧਾਰ ਹੈ। ਘੋਰ ਅੰਧਾਰ ਦਾ ਭਾਵ ਹੈ ਘੁੱਪ, ਹਨੇਰਾ। ਇਹ ਪੰਜਾਬੀ ਦੇ ਸਾਡੇ ਬਚਨ ਨੇ। ਜਿੱਥੇ ਬਹੁਤ ਜ਼ਿਆਦਾ ਹਨੇਰਾ ਹੋਵੇ, ਕੁਝ ਦਿਸਦਾ ਨਾ ਹੋਵੇ, ਪੱਖੇ ਬੰਦ, ਉੱਥੇ ਕਹਿੰਦੇ ਆ ਘੁੱਪ, ਹਨੇਰਾ, ਘੋਰ ਅੰਧਾਰ, ਵੀ ਕੁਝ ਦਿਸ ਹੀ ਨਹੀਂ ਰਿਹਾ। ਜੇ ਕੁਝ ਦੇਖਣਾ ਵੀ ਹੋਏ ਤਾਂ ਟੋਹ ਟੋਹ ਕੇ ਦੇਖਣਾ ਪੈਂਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਫਿਰ ਗੁਰੂ ਤੋਂ ਬਿਨਾਂ ਗੁਰੂ ਦੇ ਗਿਆਨ ਦੀ ਸਮਝ ਨਹੀਂ ਆਉਂਦੀ। ਇਸ ਕਰਕੇ ਆਪਾਂ ਗੁਰੂ ਜੀ ਤੋਂ ਗਿਆਨ ਲੈਣ ਵਾਸਤੇ ਆਏ ਹਾਂ ਅਤੇ ਆਪਣਾ ਤਨ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੈ, ਮਨ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ, ਰਸਨਾ ਨੂੰ ਗੁਰੂ ਦੇ ਚਰਨਾਂ ਨਾਲ ਜੋੜਨ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਆਪਾਂ ਰਸਨਾ ਪਵਿੱਤਰ ਕਰੀਏ। ਕਲੰਗੀ ਧਰ ਦਸਮੇਸ਼ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਆਪਸ ਵਿੱਚ ਪਾਈਏ। ਦੋਨੇ ਹੱਥ ਪੂਰੇ ਜੋੜ ਕੇ, ਕਲੰਗੀ ਧਰ ਦਸਮੇਸ਼ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ ਜੀ। ਪ੍ਰੇਮ ਸਹਿਤ ਗੱਜ ਕੇ ਉੱਚੀ ਆਵਾਜ਼ ਵਿੱਚ ਬੋਲਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਥਾ ਕੀ ਵਾਰ ਤੋਂ ਉਪਰੰਤ ਗੁਰੂ ਕੇ ਪਿਆਰਿਆਂ ਤੋਂ ਆਪ ਜੀ ਨੇ ਗੁਰਬਾਣੀ ਦੇ ਸ਼ਬਦ ਸਰਵਣ ਕੀਤੇ। ਰੱਤੇ ਇਸ਼ਕ ਖੁਦਾਈ ਰੰਗ ਦੀਦਾਰ ਕੇ, ਜਿਨ੍ਹਾਂ ਨੇ ਪਰਮੇਸ਼ਰ ਦੇ ਦਰਸ਼ਨ ਕਰਨੇ ਆ ਉਹ ਪਿਆਰੇ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ। ਰੱਤੇ ਇਸ਼ਕ ਖੁਦਾਈ ਰੰਗ ਦੀਦਾਰ ਕੇ, ਇਸ਼ਕ ਹੁੰਦਾ ਪ੍ਰੇਮ। ਦੁਨੀਆਂ ਦੇ ਵਿੱਚ ਬੜੇ ਲੋਕ ਨੇ ਜਿਹੜੇ ਇਸ਼ਕ ਦੀ ਖੇਡ ਖੇਡਦੇ ਆ, ਪਰ ਉਹ ਦੁਨਿਆਵੀ ਇਸ਼ਕ ਹੈ, ਉਹ ਸਾਨੂੰ ਸ਼ੋਭਾ ਨਹੀਂ ਬਦਨਾਮੀ ਦਵਾਉਂਦਾ। ਅਤੇ ਮਹਾਰਾਜ ਜੀ ਕਿਰਪਾ ਕਰਦੇ ਆ, ਉਹ ਇਸ਼ਕ ਹੈ ਵੀ ਝੂਠਾ। ਇਸ਼ਕ ਦਾ ਮਤਲਬ ਆ ਪ੍ਰੇਮ। ਪ੍ਰੇਮ ਸਾਡਾ ਸਾਰਿਆਂ ਨਾਲ ਹੀ ਹੈ, ਮਾਤਾ ਪਿਤਾ ਦੇ ਨਾਲ ਪ੍ਰੇਮ, ਭੈਣਾਂ ਭਾਈਆਂ ਦੇ ਨਾਲ ਪ੍ਰੇਮ, ਆਪਣੇ ਬੱਚਿਆਂ ਦੇ ਨਾਲ ਪ੍ਰੇਮ, ਆਪਣੇ ਕਾਰੋਬਾਰ ਦੇ ਨਾਲ ਪ੍ਰੇਮ, ਦੁਨੀਆਦਾਰੀ ਦੇ ਨਾਲ ਪ੍ਰੇਮ। ਪਰ ਇਹ ਪ੍ਰੇਮ ਸਾਡਾ ਥੋੜ੍ਹੇ ਟਾਈਮ ਵਾਸਤੇ ਹੁੰਦਾ, ਟੁੱਟ ਵੀ ਜਾਂਦਾ। ਮਰਨ ਤੋਂ ਬਾਅਦ ਤਾਂ ਟੁੱਟਣਾ ਹੀ ਟੁੱਟਣਾ, ਇਹ ਤਾਂ ਅਟਲ ਸੱਚਾਈ ਹੈ। ਪਰ ਦੁਨੀਆਂ ਦੇ ਵਿੱਚ ਦੇਖੀਏ, ਅੱਜ ਪ੍ਰੇਮ ਪਿਆ, 6 ਮਹੀਨੇ ਲੰਘਿਆ, ਪ੍ਰੇਮ ਟੁੱਟ ਗਿਆ।
ਮਹਾਰਾਜ ਜੀ ਬਾਣੀ ਵਿੱਚ ਵਚਨ ਕਰਦੇ ਆ ਜੇ ਪ੍ਰੇਮ ਦੀ ਖੇਡ ਖੇਡਣੀ ਹੈ, ਪ੍ਰੇਮ ਦੀਆਂ ਗੰਢਾਂ ਪਾਉਂਦਿਆਂ ਪਾਉਂਦਿਆਂ 6 ਮਹੀਨੇ ਲੱਗ ਜਾਂਦੇ ਆ ਇੱਕ ਦੂਜੇ ਨੂੰ ਸਮਝਣ ਵਾਸਤੇ, ਅਤੇ ਟੁੱਟਣ ਲੱਗਿਆ 1 ਸਕਿੰਟ ਲੱਗਦਾ ਹੈ, ਗੰਢੇਂਦਿਆਂ 6 ਮਾਹ, ਤੁੜਦਿਆਂ 1 ਖਿਨ। ਜਿੱਦਾਂ ਕਿਸੇ ਦੀ ਲੋੜ ਪੂਰੀ ਹੁੰਦੀ ਰਹੀ, ਅਸੀਂ ਅਗਲੇ ਦੇ ਹਾਂ ਵਿੱਚ ਹਾਂ ਕਹਿੰਦੇ ਰਹੇ, ਅਗਲੇ ਮੁਤਾਬਕ ਆਪਣਾ ਸਾਥ ਨਿਭਾਉਂਦੇ ਰਹੇ ਤਾਂ ਗੱਲ ਠੀਕ ਹੈ, ਪਰ ਜਿੱਦੇ ਅਸੀਂ ਸੱਚ ਦੇ ਪੈਰੇ 'ਤੇ ਤੁਰ ਪਏ ਉਹਦੇ 1 ਸਕਿੰਟ ਲੱਗਣਾ, ਪ੍ਰੇਮ ਟੁੱਟ ਜਾਣਾ ਹੈ। ਇਸ ਕਰਕੇ ਜੇ ਇਸ਼ਕ ਕਰਨਾ, ਮਹਾਰਾਜ ਜੀ ਕਹਿੰਦੇ ਹੈ ਇਸ਼ਕ ਕਰ ਗੁਰੂ ਦੇ ਨਾਲ, ਇਸ਼ਕ ਕਰ ਪਰਮੇਸ਼ਰ ਦੇ ਨਾਲ, ਇਸ਼ਕ ਕਰ ਆਪਣੇ ਆਪ ਦੇ ਨਾਲ, ਕਿਉਂਕਿ ਜਿਹੜਾ ਸਾਨੂੰ ਸਭ ਤੋਂ ਬਹੁਤਾ ਪਿਆਰਾ ਹੁੰਦਾ ਹੈ ਅਸੀਂ ਉਹਦਾ ਨੁਕਸਾਨ ਨਹੀਂ ਦੇਖ ਸਕਦੇ, ਉਹਦਾ ਬੁਰਾ ਹੁੰਦਾ ਨਹੀਂ ਤੱਕ ਸਕਦੇ। ਫਿਰ ਦੁਨੀਆਦਾਰੀ ਨੂੰ ਛੱਡ ਕੇ ਆਪਣੇ ਆਪ ਨੂੰ ਦੇਖ, ਮੈਂ ਆਪਣਾ ਬੁਰਾ ਆਪ ਕਿਉਂ ਕਰਾਂ, ਮੈਂ ਆਪਣਾ ਨੁਕਸਾਨ ਆਪ ਕਿਉਂ ਕਰਾਂ। ਦੁਨੀਆ ਦੇ ਨਫੇ ਨੁਕਸਾਨ ਹਰ ਇਨਸਾਨ ਦੇਖਦਾ, ਪਰ ਜਿਹੜਾ ਨੁਕਸਾਨ ਆਪਣੇ ਆਪ ਦਾ ਆਪ ਕਰ ਰਿਹਾ ਉਹ ਨਹੀਂ ਦਿਸਦਾ। ਅਤੇ ਜੇ ਉਹਨੂੰ ਕੋਈ ਸਮਝਾਵੇ ਵੀ ਨਾ ਆਹ ਤੇਰਾ ਨੁਕਸਾਨ ਹੁੰਦਾ, ਉਹ ਸਮਝਦੇ ਹੀ ਨਹੀਂ। ਜਦੋਂ ਸਮਾਂ ਬੀਤ ਜਾਂਦਾ ਫਿਰ ਸਮਝਣਾ ਚਾਹੁੰਦਾ, ਫਿਰ ਸਮਝਾਉਣ ਵਾਲਾ ਕੋਈ ਨਹੀਂ, ਫਿਰ ਪਛਤਾਉਂਦਾ। ਅਤ ਸੁੰਦਰ ਸਰੀਰ ਸਾਨੂੰ ਪਰਮੇਸ਼ਰ ਨੇ ਦਿੱਤਾ, ਬੜਾ ਕੀਮਤੀ ਹੈ। ਹੁਣ ਇਹਦੇ ਵਿੱਚ ਗੁਣ ਪੈਣੇ ਚਾਹੀਦੇ ਆ, ਗੁਣ ਔਗੁਣ ਬਾਹਰ ਨਿਕਲਣੇ ਚਾਹੀਦੇ ਨੇ। ਖਾਲੀ ਭਾਂਡਾ ਨਾ, ਖਾਲੀ ਭਾਂਡੇ ਵਿੱਚ ਜਿਹੋ ਜਿਹੀ ਵਸਤੂ ਅਸੀਂ ਪਾਵਾਂਗੇ ਉਹੋ ਜਿਹਾ ਮੁੱਲ ਮਿਲਣਾ। ਸਿਆਣਿਆਂ ਦਾ ਕਥਨ ਹੈ, ਆਪਣੀ ਤਿਜੋਰੀ ਦੇ ਵਿੱਚ ਲੋਕ ਖਜ਼ਾਨਾ ਰੱਖ ਕੇ ਉਹਨੂੰ ਜਿੰਦਾ ਲਾ ਕੇ ਰੱਖਦੇ ਆ। ਤਿਜੋਰੀ ਸੋਨੇ ਦੀ ਕੀਮਤ ਹੁੰਦੀ ਹੈ, ਜਿੰਦੇ ਅੰਦਰ ਰੱਖਿਆ ਜਾਂਦਾ, ਲੋਕਰਾਂ ਵਿੱਚ ਰੱਖਿਆ ਜਾਂਦਾ, ਲੋਹਾ ਸੜਕਾਂ 'ਤੇ ਵੀ ਪਿਆ ਰਹਿੰਦਾ, ਲੋਹੇ ਨੂੰ ਕੋਈ ਜਿੰਦਾ ਨਹੀਂ ਲਾਉਂਦਾ। ਕਿਉਂ? ਕੀਮਤ ਘੱਟ ਹੈ। ਅਤੇ ਲੋਹੇ ਤੋਂ ਅੱਗੇ ਆ ਜਾਓ, ਜਿਹੜਾ ਲੋਹਾ ਖਰਾਬ ਹੁੰਦਾ ਕਿਸੇ ਕੰਮ ਦਾ ਨਹੀਂ ਆਉਂਦਾ ਉਹ ਅਗਲਾ ਸੁੱਟ ਦਿੰਦਾ, ਵੇਚ ਦਿੰਦਾ, ਇਹਦੀ ਕੋਈ ਕੀਮਤ ਨਹੀਂ। ਹੁਣ ਅਸੀਂ ਆਪਣੇ ਸਰੀਰ ਨੂੰ ਕੀ ਬਣਾਉਣਾ? ਮਨੂਰ ਬਣਾਉਣਾ, ਲੋਹਾ ਬਣਾਉਣਾ, ਕੰਚਨ ਬਣਾਉਣਾ, ਮਰਜ਼ੀ ਸਾਡੀ ਹੈ। ਅਸੀਂ ਇਹਦੀ ਕੀਮਤ ਥੋੜ੍ਹੀ ਪਾਉਣੀ ਹੈ ਜਾਂ ਜ਼ਿਆਦਾ ਪਾਉਣੀ ਹੈ, ਮਰਜ਼ੀ ਆਪਣੀ ਹੈ। ਜੇ ਅਸੀਂ ਇਹਦੀ ਕੀਮਤ ਪਾਉਣੀ ਚਾਹੁੰਦੇ ਹਾਂ ਤਾਂ ਸਾਨੂੰ ਥਾਂ ਥਾਂ 'ਤੇ ਦੁਕਾਨਾਂ 'ਤੇ ਇਹਦਾ ਮੁੱਲ ਨਹੀਂ ਪਵਾਉਣਾ ਚਾਹੀਦਾ, ਮੁੱਲ ਅਸੀਂ ਆਪ ਪਾਉਣਾ। ਜਿਹੜੀ ਵੀ ਚੀਜ਼ ਵਸਤੂ ਆ, ਅੱਜ ਇੱਥੇ ਵਿਕ ਗਈ, ਕੱਲ੍ਹ ਉੱਥੇ ਵਿਕ ਗਈ, ਪਰਸੋਂ ਉੱਥੇ ਵਿਕ ਗਈ, ਉਹਦੀ ਕੀਮਤ ਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਣੇ ਨੇ ਇੰਨੇ ਦੀ ਵੇਚੀ ਸੀ, ਉਹਨੇ ਇੰਨੇ ਦੀ ਖਰੀਦੀ, ਉਹਨੇ ਇੰਨੇ ਦੀ ਖਰੀਦੀ, ਉਹਦੀ ਕੀਮਤ ਲੋਕਾਂ ਨੂੰ ਪਤਾ ਲੱਗ ਜਾਂਦਾ। ਪਰ ਜਿਹੜੀ ਕੀਮਤ ਆਪਣੇ ਆਪ ਦੀ ਪੈਣੀ ਹੈ ਉਹ ਅਸੀਂ ਖੁਦ ਤੈਅ ਕਰਨੀ ਹੈ ਕੀ ਬਣਾਉਣਾ। ਜੇ ਤਾਂ ਬਣਨਾ ਸੋਨਾ, ਫਿਰ ਇਹਦੇ ਅੰਦਰ ਸ਼ੁੱਧਤਾ ਲੈ ਕੇ ਆਉਣੀ ਪੈਣੀ ਹੈ। ਸ਼ੁੱਧਤਾ ਤਾਂ ਆਏਗੀ ਅੰਦਰੋਂ ਮਾੜੇ ਖਿਆਲ, ਮਾੜੇ ਕਰਮ, ਮਾੜੀ ਕਹਿਣੀ, ਮਾੜੀ ਰਹਿਣੀ, ਇਹ ਸਭ ਛੱਡਣੀ ਪੈਣੀ ਹੈ। ਸੁਨਾਰ ਆ ਨਾ ਜਿਹੜਾ ਸੋਨੇ ਨੂੰ ਕੋਠਾਲੀ ਵਿੱਚ ਪਾ ਕੇ ਪਰਖਦਾ ਹੈ ਇਹ ਸੋਨਾ ਕੱਚਾ ਹੈ ਕਿ ਪੱਕਾ ਹੈ, ਸੋਨਾ ਹੈ ਕਿ ਜਾਂ ਇਕੱਲਾ ਸੋਨੇ ਦਾ ਰੰਗ ਹੀ ਹੈ। ਜਦੋਂ ਕੋਠਾਲੀ ਦੇ ਨੇੜੇ ਕਰਦਾ ਹੈ, ਕੁੱਟਦਾ ਹੈ, ਤਾਂ ਸੋਨਾ ਆਪਣੇ ਆਪ ਨੂੰ ਢਾਲ ਲੈਂਦਾ ਹੈ, ਉਹਦੇ 'ਤੇ ਪ੍ਰਵਾਨ ਹੋ ਜਾਂਦਾ ਹੈ। ਕੋਠਾਲੀ 'ਤੇ ਪਰਖਿਆ ਹੋਇਆ ਸੋਨਾ ਸੱਚਾ ਹੁੰਦਾ ਹੈ, ਜਿਹੜਾ ਉੱਥੋਂ ਫੇਲ ਹੋ ਗਿਆ ਉਹਦੀ ਕੀਮਤ ਨਹੀਂ ਪੈਂਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਆਪਣੇ ਆਪ ਦੀ ਸੋਝੀ ਰੱਖ, ਆਪਣੇ ਆਪ ਦੀ ਕੀਮਤ ਪਵਾ। ਅਤੇ ਆਪਣੇ ਆਪ ਦੀ ਕੀਮਤ ਤਾਂ ਪੈਣੀ ਹੈ ਜੇ ਆਪਣੇ ਹਿਰਦੇ ਅੰਦਰ ਟਿਕ ਕੇ ਬੈਠੇਗਾ। ਫਿਰ ਘਰ ਬੈਸਤ ਹੋ, ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਘਰ ਕਿਹੜਾ? ਸਾਡੇ ਸਰੀਰ ਦਾ ਅੰਦਰਲਾ ਹਿੱਸਾ। ਘਰ ਮਕਾਨ ਬਣਦਾ, ਮਕਾਨ ਵਿੱਚ ਵੱਖਰੇ ਵੱਖਰੇ ਪੋਰਸ਼ਨ ਬਣਦੇ ਨੇ, ਪਰ ਹਰ ਇੱਕ ਦੇ ਵਿੱਚ ਅਸੀਂ ਜਾ ਕੇ ਬੈਠਦੇ ਨਹੀਂ। ਇੱਕ ਬੈੱਡਰੂਮ ਹੈ, ਇੱਕ ਸਟੋਰ ਹੈ, ਕਿਚਨ ਹੈ, ਲਿਵਿੰਗ ਏਰੀਆ ਹੈ, ਹਰ ਇੱਕ ਜਗ੍ਹਾ 'ਤੇ ਜਾਣ ਦਾ ਵੱਖਰਾ ਵੱਖਰਾ ਟਾਈਮ ਹੈ। ਇਹ ਨਹੀਂ ਹੈ ਵੀ ਕੋਈ ਬੈੱਡਰੂਮ 'ਚ ਬੈਠਾ ਅਤੇ ਸਾਰੀ ਦਿਹਾੜੀ ਉੱਥੇ ਬੈਠਾ ਰਹੇਗਾ।
ਕਦੇ ਉਹਨੂੰ ਲਿਵਿੰਗ ਰੂਮ ਵਿੱਚ ਵੀ ਬਹਿਣਾ ਪੈਣਾ, ਕਦੇ ਉਹਨੂੰ ਸਟੋਰ ਵਿੱਚ ਵੀ ਜਾਣਾ ਪੈਂਦਾ, ਕਦੇ ਕਿਚਨ ਵਿੱਚ ਵੀ ਕੰਮ ਕਰਨਾ ਪੈਂਦਾ। ਇਸੇ ਤਰ੍ਹਾਂ ਹੀ ਸਾਡੇ ਅੰਦਰ ਇਹ ਪਰਮੇਸ਼ਰ ਨੇ ਸਾਡਾ ਸਰੀਰ ਬਣਾਇਆ, ਇਹਦੇ ਅੰਦਰ ਵੀ ਪਾਰਟ ਬਣੇ ਹੋਏ ਨੇ। ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਦੇ ਅੰਦਰ ਟਿਕ ਕੇ ਬੈਠ, ਫਿਰ ਘਰ ਬੈਸਤ ਹੋ, ਹਰ ਜਨ ਪਿਆਰੇ। ਉਹ ਹਰੀ ਦੇ ਪਿਆਰਿਆ, ਆਪਣੇ ਹਿਰਦੇ ਦੇ ਅੰਦਰ ਟਿਕ ਕੇ ਬੈਠ। ਜਦੋਂ ਟਿਕ ਕੇ ਬੈਠ ਗਿਆ ਫਿਰ ਕੀ ਹੋਏਗਾ, ਸਤਿਗੁਰ ਤੁਮਰੇ ਕਾਜ ਸਵਾਰੇ, ਪਰਮੇਸ਼ਰ ਤੁਹਾਡੇ ਜੀਵਨ ਦੇ ਕਾਜ ਸਵਾਰ ਦਏਗਾ। ਜੀਵਨ ਦੇ, ਦੁਨੀਆ ਦੇ ਤਾਂ ਸਵਰਨੇ ਸਵਰਨੇ ਨੇ, ਜੀਵਨ ਦੇ ਕਾਜ ਵੀ ਸਵਰ ਜਾਂਦੇ ਨੇ। ਫਾਇਦਾ ਕੀ ਹੁੰਦਾ, ਜਦੋਂ ਅਸੀਂ ਆਪਣਾ ਆਪ ਗੁਰੂ ਦੇ ਅੱਗੇ ਭੇਟ ਕਰ ਦਿੰਦੇ ਹਾਂ ਤੇ ਜਿੰਨਾ ਚੀਜ਼ਾਂ ਦਾ ਸਾਨੂੰ ਵੱਧ ਡਰ ਰਹਿੰਦਾ ਗੁਰੂ ਪਹਿਲਾਂ ਉਹੀ ਖਤਮ ਕਰਦਾ। ਡਰ ਕੀ ਰਹਿੰਦਾ, ਕਿਤੇ ਮੇਰਾ ਦੁਸ਼ਮਣ ਮੇਰੇ 'ਤੇ ਹਮਲਾ ਨਾ ਕਰ ਦੇ, ਕਿਤੇ ਮੇਰਾ ਕੋਈ ਨੁਕਸਾਨ ਨਾ ਕਰ ਜੇ। ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਬੰਦਾ, ਜਿਹੜਾ ਮਨ ਤੋਂ ਡਰਿਆ ਹੁੰਦਾ, ਮਨ ਦਾ ਪਤਲਾ ਹੁੰਦਾ, ਉਹ ਬੰਦਾ ਮਾੜੇ ਜਿਹੇ ਖੜਕੇ ਤੋਂ ਵੀ ਡਰ ਜਾਂਦਾ। ਉਹਦੇ ਮਨ 'ਚ ਖਿਆਲ ਆਉਂਦੇ ਰਹਿੰਦੇ ਹੈ ਵੀ ਕਿਤੇ ਮੇਰੇ 'ਤੇ ਮੇਰਾ ਗੁਆਂਢੀ ਕੁਛ ਕਰਾ ਨਾ ਦੇਵੇ, ਮੇਰੇ 'ਤੇ ਮੇਰਾ ਸਰੀਕਾ ਕੁਝ ਕਰਾ ਨਾ ਦੇਵੇ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਡਰੀ ਜਾਂਦਾ। ਅਤੇ ਗੁਰੂ ਕੀ ਕਰਦਾ, ਜਦੋਂ ਗੁਰੂ ਦੇ ਚਰਨਾਂ 'ਤੇ ਆ ਕੇ ਜੁੜ ਗਿਆ, ਪਹਿਲਾ ਕੰਮ ਹੀ ਗੁਰੂ ਇਹ ਕਰਦਾ, ਦੁਸ਼ਟ ਦੂਤ ਪਰਮੇਸ਼ਰ ਬਾਰੇ। ਦੁਸ਼ਟ ਹੁੰਦਾ ਭੈੜੀ ਬਿਰਤੀ ਵਾਲਾ, ਦੁਸ਼ਟ ਦੂਤ ਇਹ ਤੇਰਾ ਨੁਕਸਾਨ ਨਹੀਂ ਕਰ ਸਕਦੇ, ਗੁਰੂ ਨੇ ਜੀਵਨ 'ਚੋਂ ਮਾਰ ਦੇਣੇ ਆ। ਫਿਰ ਕੀ ਕਰਦਾ ਗੁਰੂ, ਜਨ ਕੀ ਪੈਜ ਰੱਖੀ ਕਰਤਾਰੇ, ਆਪਣੇ ਜਨ ਦੀ, ਜਿਹੜਾ ਗੁਰੂ ਦਾ ਜਨ ਬਣ ਗਿਆ ਕਰਤਾਰ, ਉਹਦੀ ਪੈਜ ਆਪ ਰੱਖਦਾ। ਇੱਥੇ ਆ ਕੇ ਜਨ ਅਰਦਾਸ ਕਰੇ, ਸੱਚੇ ਪਾਤਸ਼ਾਹ ਜੀ ਜੇ ਤੁਸੀਂ ਮੈਨੂੰ ਵਡਿਆਈ ਦੇਣੀ ਆ ਤਾਂ ਤੁਹਾਡੀ ਵਡਿਆਈ ਹੈ, ਜੇ ਮੈਨੂੰ ਮਾਣ ਦੇਣਾ ਤੁਹਾਡਾ ਮਾਣ ਹੈ, ਅਤੇ ਜੇ ਤੁਸੀਂ ਮੇਰਾ ਅਪਮਾਨ ਕਰਾਉਣਾ ਤਾਂ ਤੁਹਾਡੀ ਮਰਜ਼ੀ। ਮੇਰਾ ਮੇਰੇ 'ਚ ਕੁਝ ਵੀ ਨਹੀਂ ਹੈ। ਮੇਰੇ ਜੀਵਨ ਵਿੱਚ ਚੰਗਾ ਹੋਵੇਗਾ, ਮਾੜਾ ਹੋਵੇਗਾ, ਨਫ਼ਾ ਹੋਵੇਗਾ, ਨੁਕਸਾਨ ਹੋਵੇਗਾ, ਵਡਿਆਈ ਹੋਏਗੀ, ਨਿੰਦਿਆ ਹੋਏਗੀ, ਉਹ ਸਭ ਤੁਹਾਡੇ ਹੁਕਮ ਦੇ ਵਿੱਚ ਹੀ ਹੋਣਾ। ਮੇਰੇ ਕੋਲ ਕੋਈ ਪਾਵਰ ਨਹੀਂ। ਜਦੋਂ ਇਹ ਨਿਰਬਲ ਹੋ ਕੇ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ, ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਹੁਣ ਜਨ ਕੀ ਪੈਜ ਪਰਮੇਸ਼ਰ ਰੱਖਦਾ, ਫਿਰ ਪਾਤਸ਼ਾਹ ਅਗਲੇ ਨਜ਼ਾਰੇ ਦਿਖਾਉਂਦਾ, ਕਹਿੰਦੇ ਦੇਖ ਤੂੰ ਨਿੱਕੀਆਂ ਨਿੱਕੀਆਂ ਦਾਤਾਂ ਮੰਗਦਾ ਪਰਮੇਸ਼ਰ ਦੇ ਦਰ ਤੇ, ਪਰਮੇਸ਼ਰ ਦੇ ਦਰ ਉੱਤੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਮੰਗਦੇ ਆ। ਮੰਗਤੇ ਨਿੱਕੇ ਨਹੀਂ ਹੁੰਦੇ, ਮੰਗਤੇ ਕਈ ਤਰ੍ਹਾਂ ਦੇ ਹੁੰਦੇ ਨੇ। ਇੱਕ ਮੰਗਤਾ ਸਾਡੇ ਘਰਾਂ ਦੇ ਵਿੱਚ ਆ ਕੇ ਹੱਥ ਵਿੱਚ ਠੂਠਾ ਫੜ ਕੇ ਮੰਗਦਾ, ਉਹਨੂੰ ਕੀ ਚਾਹੀਦਾ, ਇੱਕ ਟਾਈਮ ਦੀ ਰੋਟੀ ਚਾਹੀਦੀ ਹੈ, ਉਹ ਖਾਣ ਵਾਸਤੇ ਮੰਗਦਾ। ਜੇ ਖਾ ਲਿਆ ਦੁਬਾਰਾ ਫਿਰ ਮੰਗੇਗਾ, ਠੂਠਾ ਅੱਗੇ ਕਰਦਾ, ਉਹਦਾ ਮਤਲਬ ਹੈ ਉਹਦੇ ਪਿੱਛੇ ਉਹਦੇ ਬੱਚੇ ਭੁੱਖੇ ਨੇ, ਉਹਨਾਂ ਵਾਸਤੇ ਲਿਜਾਣਾ ਚਾਹੁੰਦਾ। ਦੋ ਟਾਈਮ ਦੀ ਰੋਟੀ ਮੰਗਣੀ ਹੈ ਉਹਨੇ, ਦੋ ਟਾਈਮ ਦੀ ਰੋਟੀ ਦੇ ਨਾਲ ਪੇਟ ਭਰ ਜਾਂਦਾ ਹੈ, ਮੰਗਤਾ ਸੰਤੁਸ਼ਟ ਹੋ ਜਾਂਦਾ ਹੈ। ਪਰ ਜਿਹੜਾ ਲਾਲਚੀ ਹੋ ਗਿਆ, ਜਿਹੜਾ ਘਰੇ ਆਇਆ ਮੰਗਤਾ, ਉਹਨੂੰ ਅਸੀਂ ਦੋ ਰੋਟੀਆਂ ਦੇ ਦਿੰਦੇ ਹਾਂ, ਚਾਹ ਪਾਣੀ ਪਿਆ ਦਿੰਦੇ ਹਾਂ, ਚਾਰ ਪੈਸੇ ਵੀ ਕੋਲੋਂ ਦੇ ਦਿੰਦੇ ਹਾਂ ਵੀ ਲੋੜਵੰਦ ਹੈ। ਪਰ ਯਾਦ ਰੱਖਿਓ, ਜੇ ਦਾਤਾ ਹੀ ਜਿਹੜਾ ਦੇਣ ਵਾਲਾ ਹੈ, ਜਿਹਦੇ ਦਰ 'ਤੇ ਆਇਆ ਮੰਗਤਾ ਹੈ, ਜੇ ਉਹੀ ਮੰਗਣ ਲੱਗ ਗਿਆ ਮੂਹਰੋਂ, ਫਿਰ ਕੀ ਬਣੂ, ਫਿਰ ਕੌਣ ਦੇਗਾ। ਹੁਣ ਦੁਨੀਆਂ ਦੀ ਇੱਛਾ ਹੁੰਦੀ ਹੈ, ਆਸ ਹੁੰਦੀ ਹੈ ਵੀ ਸਾਡੇ ਦੇਸ਼ ਦਾ ਰਾਜਾ ਸਾਨੂੰ ਦਾਤਾ ਦੇਊ, ਅਤੇ ਜੇ ਰਾਜੇ ਮੰਗਤਾ ਹੋਵੇ ਫਿਰ। ਅੱਜ ਇਹੀ ਚੱਲਦਾ ਨਾ, ਦੇਸ਼ ਦੇ ਰਾਜੇ ਗਾਂਹ ਤੋਂ ਕਰਜ਼ਾ ਲੈ ਕੇ ਲੋਕਾਂ ਨੂੰ ਵੰਡੀ ਜਾਂਦੇ, ਅੱਧਾ ਕੁ ਵੰਡ ਦਿੰਦੇ ਆ, ਅੱਧਾ ਕੁ ਆਪਣੇ ਪੱਲੇ ਪੈ ਜਾਂਦਾ, ਫਿਰ ਕਹਿ ਦਿੰਦੇ ਦੇਸ਼ ਕਰਜ਼ਾਈ ਹੋ ਗਿਆ। ਕਿਹਨੇ ਕੀਤਾ, ਟੈਕਸ ਲਾ ਲਾ ਕੇ ਆਪਣੇ ਹੀ ਲੋਕਾਂ ਦਾ ਖੂਨ ਚੂਸਿਆ ਜਾਂਦਾ, ਉਲਟੀ ਵਾੜ ਖੇਤ ਕੋ ਖਾਂਦੀ ਹੈ। ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਜਿਹਦੇ ਲੜ ਤੂੰ ਲੱਗ ਰਿਹਾ, ਉਹ ਇਹਨਾਂ ਬਾਦਸ਼ਾਹਾਂ ਨੂੰ ਪੈਦਾ ਕਰਨ ਵਾਲਾ ਹੈ, ਬਾਦਸ਼ਾਹੀਆਂ ਦੇਣ ਵਾਲਾ ਹੈ। ਤੂੰ ਨਿੱਕੀਆਂ ਚੀਜ਼ਾਂ ਮੰਗਦਾ ਤਾਂ ਬਾਦਸ਼ਾਹ ਹੀ ਦੇ ਦਿੰਦਾ, ਬਾਦਸ਼ਾਹ ਸ਼ਾਹ ਸ਼ਾਹ ਸਭ ਕਿੰਨੇ ਅੰਮ੍ਰਿਤ ਨਾਮ ਮਹਾਰਸ ਪੀਨੇ। ਫਿਰ ਉਹ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਉਹਦਾ ਨਾਮ ਜਪ ਕੇ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਜੇ ਅੰਦਰ ਅੰਮ੍ਰਿਤ ਆ ਗਿਆ ਫਿਰ ਅੱਗੇ ਬਹੁਤ ਵੱਡੀ ਤਾਕਤ ਮਿਲਦੀ ਹੈ,
ਡਰ ਸਾਰੀ ਦੁਨੀਆਂ ਦੇ ਖਤਮ ਹੋ ਜਾਂਦੇ ਹੈ, ਕਿਉਂਕਿ ਨਿਰਭਉ ਹੋਏ ਭਜੋ ਭਗਵਾਨ, ਬੇਫਿਕਰ ਹੋ ਕੇ ਉਸ ਪਰਮਾਤਮਾ ਦਾ ਸਿਮਰਨ ਕਰੋ, ਸਾਧ ਸੰਗਤ ਦੇ ਵਿੱਚ ਆ ਕੇ ਦਾਨ ਕਰੋ। ਸਾਧ ਸੰਗਤ ਮਿਲ ਕਿੰਨੋ ਦਾਨ, ਦਾਨ ਕੀ ਕਰਨਾ? ਇੱਕ ਤਾਂ ਅਸੀਂ ਦਾਨ ਕਰ ਸਕਦੇ ਹਾਂ ਆਪਣੇ ਤੋਂ ਨੀਵੇਂ ਨੂੰ, ਕਿਸੇ ਨੂੰ ਪੈਸੇ ਦੀ ਲੋੜ ਹੈ, ਦਵਾਈ ਦੀ ਲੋੜ ਹੈ, ਦਵਾ ਸਕਦੇ, ਉਹ ਦਾਨ ਹੈ। ਅਤੇ ਦਾਨ ਹਮੇਸ਼ਾ ਲੋੜਵੰਦ ਨੂੰ ਦਿੱਤਾ ਜਾਂਦਾ ਹੈ। ਦਾਨ ਦੇਣ ਲੈਣ ਵਾਲਾ ਮੰਗਤਾ ਹੁੰਦਾ ਹੈ, ਗਰੀਬ ਹੁੰਦਾ, ਨਿਤਾਣਾ ਹੁੰਦਾ। ਜਿਹੜਾ ਦਾਨ ਦਿੰਦਾ ਹੈ ਉਹ ਉੱਚਾ ਹੁੰਦਾ, ਵੱਡਾ। ਪਰ ਅਸੀਂ ਦੁਨੀਆਂ ਨੂੰ ਦਾਨ ਦਿੰਦੇ ਦਿੰਦੇ ਗੁਰੂ ਨੂੰ ਵੀ ਦਾਨ ਦੇਣ ਲੱਗ ਪਏ। ਗੁਰੂ ਦਾਨ ਨਹੀਂ ਮੰਗਦਾ, ਗੁਰੂ ਤਾਂ ਦਾਤਾ ਹੈ, ਪਰ ਭੁਲੇਖਾ ਸਾਡਾ ਇਹ ਪੈ ਗਿਆ, ਅਸੀਂ ਗੁਰੂ ਦੇ ਦਿੱਤੇ ਹੋਏ ਖਜ਼ਾਨੇ ਵਿੱਚੋਂ ਕੋਈ ਚੀਜ਼ ਗੁਰਦੁਆਰਾ ਸਾਹਿਬ, ਮੰਦਰ, ਮਸੀਤ, ਹਸਪਤਾਲ ਵਾਸਤੇ ਲਿਆਂਦੀ, ਉਹਦੇ 'ਤੇ ਆਪਣਾ ਨਾਮ ਮੋਟਾ ਕਰਕੇ ਲਿਖਾਇਆ, ਫਲਾਨੇ ਪਰਿਵਾਰ ਨੇ ਫਲਾਨੇ ਬਜ਼ੁਰਗ ਦੀ ਯਾਦ ਵਿੱਚ ਆ ਚੀਜ਼ ਇਸ ਸੰਸਥਾ ਨੂੰ ਦਾਨ ਕੀਤੀ, ਦਾਨ। ਹੁਣ ਗੁਰੂ ਘਰ ਵਿੱਚ ਲੱਗੇ ਪੱਖੇ ਵੀ ਦਾਨ ਲਿਖਿਆ ਘੁੰਮੀ ਜਾਂਦੇ ਆ। ਇੱਥੇ ਤੱਕ ਫਿਰ ਕਿਰਪਾ ਪੰਜਾਬ ਦੇ ਵਿੱਚ ਹਰ ਗੁਰੂ ਘਰ ਵਿੱਚ ਹਰ ਪੱਖੇ ਦੇ ਉੱਤੇ ਲਾਲ ਅੱਖਰਾਂ ਦੇ ਨਾਲ, ਕਾਲੇ ਅੱਖਰਾਂ ਨਾਲ ਲਿਖਿਆ ਹੋਇਆ। ਇਹ ਦਾਨ ਕਿੱਥੋਂ ਆਇਆ? ਫਿਰ ਜੇ ਅਸੀਂ ਵੀ ਦਾਨੀ ਬਣ ਗਏ ਤੇ ਦਾਤਾ ਕੌਣ ਬਣਿਆ? ਮਹਾਰਾਜ ਜੀ ਕਿਰਪਾ ਕਰਦੇ ਆ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਣ ਦੇ ਤੋਟਨ ਆਵਈ ਅਗਣਤ ਭਰੇ ਭੰਡਾਰ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕਿੰਨੋ ਦਾਨ। ਹੁਣ ਦਾਨ ਕੀ ਕਰਨਾ? ਇੱਥੇ ਦਾਨ ਮਾਇਆ ਦਾ ਨਹੀਂ ਹੈ, ਇੱਥੇ ਦਾਨ ਦੁਨੀਆਂ ਦੇ ਪਦਾਰਥਾਂ ਦਾ ਨਹੀਂ ਹੈ। ਸਾਧ ਸੰਗਤ ਦੇ ਵਿੱਚ ਬੈਠ ਕੇ ਕਿਹੜਾ ਦਾਨ ਹੁੰਦਾ? ਆਪ ਜਿਹੜੀ ਚੀਜ਼ ਆਪਣੇ ਕੋਲ ਹੈ ਅਸੀਂ ਉਹ ਦਾਨ ਕਰ ਸਕਦੇ ਹਾਂ। ਹੁਣ ਆਪਾਂ ਸਾਰੇ ਬੈਠੇ ਹਾਂ ਇੱਥੇ, ਸਾਡੇ ਕੋਲ ਕੋਈ ਆ ਕੇ ਕਹੇ ਜੀ ਮੈਨੂੰ ਭੁੱਖ ਲੱਗੀ ਆ ਪ੍ਰਸ਼ਾਦਾ ਦਿਓ, ਕਿਸੇ ਕੋਲ ਵੀ ਹੈ ਨਹੀਂ, ਫਿਰ ਦਾਨ ਕਿਵੇਂ ਕਰਾਂਗੇ? ਕੋਈ ਆ ਕੇ ਕਹੇ ਮੈਨੂੰ ਆਪਣਾ ਮੋਬਾਈਲ ਦਾਨ ਦੇ ਦੇ, ਇਹ ਅਸੀਂ ਦੇ ਨਹੀਂ ਸਕਦੇ, ਕਿਉਂਕਿ ਸਾਡੀ ਪਰਸਨਲ ਚੀਜ਼ ਹੈ, ਕੀਮਤੀ ਹੈ। ਜੇ ਕੋਈ ਕਹੇ ਮੈਨੂੰ ਪਰਸ ਦਾਨ ਦੇ ਦੇ ਆਪਦਾ, ਇਹ ਵੀ ਨਹੀਂ ਦੇ ਸਕਦੇ, ਕਿਉਂਕਿ ਦਾਨ ਸਕੀਮ ਆਪਣੀ ਸ਼ਮਤਾ ਮੁਤਾਬਕ ਹੁੰਦਾ ਹੈ। ਹੁਣ ਇੱਥੇ ਕੋਈ ਦਾਨ ਅਸੀਂ ਕੀ ਕਰ ਸਕਦੇ ਹਾਂ? ਮਹਾਰਾਜ ਕਹਿੰਦੇ ਇੱਥੇ ਬੈਠੇ ਦਾਨ ਕਰਨਾ ਹੈ, ਸਾਧ ਸੰਗਤ ਮਿਲ, ਸਾਧ ਸੰਗਤ 'ਚ ਬੈਠੇ ਹੁਣ ਇੱਥੇ ਦਾਨ ਕਰਨੇ ਕੀ ਕਰਨਾ? ਮਿਲ ਕਿੰਨੋ ਦਾਨ ਸੱਚੇ ਪਾਤਸ਼ਾਹ ਕਹਿੰਦੇ ਆਪ ਨਹੀਂ, ਇਹਨਾਂ ਦੇ ਨਾਲ ਮਿਲ ਕੇ ਦਾਨ ਕਰਨਾ। ਹੁਣ ਸ਼ਰਤਾਂ ਦੋ ਹੋ ਗਈਆਂ, ਇੱਕ ਤਾਂ ਤੁਹਾਡੇ ਹੱਥ ਖਾਲੀ ਹੈ, ਇੱਕ ਇਕੱਲਿਆਂ ਨੇ ਦਾਨ ਨਹੀਂ ਕਰਨਾ, ਮਿਲ ਕੇ ਦਾਨ ਕਰਨਾ। ਫਿਰ ਉਹ ਦਾਨ ਕੀ ਹੈ? ਉਹ ਦਾਨ ਨੂੰ ਕੌਣ ਮੰਗਦਾ? ਮਹਾਰਾਜ ਕਹਿੰਦੇ ਜਾਚਕ ਮੰਗੈ ਦਾਨ ਦੇ ਪਿਆਰਿਆ। ਸਾਧ ਸੰਗਤ ਦੇ ਵਿੱਚ ਆ ਕੇ ਜਾਚਕ ਬਣ ਕੇ, ਜਾਚਕ ਹੁੰਦਾ ਮੰਗਤਾ, ਗੁਰੂ ਤੋਂ ਦਾਨ ਮੰਗਣਾ, ਮੇਰੇ ਪਿਆਰੇ ਮੈਨੂੰ ਦਾਨ ਦੇ। ਜਾਚਕ ਮੰਗੈ ਦਾਨ ਦੇ ਪਿਆਰਿਆ, ਦੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ। ਜਿਹੜਾ ਇਹ ਦਾਨ ਮੈਨੂੰ ਦੇ ਸਕਦਾ ਮੈਂ ਰੋਜ਼ ਉਹਨੂੰ ਯਾਦ ਕਰਦਾ। ਉਹ ਦਾਨ ਕਿਹੜਾ? ਉਹ ਹੈ ਨਾਮਦਾਨ। ਅਰਦਾਸ ਕਰਦੇ ਹਾਂ ਆਪਾਂ ਸਿੱਖਾਂ ਨੂੰ ਸਿੱਖੀ ਦਾਨ, ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ ਦਿਓ, ਕੇਸ ਦਾਨ, ਅਰਦਾਸ ਰੋਜ਼ ਕਰਦੇ ਹਾਂ। ਪਰ ਅਫਸੋਸ ਸਾਡਾ ਧਿਆਨ ਅਰਦਾਸ ਦੇ ਵਿੱਚ ਕਦੇ ਗਿਆ ਹੀ ਨਹੀਂ। ਸਾਡੇ ਧਿਆਨ ਸਿਰਫ ਇੱਕੋ ਹੀ ਗੱਲ ਰਹਿੰਦੀ ਹੈ ਵੀ ਕਦੋਂ ਆਵਾਜ਼ ਆਊਗੀ, ਬੋਲੋ ਜੀ, ਉਦੋਂ ਵਾਹਿਗੁਰੂ ਕਹਿਣਾ ਬਸ, ਮੁੜ ਕੇ ਸੁਸਤੀ ਹੈ, ਫਿਰ ਨਹੀਂ ਪਤਾ ਕੀ ਹੁੰਦਾ। ਅਰਦਾਸ ਦਾ ਇਕੱਲਾ ਇਕੱਲਾ ਅੱਖਰ ਸਾਨੂੰ ਜੀਵਨ ਜੁਗਤ ਦਿੰਦਾ, ਜ਼ਿੰਦਗੀ ਦਿੰਦਾ ਹੈ, ਜੇ ਧਿਆਨ ਨਾ ਸੁਣ ਲਈਏ ਤਾਂ। ਪਰ ਸੁਣਦੇ ਨਹੀਂ ਅਸੀਂ, ਇੱਕੋ ਹੀ ਪਹਿਰਾ ਆਉਂਦਾ ਜਿਹੜਾ ਆਪਾਂ ਮੰਗਦੇ ਹਾਂ। ਬਾਕੀ ਤਾਂ ਗੁਰੂਆਂ ਨੂੰ ਨਮਸਕਾਰ ਹੈ, ਪਹਿਲੇ ਪਹਿਰੇ ਵਿੱਚ ਆਪਾਂ ਦਸੇ ਗੁਰੂ ਪਾਤਸ਼ਾਹ ਨੂੰ ਨਮਸਕਾਰ ਕਰਦੇ ਹਾਂ, ਫਿਰ ਪੰਜਾਂ ਪਿਆਰਿਆਂ ਨੂੰ ਚੇਤੇ ਕਰਦੇ ਹਾਂ, ਚਾਰ ਸਾਹਿਬਜ਼ਾਦਿਆਂ ਨੂੰ, ਮੁਕਤਿਆਂ ਨੂੰ ਚੇਤੇ ਕਰਦੇ ਹਾਂ, ਫਿਰ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰਤਾ, ਬੰਦ ਬੰਦ ਕੱਟੇ ਗਏ, ਚਰਖੜੀਆਂ 'ਤੇ ਚੜ੍ਹੇ ਗਏ, ਆਰਿਆਂ ਨਾਲ ਚੀਰ ਕੇ ਦੋ ਟੋਟੇ ਹੋ ਗਏ, ਪੁੱਠੀਆਂ ਖੱਲਾਂ ਲੁਹਾ ਲਈਆਂ, ਉਹਨਾਂ ਨੂੰ ਯਾਦ ਕਰਦੇ ਹਾਂ ਅਸੀਂ। ਇੱਕ ਪਹਿਰ ਵਿੱਚ ਅਸੀਂ ਪੰਜਾਂ ਤਖਤਾਂ ਨੂੰ ਯਾਦ ਕਰਦੇ ਹਾਂ, ਫਿਰ ਵਾਹਿਗੁਰੂ ਬੋਲਦੇ ਹਾਂ, ਫਿਰ ਸਰਬੱਤ ਖਾਲਸੇ ਦੀ ਗੱਲ ਕਰਦੇ ਹਾਂ। ਮਹਾਰਾਜ ਸਰਬੱਤ ਖਾਲਸੇ ਨੂੰ ਵਾਹਿਗੁਰੂ ਨਾਮ ਦਿਓ। ਹੁਣ ਸਰਬੱਤ ਖਾਲਸੇ ਦੇ ਵਿੱਚ ਅਸੀਂ ਵੀ ਆ ਗਏ,
ਪਰ ਸਪੈਸ਼ਲ ਜਿਹੜਾ ਸਾਡੀ ਮੰਗ ਦਾ ਵਿਸ਼ਾ ਹੈ ਉਹ ਇਦੋਂ ਅੱਗੇ ਸ਼ੁਰੂ ਹੁੰਦਾ ਹੈ, ਬਖਸ਼ੋ ਜੀ ਸਿੱਖਾਂ ਨੂੰ। ਹੁਣ ਸਿੱਖਾਂ ਦੀ ਗੱਲ ਆ ਗਈ, ਸਿੱਖ ਕੌਣ ਹੈ? ਜਿਹੜਾ ਸਿੱਖਣ ਵਾਲਾ ਹੈ। ਮੰਗਦੇ ਕੀ ਹਾਂ ਅਸੀਂ ਸੱਚੇ ਪਾਤਸ਼ਾਹ? ਸਿੱਖਾਂ ਨੂੰ ਪਹਿਲੀ ਮੰਗ ਕੀ ਹੈ? ਅੱਗੇ ਨਿਓ ਕਿੰਨੀਆਂ ਮੰਗਾਂ ਹੁੰਦੀਆਂ, ਸਿੱਖਾਂ ਨੂੰ ਸਿੱਖੀ ਦਾਨ। ਇਹਦਾ ਮਤਲਬ ਸਿੱਖੀ ਦੁਕਾਨਾਂ ਤੋਂ ਨਹੀਂ ਮਿਲਦੀ, ਸਿੱਖੀ ਕਿਸੇ ਰਾਜੇ ਕੋਲੋਂ ਨਹੀਂ ਮਿਲਦੀ, ਸਿੱਖੀ ਗੁਰੂ ਤੋਂ ਮਿਲਣੀ ਹੈ। ਔਰ ਇਹ ਮੁੱਲ ਨਹੀਂ ਮਿਲਣੀ, ਇਹ ਦਾਨ 'ਚ ਮਿਲਣੀ ਹੈ। ਜੇ ਕੋਈ ਕਹੇ ਵੀ ਮੈਂ ਕਰੋੜ ਰੁਪਇਆ ਲੈ ਕੇ ਸਿੱਖੀ ਲੈ ਲੂੰ, ਇਹ ਨਹੀਂ ਮਿਲ ਸਕਦੀ। ਇਹ ਭਿਖਾਰੀ ਨੂੰ ਵੀ ਮਿਲ ਜਾਂਦੀ ਹੈ, ਇਹ ਰਾਜੇ ਨੂੰ ਵੀ ਮਿਲ ਜਾਂਦੀ ਹੈ। ਇਹ ਸਿੱਖੀ ਗੁਰੂ ਕੋਲ ਜਾ ਕੇ ਗਰੀਬ ਨੂੰ ਵੀ ਮਿਲਦੀ ਹੈ, ਇਹ ਅਮੀਰ ਨੂੰ ਵੀ ਮਿਲਦੀ ਹੈ, ਇਹ ਗੋਰੇ ਨੂੰ ਵੀ ਮਿਲਦੀ ਹੈ, ਕਾਲੇ ਨੂੰ ਵੀ ਮਿਲਦੀ ਹੈ, ਇਹ ਨੀਚ ਜਾਤ ਨੂੰ ਵੀ ਮਿਲ ਜਾਂਦੀ ਹੈ, ਇਹ ਉੱਚ ਜਾਤੀ ਨੂੰ ਵੀ ਮਿਲ ਜਾਂਦੀ ਹੈ, ਬ੍ਰਾਹਮਣ ਨੂੰ ਵੀ ਮਿਲਦੀ ਹੈ, ਪਰ ਜਦੋਂ ਮੰਗਦਾ। ਇਸ ਕਰਕੇ ਅਸੀਂ ਗੁਰੂ ਕੋਲ ਆ ਕੇ ਮੰਗਦੇ ਹਾਂ ਮਹਾਰਾਜ ਜੀ ਸਿੱਖਾਂ ਨੂੰ ਸਿੱਖੀ ਦਾਨ। ਲਓ ਜੀ ਸਿੱਖੀ ਦਾਨ ਮਿਲ ਗਿਆ, ਧਿਆਨ ਰੱਖਿਓ। ਦੂਜੀ ਮੰਗ ਕਿਹੜੀ ਕੀਤੀ ਹੈ? ਕੇਸ ਦਾਨ। ਹੁਣ ਕੇਸ ਬਾਜ਼ਾਰਾਂ 'ਚੋਂ ਮੁੱਲ ਨਹੀਂ ਮਿਲਦੇ, ਕਿੰਨੇ ਪੈਸੇ ਲੈ ਕੇ ਜਾਵੜੋ ਸਾਨੂੰ ਕੇਸ ਦੇ ਦਿਓ, ਨਕਲੀ ਮਿਲ ਜਾਂਦੇ ਆ। ਬੀਬੀਆਂ ਦੇ ਕੋਲ ਨਕਲੀ ਗੁੱਤਾਂ ਡੋਰੀਆਂ ਹੈਗੀਆਂ ਨਕਲੀ, ਪਰ ਅਸਲ ਗੁੱਤ ਅਸਲ ਜੂੜਾ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦਾ, ਪਰ ਵਿਕ ਜਾਂਦੇ ਆ, ਵਿਕਦੇ ਆ ਨਾ ਬਾਜ਼ਾਰਾਂ 'ਚ। ਆਉਂਦਾ ਕੌਣ ਆਉਂਦਾ? ਕਿਤੇ ਸਮਾਂ ਸੀ ਕੋਈ ਕਹਿੰਦਾ ਸੀ ਵੀ ਸਾਨੂੰ ਸਿੱਖ ਦਾ ਇਹ ਆ ਇੱਕ ਕੇਸ, ਆਪਣੇ ਦੜ੍ਹ 'ਚ ਦੇਖੋ ਇੱਕ ਕੇਸ ਹੈ, ਇਹ ਲਿਆ ਦਿਓ ਅਤੇ 80 ਰੁਪਈਏ ਮੁੱਲ ਲੈ ਜਾਓ। ਉਦੋਂ 80 ਜਦੋਂ ਇੱਕ ਪੈਸੇ ਦੇ ਨਾਲ ਬੱਚੇ ਮੇਲਾ ਦੇਖ ਕੇ ਮੁੜੇ ਆਉਂਦੇ ਸੀ, ਜਦੋਂ 5 ਪੈਸਿਆਂ ਦੇ ਨਾਲ ਸਾਰੇ ਘਰ ਦਾ ਟੱਬਰ ਰੱਜ ਜਾਂਦਾ ਸੀ, ਉਹਨਾਂ ਸਮੇਂ 'ਚ 80 ਰੁਪਈਏ, ਉਦੋਂ ਨਹੀਂ ਮਿਲੇ ਇਹ। ਉਦੋਂ ਰਾਜੇ ਮਹਾਰਾਜੇ ਮੁੱਲ ਪਾਉਂਦੇ ਸੀ, ਸਾਨੂੰ ਲਿਆ ਦਿਓ ਅਸੀਂ ਆਰਾਮ ਦੇਵਾਂਗੇ, ਨਹੀਂ ਮਿਲੇ। ਅੱਜ ਮੁੱਲ ਕੌਣ ਪਾਉਂਦਾ? ਸਾਈਕਲ 'ਤੇ ਆਉਂਦਾ, ਵਪਾਰੀ ਆਉਂਦਾ, ਉਹਦੇ ਕੋਲ ਫੁੱਲੀਆਂ ਚੱਕੀਆਂ ਹੋਈਆਂ ਨੇ, ਉਹਦੇ ਕੋਲ ਬੱਚਿਆਂ ਦੀਆਂ ਖਾਣ ਵਾਲੀਆਂ ਚੀਜ਼ਾਂ ਚੁੱਕੀਆਂ ਹੋਈਆਂ ਨੇ, ਸਾਈਕਲ 'ਤੇ ਗਲੀ ਗਲੀ ਗੇੜੀ ਮਾਰਦਾ ਫਿਰਦਾ। ਕੰਘੀ ਵਾਲੇ ਕੇਸ ਵੇਚ ਲਓ, ਖਿੱਲਾਂ ਲੈ ਲਓ, 2000 ਰੁਪਇਆ ਲੈ ਲਓ ਕਿਲੋ ਦਾ, ਇੰਨੇ ਸਸਤੇ ਕੇਸ ਨਹੀਂ ਹੈਗੇ। ਮਹਾਰਾਜ ਤੋਂ ਜੇ ਕੇਸ ਮੰਗਣੇ, ਮਹਾਰਾਜ ਜੀ ਕੇਸ ਦਾਨ ਦਿਓ। ਅਤੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਕੁਦਰਤੀ ਕੇਸ ਦਿੱਤੇ ਆ। ਹੁਣ ਜਿਹੜੀ ਚੀਜ਼ ਸਾਨੂੰ ਕੁਦਰਤੀ ਰੱਬ ਨੇ ਦਿੱਤੀ ਹੈ ਉਹਦੇ 'ਤੇ ਸਾਡਾ ਕੋਈ ਅਧਿਕਾਰ ਨਹੀਂ ਹੈ, ਅਸੀਂ ਆਪਣੀ ਮਰਜ਼ੀ ਨਾਲ ਉਹਨੂੰ ਵਰਤ ਨਹੀਂ ਸਕਦੇ। ਜਿਹੜੇ ਕੰਮ ਵਾਸਤੇ ਪਰਮੇਸ਼ਰ ਨੇ ਵਰਤਣ ਵਾਸਤੇ ਦਿੱਤਾ ਉਹਨੂੰ ਉਸੇ ਕੰਮ ਵਾਸਤੇ ਹੀ ਵਰਤਿਆ ਜਾ ਸਕਦਾ। ਹੁਣ ਕੇਸ ਦਾਨ ਮਤਲਬ ਇਹ ਕੇਸ ਰੱਬ ਤੋਂ ਦਾਨ ਮੰਗੇ ਆ, ਸਿੱਖੀ ਗੁਰੂ ਤੋਂ ਮੰਗਣੀ ਹੈ, ਕੇਸ ਰੱਬ ਨੇ ਦੇਣੇ ਆ। ਪਰ ਅਸੀਂ ਇੰਨੇ ਨਾ ਸ਼ੁਕਰੇ ਹੋ ਗਏ, ਅਕ੍ਰਿਤ ਕਣ ਹੋ ਗਏ, ਰੱਬ ਸਾਨੂੰ ਦਾਤਾਂ ਦੇ ਰਿਹਾ, ਅਸੀਂ ਮੋੜੀ ਜਾਂਦੇ ਹਾਂ। ਰੱਬ ਧੱਕੇ ਨਾਲ ਦਾਤਾਂ ਦੇ ਹੁੰਦਾ, ਅਸੀਂ ਧੱਕੇ ਨਾਲ ਮੋੜੀ ਜਾਂਦੇ ਹਾਂ। ਕਿਵੇਂ? ਰੱਬ ਨੇ ਕੇਸ ਸਾਨੂੰ ਜੰਮਣ ਤੋਂ ਪਹਿਲਾਂ ਦਿੱਤੇ, ਬੱਚੇ ਦੇ ਜਨਮ ਤੋਂ ਪਹਿਲਾਂ ਵੀ ਸਿਰ 'ਤੇ ਕੇਸ ਹੁੰਦੇ ਨੇ, ਜਨਮ ਹੁੰਦਾ ਉਹਦੇ ਕੇਸ ਨਾਲ ਹੁੰਦੇ ਆ, ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਉਵੇਂ ਕੇਸ ਵੱਡੇ ਹੋਈ ਜਾਂਦੇ ਨੇ। ਇਹ ਗੁਰੂ ਦੀ ਦਿੱਤੀ ਹੋਈ ਦਾਤ ਹੈ, ਇਹ ਦਾਤ ਨੂੰ ਜਾਣੇ ਅਣਜਾਣੇ ਦੇਖਾ ਦੇਖੀ ਸਾਡੇ ਨੌਜਵਾਨ ਬੱਚੇ ਬੱਚੀਆਂ ਕਟਵਾ ਰਹੇ ਨੇ, ਦਾੜਾ ਕਟਵਾ ਰਹੇ ਨੇ। ਕਸੂਰ ਉਹਨਾਂ ਦਾ ਵੀ ਨਹੀਂ ਸਾਰਾ, ਕੋਈ ਸਾਡੀ ਕੌਮ ਦੇ ਆਗੂਆਂ ਦਾ ਕਸੂਰ ਵੀ ਹੈ, ਅਸੀਂ ਸਹੀ ਸਮੇਂ 'ਤੇ ਬੱਚਿਆਂ ਨੂੰ ਕੇਸਾਂ ਦੇ ਬਾਰੇ ਸਮਝਾ ਹੀ ਨਹੀਂ ਸਕੇ, ਨਾ ਮਾਂ ਬਾਪ ਸਮਝਾ ਸਕੇ, ਨਾ ਅਧਿਆਪਕ ਸਮਝਾ ਸਕੇ, ਅਤੇ ਨਾ ਕੌਮ ਦੇ ਆਗੂ ਸਮਝਾ ਸਕੇ। ਇਸ ਕਰਕੇ ਜਿਹੜੀ ਹਵਾ ਵਿੱਚ ਦੀ ਨਿਕਲੀ ਨਾ ਪੱਛਮੀ ਸੱਭਿਆਚਾਰ ਦੀ, ਉਸ ਦੇ ਵਹਿਣ ਵਿੱਚ ਸਾਡੇ ਨੌਜਵਾਨ ਬਹਿ ਗਏ। ਜਾਂ ਫਿਰ ਸਾਡੇ ਮਨ 'ਚ ਇਹ ਗੱਲ ਆ ਗਈ ਵੀ ਜੇ ਬਾਹਰ ਦਾ ਵੀਜ਼ਾ ਲੈਣਾ ਹੈ ਤਾਂ ਕੇਸ ਕਟਾਉਣੇ ਪੈਣਗੇ, ਇਹ ਵੀ ਹਵਾ ਪਤਾ ਨਹੀਂ ਕਿਹਨੇ ਚਲਾਤੀ, ਉਦੋਂ ਧੜਾ ਧੜ ਇਹ ਬੇਅਦਬੀ ਹੋਈ ਕੇਸਾਂ ਦੀ। ਰੋਜ਼ ਸਵੇਰੇ ਸ਼ਾਮ ਦੁਪਹਿਰੇ ਜਦੋਂ ਅਰਦਾਸ ਕਰਦੇ ਹਾਂ ਮੰਗਦੇ ਦਾਨ ਹੈ, ਮਹਾਰਾਜ ਦਾਨ ਦੇ ਦਿਓ, ਅਤੇ ਨਾਲੇ ਕੈਂਚੀ ਫੇਰੀ ਜਾਂਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ। ਤੀਜਾ ਦਾਨ ਕੀ ਹੈ?
ਰਹਿਤ ਦਾਨ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਮਹਾਰਾਜ ਮੈਨੂੰ ਜੀਵਨ ਦੀ ਰਹਿਤ ਦੇ ਦਿਓ। ਰਹਿਤ ਮਤਲਬ ਕੀ ਹੈ? ਵੀ ਮੈਂ ਜੀਵਨ ਜਿਉਣਾ ਕਿਵੇਂ ਹੈ। ਇਹਦਾ ਮਤਲਬ ਜੇ ਅਸੀਂ ਆਪਣੀ ਮਰਜ਼ੀ ਨਾਲ ਜੀਵਨ ਜਿਉਂਦੇ ਹਾਂ ਸਾਨੂੰ ਜੀਵਨ ਜਿਉਣਾ ਵੀ ਨਹੀਂ ਆਉਂਦਾ। ਜੇ ਗੁਰੂ ਦੀ ਮੱਤ ਨਾਲ ਜੀਵਨ ਜਿਉਂਦੇ ਹਾਂ ਤਾਂ ਜੀਵਨ ਬਹੁਤ ਸੌਖਾ ਹੁੰਦਾ ਹੈ। ਅੱਜ ਸਾਡੇ ਜੀਵਨ 'ਚ ਪਰੇਸ਼ਾਨੀਆਂ ਕਿਉਂ ਨੇ, ਕਲੇਸ਼ ਕਿਉਂ ਹੈ, ਦੁੱਖ ਦਲਿੱਦਰ ਕਿਉਂ ਹੈ? ਕਿਉਂਕਿ ਅਸੀਂ ਗੁਰੂ ਦੀ ਮੱਤ ਛੱਡਤੀ, ਆਪਣੀ ਮੱਤ ਮੁਤਾਬਕ ਜੀਵਨ ਜਿਉਣ ਲੱਗ ਪਏ ਤਾਂ ਅਸੀਂ ਪਰੇਸ਼ਾਨ ਹੈ। ਗੁਰੂ ਨੇ ਤਾਂ ਬੜਾ ਸੌਖਾ ਰਾਹ ਦੱਸਿਆ ਸਾਨੂੰ। ਕੀ ਕਿਹਾ? ਨਾ ਕਿਸੇ ਸਿੱਖ ਨੂੰ ਪੁੱਛ ਲਓ ਵੀ ਸਿੱਖਾ ਤੂੰ ਗੁਰੂ ਦਾ ਸਿੱਖ ਹੈ? ਉਹਨੇ ਕਹਿਣਾ ਜੀ ਹਾਂ, ਬੜੇ ਮਾਣ ਨਾਲ ਅਸੀਂ ਸਿੱਖ ਹਾਂ। ਹਰ ਸਿੱਖ ਮਾਣ ਨਾਲ ਕਹਿੰਦਾ ਮੈਂ ਸਿੱਖ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿੱਖ ਹਾਂ, ਮੈਂ ਗੁਰੂ ਨੂੰ ਮੱਥਾ ਟੇਕਦਾ। ਅਤੇ ਜੇ ਕੋਈ ਗੈਰ ਸਿੱਖ ਇਹ ਸਵਾਲ ਕਰਦੇ ਵੀ ਤੇਰੇ ਗੁਰੂ ਨੇ ਤੇਰੇ ਵਾਸਤੇ ਕਿਹਾ ਕੀ ਹੈ, ਤੇਰਾ ਜੀਵਨ ਕਿੱਥੋਂ ਆਰੰਭ ਹੁੰਦਾ, ਤੇਰਾ ਰੋਜ਼ ਦਾ ਜੀਵਨ ਕਿੱਥੋਂ ਆਰੰਭ ਹੋਣਾ ਚਾਹੀਦਾ? ਸੌਖੇ ਸ਼ਬਦਾਂ 'ਚ ਬਚਨ ਗੱਲ ਸਮਝ ਆ ਜੇ ਵੀ ਸਿੱਖ ਰੋਜ਼ ਦਾ ਜਿਹੜਾ ਕਰਮ ਆ, ਉਹਦਾ ਰੋਜ਼ ਦਾ ਕੰਮ ਆ ਕਿਵੇਂ ਸ਼ੁਰੂ ਕਰਦਾ, ਉਹਦਾ ਜੀਵਨ ਰੋਜ਼ ਦਾ ਦਿਨ ਸ਼ੁਰੂ ਕਿੱਥੋਂ ਹੁੰਦਾ ਅਤੇ ਖਤਮ ਕਿਵੇਂ ਹੁੰਦਾ। ਹੋਰ ਸੌਖਾ ਕਰ ਲਾ ਵੀ ਸਿੱਖ ਦਾ ਸਵੇਰੇ ਉੱਠ ਕੇ ਪਹਿਲਾ ਕੰਮ ਕੀ ਹੈ? ਹੁਣ ਸਮਝ ਆ ਗਈ ਗੱਲ ਦੀ ਵੀ ਸਿੱਖ ਦਾ ਸਵੇਰੇ ਉੱਠਣ ਤੋਂ ਉੱਠਣ ਸਾਰ ਸਭ ਤੋਂ ਪਹਿਲਾ ਕੰਮ ਕੀ ਕਰਨਾ ਸਿੱਖ ਨੇ? 99% ਜਵਾਬ ਗਲਤ ਆਉਣਾ ਹੈ। ਕੀ ਆਊ ਭਲਾ? ਵੀ ਸਿੱਖ ਸਵੇਰੇ ਉੱਠੇ ਸਭ ਤੋਂ ਪਹਿਲਾਂ ਕੀ ਕਰੇ ਜੀ? ਉੱਚੀ ਬੋਲਿਓ। ਸਭ ਤੋਂ ਪਹਿਲਾਂ ਕੀ ਕਰੇ? ਇਸ਼ਨਾਨ ਕਰੇ। 100% ਗਲਤ ਹੈ। ਐਸੀ ਭੁਲੇਖਾ ਖਾ ਗਏ ਅਸੀਂ। ਗੁਰੂ ਨੇ ਇਹ ਨਹੀਂ ਕਿਹਾ ਵੀ ਸਿੱਖ ਉੱਠ ਕੇ ਪਹਿਲਾਂ ਇਸ਼ਨਾਨ ਕਰੇ। ਸਾਡਾ ਜਵਾਬ ਇਹੀ ਹੁੰਦਾ ਵੀ ਸਿੱਖ ਪਹਿਲਾਂ ਉੱਠ ਕੇ ਇਸ਼ਨਾਨ ਕਰੇ ਫਿਰ ਪਾਠ ਕਰੇ। ਇਹ 100% ਗਲਤ ਹੈ। ਗੁਰੂ ਨੇ ਇਹ ਨਹੀਂ ਕਿਹਾ। ਹੁਣ ਗੁਰੂ ਤੋਂ ਪੁੱਛੋ ਕੀ ਕਹੇ ਵੀ ਮਹਾਰਾਜ ਕੀ ਕਰੀਏ ਅਸੀਂ? ਸੱਚੇ ਪਾਤਸ਼ਾਹ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਆਪਣੇ ਆਪ ਨੂੰ ਗੁਰੂ ਘਰ ਸਿੱਖ ਕਹਾਉਂਦਾ ਸੋ ਭਲਕਾ ਉੱਠ। ਭਲਕੇ ਹੁੰਦਾ ਸਵੇਰੇ, ਭਲਕੇ ਉੱਠ। ਹੁਣ ਪਹਿਲਾ ਕੰਮ ਕੀ ਕਰੇ? ਸੁਣਿਓ, ਹਰ ਨਾਮ ਧਿਆਵੇ। ਗੁਰੂ ਜੀ ਕਹਿੰਦੇ ਜਦੋਂ ਤੇਰੀ ਨੀਂਦ ਖੁੱਲ ਗਈ, ਸੁਰਤ ਆ ਗਈ, ਸਭ ਤੋਂ ਪਹਿਲਾਂ ਤੂੰ ਪਰਮੇਸ਼ੁਰ ਨੂੰ ਚੇਤੇ ਕਰਨਾ। ਨਹਾਉਣ ਦਾ ਟਾਈਮ ਤਾਂ ਬਹੁਤ ਦੂਰ ਪਿਆ ਜੇ, ਉਦੋਂ ਤਾਂ ਤੇਰੇ ਕਿੰਨੇ ਸਵਾਸ ਅਜਾਈ ਚਲੇ ਜਾਣਗੇ। ਅਸਲ ਵੱਟੇ ਲੈਂਦਿਆਂ ਤੂੰ ਕਿੰਨੇ ਸਵਾਸ ਆਪਣੇ ਨੰਘਾ ਦੇਣੇ ਆ, ਉਹ ਨੰਘਣ ਨਹੀਂ ਦੇਣੇ। ਜਦੋਂ ਸੁਰਤ ਜੁੜ ਗਈ, ਖੁੱਲ੍ਹ ਗਈ, ਉਦੋਂ ਹੀ ਵਾਹਿਗੁਰੂ ਰਾਮ ਅੱਲਾ ਜੋ ਤੇਰਾ ਜੀ ਕਰਦਾ ਉਹ ਕਹਿਣਾ ਸ਼ੁਰੂ ਕਰਦੇ, ਪਰਮੇਸ਼ੁਰ ਨੂੰ ਚੇਤੇ ਕਰ। ਫਿਰ ਸੰਭਲ, ਸੁਰਤ ਸੰਭਲ ਜਾਂਦੀ ਹੈ, ਬੰਦਾ ਉੱਠਦਾ, ਚਾਹ ਪਾਣੀ ਪੀਂਦਾ, ਫਿਰ ਫਰੈਸ਼ ਹੁੰਦਾ, ਫਿਰ ਇਸ਼ਨਾਨ ਕਰਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ। ਭਲਕੇ ਦਾ ਮਤਲਬ ਉਸ ਪਹੁ ਪਠਾਲਾ ਹੁੰਦਾ ਨਾ, ਇੱਕ ਤਾਂ ਅੰਮ੍ਰਿਤ ਵੇਲਾ 2:30-3 ਵਜੇ ਦਾ ਉੱਠ ਖੜਿਆ ਸਿਮਰਨ ਕਰਨ ਲੱਗ ਪਿਆ, ਫਿਰ ਜਦੋਂ ਦਿਨ ਦੀ 2 ਚੜ੍ਹਦੀ ਹੈ ਫਿਰ ਉਦਮ ਕਰੇ, ਉਹਨੂੰ ਕਹਿੰਦੇ ਆ ਪ੍ਰਭਾਤ ਵੇਲਾ। ਇਸ਼ਨਾਨ ਕਰੇ, ਇਸ਼ਨਾਨ ਕਰਕੇ ਬਾਣੀ ਪੜ੍ਹੇ। ਫਿਰ ਤੀਜਾ ਕੰਮ ਕੀ ਕਰੇ? ਅੰਮ੍ਰਿਤਸਰ ਨਹਾਵੇ। ਅੰਮ੍ਰਿਤਸਰ ਸਰੋਵਰ ਵਿੱਚ ਵੀ ਜ਼ਰੂਰ ਇਸ਼ਨਾਨ ਰੋਜ਼ ਕਰੇ ਸਿੱਖ। ਹੁਣ ਇਹ ਪੋਸੀਬਲ ਹੈ ਵੀ ਕੈਨੇਡਾ 'ਚ ਬੈਠਾ ਬੰਦਾ ਅੰਮ੍ਰਿਤਸਰ ਦੇ ਸਰੋਵਰ 'ਚ ਇਸ਼ਨਾਨ ਕਰਨ ਜਾ ਸਕਦਾ ਹਰ ਰੋਜ਼? ਅਮੈਰੀਕਾ 'ਚ ਬੈਠਾ, ਇੰਗਲੈਂਡ 'ਚ ਬੈਠਾ, ਨਹੀਂ ਜਾ ਸਕਦਾ। ਅਤੇ ਗੁਰੂ ਜੀ ਕਹਿੰਦੇ ਰੋਜ਼ ਜਾਣਾ। ਫਿਰ ਪੰਕਤੀ ਫਿਰ ਸੁਣੋ ਮਹਾਰਾਜ ਦੇ ਬਚਨ। ਉਦਮ ਕਰੇ ਭਲਕੇ ਉੱਠ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਇਹਦਾ ਮਤਲਬ ਗੁਰੂ ਜੀ ਕੁਝ ਹੋਰ ਕਹਿਣਾ ਚਾਹੁੰਦੇ ਹੈ। ਅੰਮ੍ਰਿਤਸਰ ਹੋਰ ਆ, ਕੋਈ ਉਹ ਸ਼ਹਿਰ ਨਹੀਂ ਹੈ। ਹਰਿਮੰਦਰ ਸਾਹਿਬ ਦੀ ਗੱਲ ਨਹੀਂ ਕਰਦੇ ਮਹਾਰਾਜ ਜੀ, ਅੰਮ੍ਰਿਤ ਸਰੋਵਰ ਦੀ ਗੱਲ ਕਰਦੇ ਹੈ। ਨਾਮ ਦਾ ਸਰੋਵਰ, ਜਿੱਥੇ ਨਾਮ ਜਪੀ ਦਿਆ ਉੱਥੇ ਨਾਮ ਦਾ ਸਰੋਵਰ ਬਣ ਜਾਂਦਾ, ਅਤੇ ਆਤਮਾ ਦਾ ਇਸ਼ਨਾਨ ਹੁੰਦਾ, ਸਰੀਰ ਦਾ ਨਹੀਂ ਹੁੰਦਾ, ਆਤਮਾ ਦਾ ਇਸ਼ਨਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ,
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਰਹਿਣੀ ਰਹੇ ਸੋਈ ਸਿੱਖ ਮੇਰਾ। ਇਹ ਰਹਿਤ ਆ ਸਾਡੀ, ਸਵੇਰੇ ਉੱਠਣਾ, ਸਿਮਰਨ ਕਰਨਾ, ਇਸ਼ਨਾਨ ਕਰਨਾ, ਪਾਠ ਕਰਨਾ, ਫਿਰ ਦਿਨ ਵੇਲੇ ਕਿਰਤ ਕਰਨੀ, ਕਿਰਤ ਕਰਦਿਆਂ ਕਰਦਿਆਂ ਵੀ ਨਾਮ ਜਪਣਾ। ਅੱਗੇ ਆ ਵਿਵੇਕ ਦਾਨ, ਖਤਮ ਹੋ ਗਿਆ ਸਾਡੇ ਕੋਲੋਂ ਵਿਵੇਕ, ਪਤਾ ਹੀ ਨਹੀਂ ਹੁੰਦਾ ਕੀ ਹੈ, ਦਾਨ 'ਤੇ ਲੈਣਾ ਕਿੱਥੇ ਆ। ਗੁਰੂ ਕਾ ਸਿੱਖ ਕਦੇ ਵੀ ਬਾਜ਼ਾਰ ਦੀ ਬਣੀ ਹੋਈ ਚੀਜ਼ ਨਹੀਂ ਖਾ ਸਕਦਾ, ਬਾਜ਼ਾਰ ਦੀ, ਬਾਜ਼ਾਰੂ ਬਣੀ, ਬਾਜ਼ਾਰੂ ਕਿਉਂ, ਕਿਉਂਕਿ ਪਤਾ ਨਹੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਆ। ਜੋ ਕੁਝ ਛਕਣਾ ਆਪਣੇ ਹੱਥੀਂ ਤਿਆਰ ਕਰਕੇ ਛਕਣਾ, ਬਾਣੀ ਪੜ੍ਹਦਿਆਂ ਪੜ੍ਹਦਿਆਂ ਛਕਣਾ। ਸਾਨੂੰ ਤਰੀਕਾ ਦੱਸਿਆ ਮਹਾਰਾਜ ਨੇ, ਜੇ ਭੋਜਨ ਬਣਾਉਣਾ, ਬੀਬੀਆਂ ਨੂੰ ਵੀ ਕਿਹਾ, ਭਾਈਆਂ ਨੂੰ ਵੀ ਕਿਹਾ, ਜਦੋਂ ਵੀ ਕੋਈ ਚੀਜ਼ ਬਣਾਉਣੀ ਆ ਖਾਣ ਵਾਸਤੇ, ਸੁਣਿਓ ਧਿਆਨ ਨਾਲ, ਸਾਡੇ ਰੋਜ਼ ਦੇ ਕੰਮ ਆਉਣ ਵਾਲੀ ਗੱਲ ਹੈ, ਵੀ ਜਦੋਂ ਅਸੀਂ ਰਸੋਈ 'ਚ ਕੋਈ ਵੀ ਚੀਜ਼ ਬਣਾਉਣੀ ਹੈ, ਗੁਰੂ ਕੇ ਲੰਗਰ 'ਚ ਕੋਈ ਵੀ ਚੀਜ਼ ਬਣਾਉਣੀ ਹੈ, ਉਦੋਂ ਹੱਥ ਕੰਮ ਕਰਦੇ ਹੋਣ, ਜੀਵ ਨਾਮ ਜਪਦੀ ਹੋਵੇ, ਜੀਵ ਨਾਲ ਨਾਮ ਜਪਣਾ, ਨਾਮ ਜਪਦਿਆਂ ਜਪਦਿਆਂ ਭੋਜਨ ਤਿਆਰ ਕਰਨਾ, ਨਾਮ ਜਪਦਿਆਂ ਜਪਦਿਆਂ ਭੋਜਨ ਵਰਤਾਉਣਾ, ਨਾਮ ਜਪਦਿਆਂ ਜਪਦਿਆਂ ਭੋਜਨ ਛਕਣਾ ਹੈ। ਜਪਦਿਆਂ ਜਪਦਿਆਂ ਤਿਆਰ ਹੋ ਗਿਆ, ਉਹਦੇ ਵਿੱਚ ਰਾਸ ਹੁੰਦਾ ਹੈ। ਇੱਕ ਰੋਟੀ ਆਪਣੇ ਘਰ ਦੀ ਤਿਆਰ ਹੁੰਦੀ ਹੈ, ਇੱਕ ਗੁਰੂ ਕੇ ਲੰਗਰ ਵਿੱਚ ਤਿਆਰ ਹੁੰਦੀ ਹੈ। ਘਰ ਦੇ ਖਾਣੇ ਨੂੰ ਅਸੀਂ ਰੋਟੀ ਕਹਿੰਦੇ ਹਾਂ, ਜਦੋਂ ਗੁਰੂ ਕੇ ਲੰਗਰ ਵਿੱਚ ਆ ਜਾਂਦੇ ਹਾਂ ਅਸੀਂ ਕੀ ਛਕਦੇ ਹਾਂ ਜੀ, ਰੋਟੀ ਕੇ ਪ੍ਰਸ਼ਾਦਾ, ਉੱਥੇ ਪ੍ਰਸ਼ਾਦਾ ਕਿਉਂ, ਪ੍ਰਸ਼ਾਦ ਬਣ ਗਿਆ, ਕਿਉਂਕਿ ਨਾਮ ਜਪਦਿਆਂ ਜਪਦਿਆਂ ਤਿਆਰ ਹੁੰਦਾ, ਗੁਰੂ ਦੀ ਰਹਿਮਤ ਵਰਤਦੀ ਹੈ, ਅਰਦਾਸ ਹੁੰਦੀ ਹੈ, ਗੁਰੂ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਇਹ ਕੰਮ ਅਸੀਂ ਘਰਾਂ 'ਚ ਨਹੀਂ ਕਰਦੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਵਿਵੇਕ ਬਿਰਤੀ ਰੱਖਣੀ ਹੈ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਮਹਾਰਾਜ ਭਰੋਸਾ ਵੀ ਸਾਨੂੰ ਦਾਨ ਦੇ ਦਿਓ, ਵਿਸਾਹ ਵੀ ਸਾਨੂੰ ਦਾਨ ਦਿਓ, ਸਾਡਾ ਭਰੋਸਾ ਤੁਹਾਡੇ 'ਤੇ ਬਣਿਆ ਰਹੇ। ਸਾਡੇ ਕੋਲ ਕਹਿਣ ਦੀਆਂ ਗੱਲਾਂ ਬਣ ਗਈਆਂ, ਮੇਰਾ ਗੁਰੂ 'ਤੇ ਬਹੁਤ ਭਰੋਸਾ ਹੈ, ਪਰ ਹੈ ਨਹੀਂ, ਮਾਫ਼ ਕਰਿਓ, ਪਰ ਹੈ ਨਹੀਂ। ਤਜਰਬਾ ਕਰਨਾ, ਕਿਸੇ ਨੇ ਘਰ ਦੀ ਨਿਓ ਰੱਖਣੀ ਹੈ, ਸਭ ਤੋਂ ਪਹਿਲਾਂ ਕੀ ਕਰਦਾ, ਵੀ ਮੈਂ ਮਹਾਰਾਜ ਕੋਲ ਅਰਦਾਸ ਕਰਾ ਕੇ ਆਉਣਾ, ਮਹਾਰਾਜ ਘਰ ਦੀ ਨਿਓ ਰੱਖਣੀ ਹੈ, ਪ੍ਰਸ਼ਾਦ ਬਣਵਾ ਲਿਆ, ਅਰਦਾਸ ਸ਼ੁਰੂ ਕਰਤੀ, ਅਰਦਾਸ ਕਰਤੀ, ਸੱਚੇ ਪਾਤਸ਼ਾਹ ਘਰ ਮਕਾਨ ਦੀ ਨਿਓ ਰੱਖਣੀ ਹੈ, ਮੈਂ ਗੱਡੀ ਲੈ ਕੇ ਆਉਣੀ ਆ, ਮੈਂ ਆਹ ਕਾਰਜ ਕਰਨਾ, ਮੈਂ ਪੁੱਤ ਧੀ ਦਾ ਵਿਆਹ ਕਰਨਾ, ਅਰਦਾਸ ਆਰੰਭਤਾ ਦੀ ਪਹਿਲਾਂ ਹੋਊਗੀ। ਇਹਦਾ ਮਤਲਬ ਇੱਥੋਂ ਪਤਾ ਲੱਗਦਾ ਹੈ ਵੀ ਸਿੱਖ ਦਾ ਗੁਰੂ ਨਾਲ ਬੜਾ ਪਿਆਰ ਹੈ, ਇਹ ਗੁਰੂ ਤੋਂ ਪੁੱਛੇ ਬਿਨਾਂ ਕੰਮ ਹੀ ਕੋਈ ਨਹੀਂ ਕਰਦਾ। ਹੁਣ ਕਿੰਨਾ ਕੁ ਪਿਆਰ ਹੈ ਪਤਾ ਅੱਗੇ ਲੱਗਣਾ। ਜੇ ਘਰ ਬਣਾਉਣਾ, ਇੱਥੋਂ ਅਰਦਾਸ ਕੀਤੀ, ਦੇਗ ਬਣਾਈ, ਘਰੇ ਜਾ ਕੇ ਨਿਓ ਰੱਖਣ ਲੱਗਿਆ, ਫਿਰ ਕੀ ਹੁੰਦਾ, ਉੱਥੇ ਪੰਜ ਗਿੱਟਾਂ ਰੱਖ ਕੇ ਚੌਲ ਚੱਕੀ ਫਿਰਦਾ, ਵੀ ਚੌਲ ਰੱਖਣੇ ਵਿੱਚ ਤੇਲ ਪਾਉਣਾ ਜੀ। ਇਹਦਾ ਮਤਲਬ ਗੁਰੂ ਤੋਂ ਭਰੋਸਾ ਹਟ ਗਿਆ, ਹੁਣ ਤੇਲ ਅਤੇ ਚੌਲਾਂ 'ਤੇ ਭਰੋਸਾ ਰਹਿ ਗਿਆ। ਚਾਹੀਦਾ ਸੀ ਪੰਜਾਂ ਸਿੱਖਾਂ ਨੇ ਅਰਦਾਸ ਕਰਤੀ, ਸਿਮਰਨ ਕਰੋ, ਅਰਦਾਸ ਬੇਨਤੀ ਕਰਕੇ ਜਗਾਰਾ ਛੱਡੋ ਅਤੇ ਨਿਓ ਰੱਖ ਦਿਓ, ਕੰਮ ਸ਼ੁਰੂ ਕਰ ਦਿਓ, ਪਰ ਉੱਥੇ ਵੀ ਭਰਮਾਂ 'ਚ ਪੈ ਗਏ ਸੀ, ਉੱਥੋਂ ਵੀ ਬਾਹਰ ਨਿਕਲ ਸਕੇ। ਭਰੋਸਾ, ਪ੍ਰੀਤ ਅਤੇ ਪ੍ਰਤੀਤ ਦੋ ਸ਼ਬਦ ਹੈ, ਇੱਕ ਪ੍ਰੀਤ ਹੈ, ਇੱਕ ਪ੍ਰਤੀਤ ਹੈ। ਪ੍ਰੀਤ ਹੁੰਦਾ ਪਿਆਰ, ਪ੍ਰਤੀਤ ਹੈ ਭਰੋਸਾ। ਹੁਣ ਗੁਰੂ ਦਾ ਭਰੋਸਾ ਸਾਰਿਆਂ ਦਾ ਹੈ, ਪ੍ਰੀਤ ਸਾਰਿਆਂ ਦੀ ਹੈ, ਭਰੋਸਾ ਵਿਰਲਿਆਂ ਵਿਰਲਿਆਂ ਨੂੰ ਹੈ। ਦੁਨੀਆਂ 'ਚ ਵਿਚਰਦੇ ਆਪਾਂ ਨੂੰ ਜਿਹੜਾ ਬੰਦਾ ਵੀ ਮਿਲਦਾ ਹੈ, ਥੋੜ੍ਹੇ ਸਮੇਂ 'ਚ ਆਪਣਾ ਦੋਸਤ ਬਣ ਜਾਂਦਾ ਹੈ, ਉਹਦੇ ਨਾਲ ਪ੍ਰੇਮ ਤਾਂ ਹੁੰਦਾ ਹੀ ਹੈ ਨਾ, ਆਪਣਾ ਫੋਨ 'ਤੇ ਹੈਲੋ ਹਾਏ ਕਰਦੇ, ਹਾਲ ਚਾਲ ਪੁੱਛਦੇ ਹਾਂ, ਪਰ ਕੀ ਜਿਹੜਾ ਹੁਣ ਸਾਨੂੰ 50 ਬੰਦੇ ਮਿਲ ਗਏ, ਸਾਡੀ ਜਿਹੜੀ ਲਿਸਟ ਹੈ ਮਿੱਤਰਤਾ ਦੀ, ਸਾਡੇ ਫੋਨ ਦੇ ਵਿੱਚ 100 ਬੰਦੇ ਦਾ ਨੰਬਰ ਹੈ। ਕਦੇ ਸੋਚ ਕੇ ਦੇਖਿਓ ਵੀ ਕੀ 100 ਦੇ 100 ਬੰਦੇ ਨੂੰ ਅਸੀਂ ਆਪਣੇ ਦਿਲ ਦੀ ਗੱਲ ਦੱਸ ਸਕਦੇ ਹਾਂ ਕਿ ਸਾਰਿਆਂ ਦਾ ਇੱਕੋ ਜਿਹਾ ਪ੍ਰੇਮ ਹੈਗਾ? ਬਿਲਕੁਲ ਨਹੀਂ। 100 ਦੇ ਵਿੱਚੋਂ ਕੋਈ ਇੱਕ ਅੱਧਾ ਹੋਣਾ, ਉਹ ਵੀ ਉਹ ਜੇ ਤਾਂ ਭਰੋਸਾ ਕਰ ਸਕੀਏ, ਅਤੇ ਜੇ ਉਹ ਵੀ ਧੋਖਾ ਕਰ ਗਿਆ, ਫਿਰ ਬੰਦਾ ਮੱਥੇ 'ਤੇ ਹੱਥ ਮਾਰਦਾ, ਮੈਂ ਕੀ ਚੋਣ ਕਰ ਲਈਏ, ਮੈਂ ਕਿਹਦੇ ਨਾਲ ਪ੍ਰੇਮ ਪਾ ਕੇ ਬਹਿ ਗਿਆ। ਦੁਨੀਆਂ ਦਾ ਪ੍ਰੇਮ ਉਦੋਂ ਤੱਕ ਹੈ ਜਦੋਂ ਤੱਕ ਉਹਦੀ ਲੋੜ ਤੁਹਾਡੇ ਤੋਂ ਪੂਰੀ ਹੁੰਦੀ ਹੈ।
ਪੈਸਾ ਹੈ ਸੁੱਖ ਹੈ ਸਾਰੇ ਪ੍ਰੇਮੀ ਆ, ਪਰ ਜਿੱਦੇ ਮਾੜੇ ਦਿਨ ਆ ਗਏ, ਪੈਸਾ ਚਲਿਆ ਗਿਆ, ਹੱਥ ਖਾਲੀ ਹੋ ਗਏ, ਦੁੱਖਾਂ ਨੇ ਡੇਰਾ ਲਾ ਲਿਆ, ਕਿ ਅਸਲ 'ਚ ਪਤਾ ਉਦੋਂ ਲੱਗਦਾ ਅਸਲ ਮਿੱਤਰ ਹੈ ਕੌਣ, ਉਦੋਂ ਸਭ ਛੱਡ ਜਾਂਦੇ ਆ, ਘਰ ਦੇ ਵੀ ਛੱਡ ਜਾਂਦੇ ਆ। ਮਹਾਰਾਜ ਜੀ ਕਹਿੰਦੇ ਆ ਭਰੋਸਾ ਦਾਨ, ਮਹਾਰਾਜ ਮੇਰਾ ਭਰੋਸਾ ਤੇਰੇ 'ਤੇ ਬਣਿਆ ਰਹੇ, ਮੈਨੂੰ ਭਰੋਸਾ ਜੀ ਦਾਨ ਦੇ। ਫਿਰ ਯਾਦ ਰੱਖਿਓ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅੱਗੇ ਕੀ ਕਹਿੰਦੇ ਦਾਨਾ ਸਿਰਦਾਨ, ਸਭ ਤੋਂ ਵੱਡਾ ਦਾਨ ਕਿਹੜਾ ਹੈ? ਉਹ ਨਾਮ ਦਾਨ ਹੈ, ਨਾਮ ਦੀ ਦਾਨ ਦਿਓ। ਹੁਣ ਨਾਮ ਵੀ ਸਾਨੂੰ ਗੁਰੂ ਤੋਂ ਮਿਲਣਾ, ਇਹ ਵੀ ਦਾਨ 'ਚ ਮਿਲਣਾ, ਮੁੱਲ ਨਹੀਂ ਮਿਲਦਾ, ਦਾਨ ਸਾਨੂੰ ਮੁੱਲ ਨਹੀਂ ਮਿਲਦਾ ਗੁਰੂ ਤੋਂ, ਨਾਮ ਦਾਨ ਇਹ ਕਿਰਪਾ ਨਾਲ ਮਿਲਣਾ। ਫਿਰ ਕਹਿੰਦੇ ਆ ਅੰਮ੍ਰਿਤਸਰ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਆਹ ਚਾਰ ਪੰਜ ਚੀਜ਼ਾਂ ਯਾਦ ਰੱਖਿਓ। ਅੰਮ੍ਰਿਤਸਰ ਜੀ ਕੇ, ਹੁਣ ਸ਼ਹਿਰ ਦੀ ਗੱਲ ਕਰਦੇ ਆ, ਅੰਮ੍ਰਿਤਸਰ ਜੀ ਕੇ ਦਰਸ਼ਨ, ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਬਖਸ਼ੋ। ਇਸ਼ਨਾਨ, ਸਾਨੂੰ ਉਹ ਪਵਿੱਤਰ ਰਾਮਦਾਸ ਜੀ ਦੇ ਸਰੋਵਰ ਦੇ ਇਸ਼ਨਾਨ ਹੋ ਜਾਣ, ਅਸੀਂ ਕਦੇ ਕਦੇ ਕਰਦੇ ਹਾਂ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਪਹਿਲਾਂ ਦੇਖੀ ਅੱਖਾਂ ਨਾਲ, ਫਿਰ ਇਸ਼ਨਾਨ, ਇਹ ਬਖਸ਼ੋ। ਚੌਂਕੀਆਂ, ਸਾਨੂੰ ਚੌਂਕੀਆਂ ਦੇ ਦਰਸ਼ਨ ਹੋਣ, ਜਿਹੜੀਆਂ ਚੌਂਕੀਆਂ ਉੱਥੇ ਮਹਾਰਾਜ ਨੇ ਸ਼ੁਰੂ ਕੀਤੀਆਂ, ਸਾਨੂੰ ਚੌਂਕੀਆਂ ਨਹੀਂ ਪਤਾ ਕੀ ਹੈ, ਕਿੰਨੀਆਂ ਚੌਂਕੀਆਂ ਹੁੰਦੀਆਂ ਨੇ, ਚਾਹੀਦਾ ਹਰ ਗੁਰਸਿੱਖ ਨੂੰ ਪਤਾ ਸੀ, ਹੋਣਾ ਚਾਹੀਦਾ ਸੀ, ਹਰਿਮੰਦਰ ਸਾਹਿਬ 'ਚ ਕਿੰਨੀਆਂ ਚੌਂਕੀਆਂ ਚੱਲਦੀਆਂ, ਇੱਕ ਦਾ ਵੀ ਨਹੀਂ ਪਤਾ। ਬਾਲਾ ਗਿਆ, ਇੱਕ ਦੋ ਦਾ ਪਤਾ ਹੋਊ, ਬਿਲਾਵਲ ਦੀ ਚੌਂਕੀ ਆ, ਸੋਦਰ ਦੀ ਚੌਂਕੀ, ਆਸਾ ਕਿਵਾਰ ਦੀ ਚੌਂਕੀ ਹੈ, ਪਰ ਉੱਥੇ ਚੌਂਕੀਆਂ 24 ਘੰਟੇ ਚੱਲਦੀਆਂ, ਪੂਰਾ ਪੂਰਾ 24, ਅੱਠੇ ਦੇ ਅੱਠੇ ਪਹਿਰ ਵੰਡੇ ਹੋਏ ਆ ਚੌਂਕੀਆਂ ਦੇ। ਬੁੰਗੇ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਝੰਡੇ ਹੋ ਗਏ ਨਿਸ਼ਾਨ, ਬੁੰਗੇ, ਲੈ ਪੁਰਾਣੇ ਬਜ਼ੁਰਗਾਂ ਦੇ ਬੁੰਗੇ ਦੇਖੇ ਹੋਣਗੇ ਜਿਹਨਾਂ ਨੇ ਦਰਸ਼ਨ ਕੀਤੇ ਆ ਕਦੇ, ਹੁਣ ਬੁੰਗਾ ਹੁੰਦਾ ਕੀ ਹੈ ਸਾਨੂੰ ਉਹ ਵੀ ਨਹੀਂ ਪਤਾ, ਅਸੀਂ ਇਹ ਵੇਸਲੇ ਹੋ ਗਏ, ਅਗਲਿਆਂ ਨੇ ਬੁੰਗੇ ਢਾਹਤੇ ਸਾਡੇ, ਪਰ ਫਿਰ ਵੀ ਉਹ ਕੌਮ ਸੁਚੇਤ ਹੋਈ ਅਤੇ ਦੋ ਬੁੰਗੇ ਹਲੇ ਵੀ ਹੈਗੇ ਨੇ। ਧਿਆਨ 'ਚ ਆਇਆ ਨਹੀਂ ਆਇਆ? ਲੰਗਰ ਦੇ, ਅੰਮ੍ਰਿਤਸਰ ਦੇ ਲੰਗਰ ਕੋਲ ਚਲੇ ਜਾਓ, ਸਰੋਵਰ ਦੀ ਪ੍ਰਕਰਮਾ 'ਚ ਖੜ੍ਹ ਜਾਓ, ਲੰਗਰ ਵੱਲ ਦੇਖੋਗੇ ਤੁਹਾਨੂੰ ਇੱਕ ਉੱਚੀ ਲੰਬੀ ਬਿਲਡਿੰਗ ਦਿਸਦੀ, ਉੱਚੀ ਲੰਬੀ ਸਿੱਧੀ, ਉਹਨੂੰ ਕੋਈ ਪੌੜੀਆਂ ਨਹੀਂ ਲੱਗੀਆਂ, ਉਹਦੇ ਨਾਲ ਦੇ ਬੁੰਗੇ ਸੀ, ਉਹ ਵੀ ਢਾਹਤੇ। ਜੁਗੋ ਜੁਗ ਅਟਲ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗੋ ਅਟਲ ਹੈ, ਇਹ ਖਤਮ ਨਹੀਂ ਹੋ ਸਕਦੇ। ਇਮਾਰਤਾਂ ਭਾਵੇਂ ਢਾਹ ਦਿੱਤੀਆਂ ਪਰ ਇਹ ਕਦੇ ਸਾਡੇ ਮਨਾਂ 'ਚੋਂ ਢਹਿੰਦੇ ਨਹੀਂ, ਨਾ ਹੀ ਢਹਿ ਸਕਦੇ ਆ। ਧਰਮ ਕਾ ਜੈਕਾਰ, ਭਾਈ ਧਰਮ ਦਾ ਜੈਕਾਰਾ ਬੋਲੋ, ਕਿਹੜਾ ਬੋਲੋ ਜੀ? ਵਾਹਿਗੁਰੂ। ਇਹ ਵਾਹਿਗੁਰੂ ਸਾਨੂੰ ਇਕਾਗਰ ਕਰਦਾ, ਸਾਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਕਰਦਾ, ਵੀ ਜਿੰਨੀਆਂ ਗੱਲਾਂ ਤੁਸੀਂ ਸੁਣਨੀਆਂ ਸਮਝ ਆ ਗਈਆਂ, ਫਿਰ ਅਸੀਂ ਕਹਿੰਦੇ ਹਾਂਜੀ, ਇਹ ਹਾਂਜੀ ਤਾਂ ਵਾਹਿਗੁਰੂ ਹੈ, ਗਵਾਹੀ ਭਰਦੇ ਹਾਂ ਅਸੀਂ, ਮਹਾਰਾਜ ਸਾਨੂੰ ਸਮਝ ਲੱਗ ਗਈ ਗੱਲ ਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਇਹ ਸਾਰੀਆਂ ਗੱਲਾਂ ਘਰੇ ਟਿਕ ਕੇ ਬੈਠਣਗੇ, ਬਹਿ ਕੇ ਮਿਲਣਗੀਆਂ, ਹਿਰਦੇ ਵਿੱਚ ਬੈਠ ਕੇ। ਫਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਸ਼ ਤਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ। ਇੱਥੇ ਖੜੇ ਸੀ ਨਾ ਆਪਾਂ, ਇੱਥੇ ਗੱਲ ਸ਼ੁਰੂ ਕੀਤੀ ਸੀ, ਸਾਧ ਸੰਗਤ ਮਿਲ ਕਿੰਨੋ ਦਾਨ, ਸਾਧ ਸੰਗਤ ਦੇ ਵਿੱਚ ਨਾਮ ਦਾਨ ਕਰਨਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਅਤੇ ਨਾਮ ਦਾਨ ਹੋਊਗਾ। ਇਹ ਦਾਨ ਹੱਥਾਂ ਦੇ ਨਾਲ ਦਾਨ ਨਹੀਂ ਕੀਤਾ ਜਾਣਾ, ਵੀ ਆ ਮੇਰੇ ਕੋਲ ਦਾਨ ਪਿਆ ਲੈ ਲਓ ਜੀ ਤੁਸੀਂ, ਨਾ, ਇਹ ਰਸਨਾ ਦੇ ਨਾਲ, ਕੰਨਾਂ ਨਾਲ ਮਿਲਣਾ, ਰਸਨਾ ਨਾਲ ਬੋਲਿਆ ਜਾਣਾ, ਕੰਨਾਂ ਨਾਲ ਸੁਣਿਆ ਜਾਣਾ। ਇੱਕ ਨੇ ਵਾਹਿਗੁਰੂ ਕਹਿ ਲਿਆ, ਉਹਨੇ ਆਪਣੇ ਵਾਸਤੇ ਕਿਹਾ, ਕਿਸੇ ਨੂੰ ਸੁਣਾਤਾ, ਉਹਨੂੰ ਦਾਨ ਕਰਤਾ। ਇਹ ਦਾਨ ਸਭ ਤੋਂ ਵੱਡਾ ਦਾਨ ਹੈ, ਪਰ ਨਾ ਇਹ ਦਾਨ ਅਸੀਂ ਲੈਣਾ ਚਾਹੁੰਦੇ ਹਾਂ, ਨਾ ਅਸੀਂ ਕਿਸੇ ਨੂੰ ਦੇਣਾ ਚਾਹੁੰਦੇ ਹਾਂ। ਲਵਾਂਗੇ ਤਾਂ ਜੇ ਕੰਨਾਂ ਨਾਲ ਸੁਣਾਂਗੇ,
ਦੇਵਾਂਗੇ ਦਾਨ ਤਾਂ ਜੀ ਜੀਵ ਨਾਲ ਬੋਲਾਂਗੇ। ਨਾ ਜਦੋਂ ਕਿਤੇ ਸਿਮਰਨ ਕਰਨ ਦੀ ਵਾਰੀ ਆਏਗੀ ਨਾ, ਸਿਮਰਨ ਸਾਨੂੰ ਪੰਜ ਸੱਤ ਦੋ ਚਾਰ ਮਿੰਟ ਹੀ ਮਿਲਦਾ ਹੁੰਦਾ ਦਿਨ 'ਚ, ਉਹ ਦੋ ਚਾਰ ਮਿੰਟ ਵੀ ਸਾਡੀ ਜੀਭ ਗੁੰਗੀ ਹੋ ਜਾਂਦੀ ਹੈ, ਬੋਲਦੇ ਨਹੀਂ ਅਸੀਂ। ਜੇ ਆਮ ਗੱਲਾਂ ਕਰਨੀਆਂ ਤਾਂ ਸਾਡੀ ਆਵਾਜ਼ ਚੌਥੇ ਬੰਦੇ ਨੂੰ ਸੁਣਦੀ ਹੈ, ਜੇ ਸਿਮਰਨ ਕਰਨਾ ਸਾਡੀ ਆਵਾਜ਼ ਸਾਨੂੰ ਨਹੀਂ ਸੁਣਾਈ ਦਿੰਦੀ। ਇਹਦਾ ਕਾਰਨ ਕੀ ਹੈ? ਚੰਗੇ ਕੰਮ ਕਰਨ ਵੇਲੇ ਨਾ ਮਨ ਸਾਡਾ ਸ਼ਰਮ ਮੰਨਦਾ ਹੈ, ਜਦੋਂ ਖੁਸ਼ੀਆਂ ਹੋਣ ਢੋਲ 'ਤੇ ਡੱਗਾ ਵੱਜਦਾ ਹੋਵੇ, ਸ਼ਰਾਬ ਪੀਤੀ ਹੋਵੇ, ਉਦੋਂ ਲਲਕੜੇ ਮਾਰਦਾ ਪਿੰਡ ਦੇ ਦੂਜੇ ਪਾਸੇ ਸੁਣਦਾ, ਅਰਦਾਸ ਖੜਾ ਹੋਵੇ ਉਦੋਂ ਵਾਹਿਗੁਰੂ ਕਿੰਨੇ ਸਰੀਰ ਖੜੇ ਹੁੰਦੇ ਹੈ ਸੁਣਦੇ ਨਹੀਂ। ਅਰਦਾਸੀਆ ਸਿੰਘ ਇਕੱਲੇ ਕਹਿੰਦਾ ਬੋਲੋ ਜੀ, ਬੋਲੋ ਜੀ ਕਹਿ ਕੇ ਚੁੱਪ ਕਰ ਜਾਂਦਾ ਅਰਦਾਸੀਆ ਸਿੰਘ ਹਰੇਕ, ਉਹ ਸੁਣਦਾ ਵੀ ਸੰਗਤ ਦੀ ਆਵਾਜ਼ ਕਿੰਨੀ ਕਾਉਂਦੀ ਹੈ, ਜਦ ਭਾਰੀ ਆ ਜੇ ਸਾਰੇ ਉੱਚੀ ਬੋਲਣ ਫਿਰ ਤਾਂ ਆਨੰਦ ਆਉਂਦਾ ਵੀ ਹਾਂ ਸੰਗਤ ਜਾਗਦੀ ਹੈ, ਨਹੀਂ ਫਿਰ ਦੁਬਾਰਾ ਜਾ ਕਰਾਉਣਾ ਪੈਂਦਾ। ਬੋਲੋ ਜੀ ਵਾਹਿਗੁਰੂ, ਵਾਹਿਗੁਰੂ ਬੋਲਣਾ ਆਪਾਂ। ਇਹ ਦਾਨ ਤਾਂ ਹੀ ਹੋਊਗਾ ਜੇ ਜੀਭ ਬੋਲੂ ਕਰ ਸੁਣਨਗੇ। ਦਸ ਕੁ ਸਕਿੰਟ ਆਪਾਂ ਦੋ ਦੋ ਵਾਰੀ ਬੋਲਾਂਗੇ, ਜੇ ਤੁਹਾਨੂੰ ਸਮਝ ਲੱਗੀ ਤਾਂ ਦੇਖਿਓ, ਕੋਸ਼ਿਸ਼ ਕਰਦੇ ਆਪਾਂ ਇਹਨੂੰ ਪ੍ਰੈਕਟੀਕਲ ਕਰ ਲਈਏ। ਸਤਿ

ਮੇਰੇ ਪਾਤਸ਼ਾਹ ਕਹਿੰਦੇ ਘਰ ਵਿੱਚ ਬੈਠੇ ਨਾ, ਘਰ 'ਚ ਵਿਚਰਦੇ ਹਾਂ। ਜੇ ਤੁਸੀਂ ਤੁਰੇ ਫਿਰਦੇ ਇੱਦਾਂ ਸਤਨਾਮ ਵਾਹਿਗੁਰੂ ਜਪੀ ਜਾਓ, ਸੱਚੇ ਪਾਤਸ਼ਾਹ ਕਹਿੰਦੇ ਮੈਂ ਗਰੰਟੀ ਦਿੰਦਾ ਤੁਹਾਡੇ ਘਰ ਦੇ ਵਿੱਚੋਂ ਦਲਿੱਦਰ ਖਤਮ ਹੋ ਜੂਗਾ, ਤੁਹਾਡੇ ਘਰ ਵਿੱਚੋਂ ਦੁੱਖ ਕਲੇਸ਼ ਖਤਮ ਹੋ ਜਾਣਗੇ, ਤੁਹਾਡੇ ਘਰ ਵਿੱਚੋਂ ਨਫ਼ਰਤ ਖਤਮ ਹੋ ਜੂਗੀ, ਤੁਹਾਡੇ ਘਰ ਵਿੱਚੋਂ ਨਸ਼ਾ ਖਤਮ ਹੋ ਜੂਗਾ। ਜੇ ਬਾਪੂ ਨਸ਼ਾ ਕਰਦਾ ਨਾ, ਪੁੱਤ ਧੀ ਸਿਮਰਨ ਬੋਲ ਕੇ ਕਰਨ ਲੱਗ ਜੇ, ਇੱਕ ਦਿਨ, ਦੋ ਦਿਨ, ਤਿੰਨ ਦਿਨ, ਦਸ ਦਿਨ ਲਗਾਤਾਰ ਸਿਮਰਨ ਕਰੇ, ਸ਼ਰਾਬ ਦੀ ਬੋਤਲ ਪੀਣ ਵਾਲਾ ਸ਼ਰਮ ਮੰਨਣ ਲੱਗ ਜੂਗਾ। ਪ੍ਰੈਕਟੀਕਲ ਸਾਡਾ ਪਰਖਿਆ ਨੁਕਤਾ ਇਹ। ਬਹੁਤੇ ਬੱਚੇ ਸਾਡੇ ਕੋਲ ਆਉਂਦੇ ਆ, ਜਦੋਂ ਕਲਾਸਾਂ ਲਾਉਣ ਜਾਂਦੇ ਆ ਨਾ, ਬੱਚਿਆਂ ਨੂੰ ਕਿਹਾ ਵੀ ਕੀ ਨੁਕਸਾ ਹੈ, ਕਹਿੰਦੇ ਬਾਪੂ ਸ਼ਰਾਬ ਪੀਂਦਾ ਮਾਂ ਨੂੰ ਕੁੱਟਦਾ। ਉਹਨਾਂ ਨੂੰ ਤਰੀਕਾ ਦੱਸਤਾ ਵੀ ਤੁਸੀਂ ਘਰੇ ਜਦੋਂ ਬਾਪੂ ਆ ਗਿਆ ਉਦੋਂ ਉੱਚੀ ਉੱਚੀ ਸਿਮਰਨ ਕਰਨ ਲੱਗ ਜਾਓ, ਰਹਿ ਰਾਸ ਦਾ ਪਾਠ ਸ਼ੁਰੂ ਕਰ ਲਿਓ। ਹੁਣ ਬਾਪੂ ਘਰੇ ਆਇਆ, ਡੱਬ 'ਚ ਬੋਤਲ ਰੱਖੀ ਵੀ ਆ, ਪੀਣ ਲੱਗ ਗਿਆ ਅਤੇ ਧੀ ਪੁੱਤ ਨੇ ਸਾਹਮਣੇ ਗੁਟਕਾ ਸਾਹਿਬ ਖੋਲ ਲਿਆ, ਰਹਿ ਰਸ ਕਰਨ ਲੱਗ ਪਿਆ। ਬੈਠਾ ਬਾਹਰ ਹੈ, ਦੇਖਦਾ ਅੰਦਰ ਹੈ ਮੇਰਾ ਬੱਚਾ ਪਾਠ ਕਰਦਾ। ਦੋ ਦਿਨ, ਤਿੰਨ ਦਿਨ, ਚੌਥੇ ਦਿਨ ਸ਼ਰਮ ਆਉਣ ਲੱਗ ਗਈ, ਫਿਰ ਘਰ ਤੋਂ ਪਿੱਛੇ ਨੂੰ ਉਹ ਗੇਟ ਵਾਲੇ ਪਾਸੇ ਨੂੰ ਹੋ ਕੇ ਜਾਣ ਲੱਗ ਗਿਆ ਵੀ ਚੱਲ ਆਪਾਂ ਬਾਹਰ ਹੀ ਪੀਆ ਕਰਾਂਗੇ ਯਾਰ। ਹੁਣ ਪੀ ਕੇ ਆਉਂਦਾ, ਬੱਚੇ ਬਾਣੀ ਪੜ੍ਹਦੇ ਹੈ, ਉਹ ਬਾਹਰੋਂ ਪੀ ਕੇ ਆਉਣ ਲੱਗ ਪਿਆ, ਘਰ ਵਾਲਾ ਡੇਰਾ ਖਤਮ ਹੋ ਗਿਆ। ਚਾਰ ਦਿਨ, ਦਸ ਦਿਨ, ਵੀਹ ਦਿਨ ਹੋਰ ਲੰਘੇ, ਫਿਰ ਸ਼ਰਮ ਆਉਣ ਲੱਗ ਗਿਆ। ਕਿਸੇ ਨੇ ਕਿਹਾ ਬੱਚੇ ਕਿਵੇਂ ਆ, ਕਹਿੰਦੇ ਬੱਚੇ ਮੇਰੇ ਬਹੁਤ ਲਾਇਕ ਆ। ਕੀ ਕਰਦੇ ਆ, ਪੜ੍ਹਦੇ ਆ, ਫਿਰ ਮਾਣ ਨਾਲ ਦੱਸਦਾ ਮੇਰੇ ਬੱਚੇ ਨਾ ਸ਼ਾਮ ਨੂੰ ਰਹਿ ਰਸ ਦਾ ਪਾਠ ਕਰਦੇ ਹੁੰਦੇ ਆ। ਅਤੇ ਕਹਿੰਦੇ ਤੂੰ ਕੀ ਕਰਦਾ ਹੁੰਦਾ, ਬੱਚੇ ਤਾਂ ਰਹਿ ਰਸ ਦਾ ਪਾਠ ਕਰਦੇ, ਤੂੰ ਉਦੋਂ ਕੀ ਕਰਦਾ ਹੁੰਦਾ। ਫਿਰ ਚੁੱਪ ਹੋ ਜਾਂਦਾ, ਮੈਂ ਤਾਂ ਕੋਲੇ ਬੈਠਣ ਜੋਗਾ ਵੀ ਨਹੀਂ ਬੱਚਿਆਂ ਦੇ। ਇੱਕ ਦਿਨ ਤਰਕ ਮੰਨ ਗਿਆ, ਸ਼ਰਮ ਮੰਨ ਗਿਆ, ਪੀ ਕੇ ਨਹੀਂ ਆਇਆ ਵੀ ਮੇਰੇ ਬੱਚਿਆਂ ਦਾ ਪਾਠ ਕਰਨ ਦਾ ਟਾਈਮ ਹੈ। ਹੌਲੀ ਕਿਸੇ ਨੇ ਮਗਰ ਆ ਕੇ ਬੈਠ ਗਿਆ, ਰੰਗ ਲਾਗਤ ਲਾਗਤ ਲਾਗਤ ਹੈ, ਨਾਮ ਦਾ ਰੰਗ ਚੜ੍ਹ ਗਿਆ। ਬਾਪੂ ਨੇ ਸ਼ਰਾਬ ਛੱਡਤੀ, ਬੱਚੇ ਖੁਸ਼ ਹੋ ਗਏ, ਮਾਂ ਕੁੱਟ ਖਾਣੋਂ ਬਚ ਗਈ। ਹੁਣ ਅੱਗੇ ਬਾਪੂ ਦੀ ਰੋਟੀ ਦਾ ਫਿਕਰ ਹੁੰਦਾ ਸੀ, ਪਤਾ ਨਹੀਂ ਅੱਧੀ ਰਾਤ ਨੂੰ ਖਾਊਗਾ, ਕਿਵੇਂ ਖਾਊਗਾ। ਅੱਜ ਬਾਪੂ ਕਹਿੰਦਾ ਲਿਆਓ ਧੀਓ, ਉੱਤੋਂ ਆਪਾਂ ਰੋਟੀ ਖਾਈਏ ਬਹਿ ਕੇ। ਰਹਿ ਰਸ ਦਾ ਪਾਠ ਕੀਤਾ, ਇਕੱਠੇ ਰੋਟੀ ਖਾਂਦੇ ਹੈ, ਘਰ 'ਚ ਖੁਸ਼ੀਆਂ ਹੋ ਗਈਆਂ। ਇਹ ਉਦਾਹਰਨਾਂ ਬਹੁਤ ਨੇ, ਬੱਚੇ ਲਿਖ ਕੇ ਦਿੰਦੇ ਸਾਡੇ ਕੋਲ ਆਹ ਚੀਜ਼ਾਂ ਹੋਣਗੀਆਂ ਜੀ। ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਸਾਧ ਸੰਗਤ ਮਿਲ ਕਿੰਨੋ ਦਾਨ, ਸੰਗਤ ਦੇ ਵਿੱਚ ਮਿਲ ਕੇ ਦਾਨ ਕਰਨਾ ਨਾਮ ਦਾ ਤਰੀਕਾ ਦੱਸਦਾ ਤੁਹਾਨੂੰ, ਫਿਰ ਕੀ ਹੋਊਗਾ। ਸ਼ਰਨ ਪਰੇ ਪ੍ਰਭ ਅੰਤਰਜਾਮੀ, ਅੰਤਰਜਾਮੀ ਗੁਰੂ ਹੈ, ਗੁਰੂ ਦੀ ਸ਼ਰਨ ਵਿੱਚ ਪੈਣਾ, ਗੁਰੂ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਉਹ ਸੀਸ ਨਹੀਂ ਝੁਕਾਉਣਾ। ਮਹਾਰਾਜ ਨੇ ਕਹਿਤਾ ਇਹ ਸੀਸ ਗੁਰੂ ਦਾ, ਗੁਰੂ ਅੱਗੇ ਝੁਕਣਾ ਚਾਹੀਦਾ। ਸ਼ਰਨ ਪਰੇ ਪ੍ਰਭ ਅੰਤਰਜਾਮੀ, ਨਾਨਕ ਓਟ ਪਕੜੀ ਪ੍ਰਭ ਸੁਆਮੀ। ਅਸੀਂ ਕਿਸੇ ਚੀਜ਼ ਨੂੰ ਪਕੜਦੇ ਕਿਵੇਂ ਆ, ਮੈਂ ਮੈਕ ਪਕੜਨਾ, ਮੈਨੂੰ ਹੱਥ ਦੀ ਵਰਤੋਂ ਕਰਨੀ ਪੈਣੀ ਆ, ਆਹ ਮੈਕ ਮੇਰੇ ਹੱਥ ਵਿੱਚ ਆ ਗਿਆ। ਹਵਾ ਨਹੀਂ ਪਕੜੀ ਜਾਂਦੀ ਹੱਥ 'ਚ, ਗੁਰੂ ਦੀ ਕਿਰਪਾ ਹੱਥ ਵਿੱਚ ਨਹੀਂ ਪਕੜੀ ਜਾਂਦੀ, ਨਾ ਹੀ ਮਹਿਸੂਸ ਹੋਵੇ, ਇਹ ਮਹਿਸੂਸ ਸਾਡੇ ਜੀਵਨ ਦੇ ਵਿੱਚੋਂ ਹੋਣੀ ਆ। ਮਹਾਰਾਜ ਕਹਿੰਦੇ ਨਾਨਕ ਓਟ ਪਕੜੀ ਪ੍ਰਭ ਸੁਆਮੀ, ਸੁਆਮੀ ਹੇ ਮੇਰੇ ਪਰਮੇਸ਼ਰ ਜੀ, ਮੈਂ ਨਾਨਕ ਨੇ ਤੁਹਾਡੀ ਓਟ ਪਕੜ ਲਈ, ਤੁਹਾਡੇ ਚਰਨ ਪਕੜ ਲਏ, ਹੁਣ ਮੈਂ ਤੁਹਾਡੇ ਚਰਨਾਂ ਨੂੰ ਛੱਡ ਕੇ ਕਿਸੇ ਪਾਸੇ ਹੋਰ ਨਹੀਂ ਜਾ ਸਕਦਾ, ਮੈਂ ਤੁਹਾਡਾ ਬਣ ਗਿਆ, ਤੁਸੀਂ ਮੈਨੂੰ ਆਪਣਾ ਬਣਾ ਲਓ। ਮਹਾਰਾਜ ਨੇ ਬਾਣੀ ਵਿੱਚ ਕਿਹਾ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜਦੋਂ ਤੂੰ ਮੇਰਾ ਬਣ ਗਿਆ ਨਾ, ਮਹਾਰਾਜ ਕਹਿੰਦੇ ਆਹ ਦੁਨੀਆ ਜਿਹਨੂੰ ਤੂੰ ਪਿੱਛੇ ਲਾਉਣ ਨੂੰ ਭੱਜਿਆ ਫਿਰਦਾ, ਤੂੰ ਇੱਕ ਵਾਰੀ ਮੇਰਾ ਬਣ ਕੇ ਦੇਖ, ਮੇਰੇ ਮੁਤਾਬਕ ਜੀਵਨ ਜਿਉਂ ਕੇ ਦੇਖ, ਆਹ ਦੁਨੀਆ ਦੇ ਲੋਕ ਤੇਰੇ ਪਿੱਛੇ ਭੱਜੇ ਫਿਰਨਗੇ। ਇਹ ਗਰੰਟੀ ਦਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ, ਫਿਰ ਤੇਰਾ ਕਾਰੋਬਾਰ ਵੀ ਵਧੀਆ ਚੱਲੂ। ਜਦੋਂ ਤੂੰ ਕਿਰਤ ਕਰਦਾ ਕਰਦਾ ਨਾਮ ਜਪਣ ਲੱਗ ਪਿਆ, ਤੈਨੂੰ ਐਡਵਰਟਾਈਜ ਕਰਨ ਦੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ, ਐਟੋਮੈਟਿਕ ਤੇਰਾ ਕਾਰੋਬਾਰ ਕਾਰਜ ਵੱਧ ਜਾਣਾ। ਜਦੋਂ ਕੰਮ ਵੱਧ ਗਿਆ, ਫਿਰ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ, ਜਿੰਨੀ ਕਮਾਈ ਹੋਊਗੀ ਤੇਰੀ, ਆਪਦਾ ਖਰਚਾ ਕੱਢ ਕੇ ਜਿੰਨਾ ਪ੍ਰੋਫਿਟ ਹੋ ਗਿਆ ਉਹਦੇ ਵਿੱਚੋਂ ਦਸਵੰਧ ਕੱਢ। ਜੇ ਪ੍ਰੋਫਿਟ ਤੇਰਾ 100 ਰੁਪਏ ਦਾ ਹੈ, ਇੱਕ 10 ਦਾ ਨੋਟ ਪਾਸੇ ਕੱਢ ਦੇ, ਮਹਾਰਾਜ ਜੀ 10 ਤੁਹਾਡੀ ਸੇਵਾ ਵਿੱਚ ਹੈ, 90 ਮੈਂ ਖਰਚਣੇ ਆ, ਦਸਵੰਧ ਕੱਢ।

ਕੱਢ ਲਿਆ, ਅੱਜ ਇੱਕ 10 ਦਾ ਨੋਟ, ਫਿਰ $2, $20, ਫਿਰ $100 ਇਕੱਠਾ ਹੁੰਦਾ ਜਾਊਗਾ। ਜਦੋਂ $100-$200 ਇਕੱਠਾ ਹੋ ਗਿਆ, ਕਿਸੇ ਗਰੀਬ ਨੂੰ ਲੋੜ ਹੈ, ਕਿਸੇ ਬੱਚੇ ਨੇ ਪੜ੍ਹਾਈ ਕਰਨੀ ਹੈ, ਵਿੱਦਿਆ ਪੜ੍ਹਨੀ ਚਾਹੁੰਦਾ, ਮਾਂ ਪਿਓ ਪੜ੍ਹਾ ਨਹੀਂ ਸਕਦੇ, ਉਹ ਬੱਚੇ ਦੀ ਫੀਸ ਭਰ ਦਿਓ। ਔਰ ਇਹ ਸਾਨੂੰ ਭਰੋਸਾ ਹੁਣ ਕਰਨਾ ਔਖਾ ਹੋ ਗਿਆ, ਕਿਉਂਕਿ ਠੱਗੀਆਂ ਬਹੁਤ ਚੱਲ ਪਈਆਂ। ਆਪਣੇ ਪਿੰਡ ਤੁਹਾਡੇ ਭੈਣ ਭਰਾ ਰਹਿੰਦੇ ਨੇ, ਉੱਥੇ ਆਸੇ ਪਾਸੇ ਕੋਈ ਬੱਚਾ ਗਰੀਬ ਹੈ, ਕੋਈ ਬਿਮਾਰ ਹੈ, ਪਰਿਵਾਰ ਦੱਸਦਾ ਸੁੱਖ ਸ਼ਾਂਤੀ ਹੈ, ਕਹਿੰਦੇ ਹੈਗੀ ਹੈ, ਪਰ ਫਲਾਣਾ ਬੰਦਾ ਬਿਮਾਰ ਪਿਆ, ਵਿਚਾਰਾ ਗਰੀਬ ਹੈ, ਇਲਾਜ ਨਹੀਂ ਕਰਾ ਸਕਦਾ। ਇੰਡੀਆ ਬੈਠੇ ਲੋਕ ਸਾਨੂੰ ਖਬਰ ਦਿੰਦੇ ਆ, ਫਲਾਣੇ ਦਾ ਬੱਚਾ ਬਹੁਤ ਹੁਸ਼ਿਆਰ ਹੈ, ਪਰ ਅੱਗੇ ਪੜ੍ਹਨਾ ਚਾਹੁੰਦੇ, ਮਾਪੇ ਪੜ੍ਹਾ ਨਹੀਂ ਸਕਦੇ। ਦਸਵੰਧ ਦੀ ਮਾਇਆ ਚੱਕੋ, ਉਹ ਬੱਚੇ ਦੀ ਫੀਸ ਭਰ ਦਿਓ, ਉਹ ਰੋਗੀ ਦਾ ਇਲਾਜ ਕਰਾ ਦਿਓ। ਸਮਝ ਲਓ, ਇੱਕ ਬਚਨ ਮਹਾਰਾਜ ਨੇ ਕਿ ਗੁਰਸਿੱਖਾਂ ਨੇ ਕੱਢਿਆ ਤੱਤ ਕੱਢ ਕੇ, ਗੁਰੂ ਕੀ ਗੋਲਕ, ਅੱਗੇ ਗਰੀਬ ਦਾ ਮੂੰਹ ਹੈ, ਰੱਜਿਆਂ ਦਾ ਮੂੰਹ ਨਹੀਂ, ਪਰ ਦੁੱਖ ਦੀ ਗੱਲ ਹੈ, ਇਹ ਗੋਲਕ ਨੂੰ ਉਹ ਲੈ ਗਏ ਚੱਕ ਕੇ ਜਿਹਨਾਂ ਕੋਲ ਪਹਿਲੇ ₹1 crore। ਇਹ ਚਾਹੀਦਾ ਸੀ ਗਰੀਬ ਦਾ, ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣ ਕੇ ਰਹਿੰਦੀ। ਪਰ ਜਦੋਂ ਸਾਡਾ ਪਿਛੋਕੜ ਦੇਖਦੇ ਹਾਂ, ਸ਼੍ਰੋਮਣੀ ਕਮੇਟੀ ਦੀਆਂ ਵੱਡੀਆਂ ਵੱਡੀਆਂ ਗੋਲਕਾਂ, ਜਿੱਥੇ ਲੱਖਾਂ ਰੁਪਇਆ ਨਿਕਲਦਾ ਹੈ, ਪਤਾ ਨਹੀਂ ਕਿੱਧਰ ਗਿਆ। ਸਤਿਗੁਰੂ ਸਾਨੂੰ ਸਮੱਤ ਬਖਸ਼ੇ, ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਕੇ ਛਕਣ ਦਾ ਬਲ ਬਖਸ਼ਿਸ਼ ਕਰੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਆ, ਕਿਰਪਾ ਕਰਕੇ ਬਖਸ਼ ਲੈਣ ਆਓ। ਗੁਰਮੁਖ ਤੋਂ ਆਨੰਦ ਸਾਹਿਬ ਦਾ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂ ਠਾਕੁਰ
2: ਮਾਤਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਜਲ ਪਿੱਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਧੰਨ ਧੰਨ
1: ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਨਿੱਘੀ ਗੋਦ ਅੰਦਰ ਜੁੜ ਬੈਠੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕੀਤਾ ਜਾਂਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਮਿਹਰ ਸਦਕਾ ਸਾਨੂੰ ਅੱਜ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਾਵੇਂ ਸੁਭਾਗ ਪ੍ਰਾਪਤ ਹੋਇਆ ਜੀ। ਧੰਨਵਾਦ ਕੀਤਾ ਜਾਂਦਾ ਗਿਆਨੀ ਜੀ ਅਤੇ ਲੋਕਲ ਕੀਰਤਨੀ ਅਥੇ ਦਾ, ਜਿਨ੍ਹਾਂ ਨੇ ਹਾਜ਼ਰ ਨਾਲ ਸੰਗਠਨ ਤਾਂ ਵੀ ਜੋੜਿਆ ਹੈ ਜੀ। ਧੰਨਵਾਦ ਕੀਤਾ ਜਾਂਦਾ ਹੈ ਸਮੂਹ ਆਯੋ ਸੰਗਤ ਦਾ, ਜਿਨ੍ਹਾਂ ਨੇ ਹਫ਼ਤਾ ਵਾਰੀ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਫਲੇ ਕੀਤੇ ਹਨ ਜੀ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਕੱਲ੍ਹ ਦਿਨ ਸੋਮਵਾਰ ਅਤੇ ਦਿਨ ਬੁੱਧਵਾਰ ਨੂੰ ਸਲਵੇਸ਼ਨ ਆਰਮੀ ਵਾਸਤੇ ਗੁਰੂ ਘਰ ਵਿਖੇ ਲੰਗਰ ਤਿਆਰ ਕੀਤੇ ਜਾਣ ਰਹੇ ਹਨ ਜੀ। ਤਕਰੀਬਨ ਇਹ ਜਾਣਕਾਰੀ ਕਾਫੀ ਸੰਗਤਾਂ ਕੋਲ ਹੈ, ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਨਾਲ ਅਸੀਂ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਜੀ ਕੱਲ੍ਹ ਦਿਨ ਸੋਮਵਾਰ ਅਤੇ ਬੁੱਧਵਾਰ ਨੂੰ ਲੰਗਰ ਤਿਆਰ ਕੀਤੇ ਜਾਣਗੇ ਸਲਵੇਸ਼ਨ ਆਰਮੀ ਖਾਤਰ ਜੀ। ਬੇਨਤੀ ਹੈ ਬੀਬੀਆਂ ਨੂੰ ਵੀ ਸਮੇਂ ਸਿਰ ਪਹੁੰਚ ਕੇ ਵੀ ਲੰਗਰ ਤਿਆਰ ਕੀਤੇ ਜਾਣ ਜੀ। ਗੁਰੂ ਕੇ ਲੰਗਰ ਤਿਆਰ ਹਨ ਜੀ, ਸਮੂਹ ਸੰਗਤਾਂ ਨੇ ਛੱਕ ਯਾਰੀ ਕਿਰਪਾਲਤਾ ਕਰਨੀ ਜੀ। ਜੋ ਲੰਗਰ ਕੱਲ੍ਹ ਨੂੰ ਤਿਆਰ ਹੋਣੇ ਹਨ ਜੀ, ਉਹਨਾਂ ਦੀ ਸੇਵਾ ਬੀਬੀ ਕੁਲਜੀਤ ਕੌਰ ਦੇ ਸਮੂਹ ਪਰਿਵਾਰ ਨੇ ਲਈ ਹੈ ਜੀ। ਜੇ ਕੋਈ ਹੋਰ ਵੀ ਪਰਿਵਾਰ ਯੋਗਦਾਨ ਪਾਉਣਾ ਚਾਹੁੰਦਾ ਹੈ ਜੀ, ਕਿਰਪਾ ਕਰਕੇ ਸੰਪਰਕ ਕਰੋ ਜੀ। ਇੱਕ ਵਾਰੀ ਫਿਰ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਜੀ। ਗੁਰੂ ਕੇ ਲੰਗਰ ਤਿਆਰ ਹਨ, ਛੱਕਿਆਂ ਦੀ ਕਿਰਪਾਲਤਾ ਕਰਨੀ ਜੀ। ਹੁਣ ਦੀਵਾਨਾਂ ਦੀ ਸਮਾਪਤੀ ਹੈ ਜੀ, ਬੇਨਤੀ ਕੀਤੀ ਜਾਂਦੀ ਹੈ ਦੇਵੀ ਦੇ ਸੇਵਾਦਾਰਾਂ ਦੇਵ ਬਿਤਾਈ ਜਾਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਸਿੰਘ ਹਰ ਹਾਲਤ ਵਿੱਚ ਕਿਲ੍ਹਾ ਛੱਡਣ ਲਈ ਤਿਆਰ ਬੈਠੇ ਸਨ। ਉਹ ਮਹਾਰਾਜ ਦੇ ਸਾਹਮਣੇ ਆਏ ਤੇ ਕਹਿਣ ਲੱਗੇ, ਦਾਤਾਰ ਪਾਤਸ਼ਾਹ, ਇੰਨੀ ਔਖੀ ਸਿੱਖੀ ਨਹੀਂ ਮਿਲਦੀ, ਭੁੱਖ ਦੇ ਮਾਰੇ ਸਾਡੇ ਪ੍ਰਾਣ ਸੁੱਕ ਚੁੱਕੇ ਹਨ, ਤੋ ਆਖਰੀ ਬੇਨਤੀ ਮੰਨੋ ਤੇ ਆਨੰਦਪੁਰ ਛੱਡ ਦਿਓ। ਮਹਾਰਾਜ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ, ਐ ਸਿੰਘੋ, ਅਜੇ ਮੇਰੇ ਅਕਾਲ ਪੁਰਖ ਦਾ ਹੁਕਮ ਨਹੀਂ ਕਿ ਆਨੰਦਪੁਰ ਛੱਡ ਦਿਆਂ। ਮੈਂ ਚਾਹੁੰਦਾ ਸੀ ਕਿ ਤੁਸੀਂ ਥੋੜੇ ਦਿਨ ਹੋਰ ਉਡੀਕ ਲੈਂਦੇ ਤਾਂ ਕਦੇ ਵੀ ਜ਼ਿੰਦਗੀ ਵਿੱਚ ਇਸ ਦੁੱਖ ਤੇ ਭੁੱਖ ਦਾ ਸਾਹਮਣਾ ਨਾ ਕਰਨਾ ਪੈਂਦਾ। ਮੇਰੀ ਮੰਨੋ ਤੇ ਥੋੜੇ ਦਿਨ ਹੋਰ ਹੌਸਲਾ ਕਰੋ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਾ ਰਹੇ ਹਨ, ਉਸ ਸਮੇਂ ਦੇ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੈ।

ਦੇ ਦਾਗੀਏ ਸਿੰਘਾਂ ਦੇ ਸੀਨਿਆਂ ਵਿੱਚ ਜ਼ਖਮ ਕਰ ਦਿੱਤੇ। ਠਹਿਰੇ ਹੋਏ ਖੂਨ ਨੂੰ ਉਬਲਣ ਲਈ ਮਜਬੂਰ ਕਰ ਦਿੱਤਾ। ਉਧਰੋਂ ਬਾਈ ਧਾਰ ਦੇ ਰਾਜਿਆਂ ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਝੂਠੀਆਂ ਕਸਮਾਂ ਖਾ ਕੇ ਮਜਬੂਰ ਕਰ ਦਿੱਤਾ ਸਲਗੀਧਰ ਪਾਤਸ਼ਾਹ ਨੂੰ ਕਿਲ੍ਹਾ ਛੱਡਣ ਵਾਸਤੇ। ਮਹਾਰਾਜ ਕਿਲ੍ਹਾ ਛੱਡ ਕੇ ਕਈ ਆਕੜਾਂ ਦਾ ਸਾਹਮਣਾ ਕਰਦੇ ਹੋਏ ਖਦਰਾਣੇ ਦੀ ਧਾਰ ਪਹੁੰਚੇ। ਉਧਰ ਆਪਣੇ ਮਾਰਗ ਤੋਂ ਛਿੜਕੇ ਹੋਏ ਸਿੰਘ ਸੂਰਮੇ ਅਸਲੀ ਮੰਜ਼ਿਲ ਤੇ ਆ ਅਕੜੀ। ਉਹ ਤਲਵਾਰ ਜੋ ਅਨੰਦਪੁਰ ਦੇ ਕਿਲ੍ਹੇ ਵਿੱਚ ਮਿਆਨ ਵਿੱਚ ਰਹਿ ਚੁੱਕੀ ਸੀ, ਫਿਰ ਬਿਜਲੀ ਦਾ ਰੂਪ ਧਾਰਨ ਕਰਕੇ ਦੁਸ਼ਮਣਾਂ ਦੇ ਕਰਤਲ ਲਈ ਬੇਬਲ ਹੋ ਉੱਠੀ। ਸਿੰਘਾਂ ਦੇ ਜਥੇਦਾਰ ਮਹਾਂ ਸਿੰਘ ਨੇ ਜ਼ਮੀਨ ਤੇ ਲਕੀਰ ਮਾਰ ਕੇ ਸਿੰਘਾਂ ਨੂੰ ਰੋਕ ਕਰ ਤਕਰੀਰ ਕੀਤੀ ਕਿ ਸਿੰਘੋ ਹੁਣ ਸਮਾਂ ਸਿਰ ਕਰਨ ਦਾ ਨਹੀਂ, ਆਓ ਜਿਸ ਨੇ ਸਿਰ ਦੇ ਕੇ ਸਿਰਤਾਜ ਨੂੰ ਮਨਾਉਣਾ ਹੈ। ਜਥੇਦਾਰ ਸਾਹਿਬ ਨੇ ਕਿਹਾ, ਸਿੰਘੋ ਦਾਣੇ ਦਾਣ ਦੀ ਪ੍ਰੀਖਿਆ ਉਦੋਂ ਹੁੰਦੀ ਗੋਡੇ ਗੋਡੇ ਜਦੋਂ ਭੁੱਖ ਤੇ ਨੰਗ ਹੋਵੇ, ਆਪਣੇ ਆਪ ਨੂੰ ਬਚਾਵੇ ਕੋਈ ਵਿਰਲਾ ਜਦੋਂ ਘੇਰਿਆਂ ਵਿੱਚ ਸੁਲਤਾਨ ਹੋਵੇ, ਕਿਸੇ ਕਿਸੇ ਦੀ ਰਵੇ ਜ਼ੁਬਾਨ ਮਿੱਠੀ ਜਿਹੜੀ ਸੁੱਕ ਕੇ ਜਦੋਂ ਕੁਰੰਗ ਹੋਵੇ, ਸਬਰ ਸ਼ੁਕਰ ਗੁਜ਼ਾਰ ਦਾ ਕੋਈ ਵਿਰਲਾ ਜਦੋਂ ਆਪ ਨਾਲ ਲੰਘਦਾ ਡੰਗ ਹੋਵੇ, ਤਾਲੀ ਨਾ ਕੋਈ ਫਰਜ਼ ਨੂੰ ਕਰੇ ਪੂਰਾ ਜਦੋਂ ਚੁੱਲ੍ਹੇ ਵਿੱਚ ਕੁਝ ਵੀ ਸੰਗ ਹੋਵੇ, ਚਾਰਾ ਮਾਰ ਕੇ ਨਿਕਲੇ ਕੋਈ ਯੋਧਾ ਜਦੋਂ ਵਿੱਚ ਮੈਦਾਨ ਤੇ ਜੰਗ ਹੋਵੇ, ਧੋ ਕੇ ਮਿਆਨ ਚੋ ਕਿਰਪਾਨ ਖਿੱਚ ਕੇ ਜ਼ਮੀਨ ਤੇ ਲਕੀਰ, ਜੋਸ਼ ਵਿੱਚ ਭਰੇ ਪਿੱਤੇ ਜਥੇਦਾਰ ਮਹਾਂ ਸਿੰਘ ਨੇ ਸਿੰਘਾਂ ਨੂੰ ਲਲਕਾਰ ਹੈ।

Yeah.

Yeah.

ਇਹਨਾਂ ਨੇ ਆਪਣੀ ਤਲਵਾਰ ਦੇ ਜੋਹਰ ਨਾਲ ਵੈਰੀ ਦੀ ਫੌਜ ਰਸਤੇ ਵਿੱਚ ਹੀ ਰੋਕ ਲਈ, ਅੱਗੇ ਨਹੀਂ ਵਧਣ ਦਿੱਤਾ। ਇਹਨਾਂ ਨੇ ਮੁਗਲਾਂ ਦੇ ਇਹੋ ਜਿਹੇ ਛੱਤੇ ਛੁੜਾ

ਜੋ ਕੇਵਲ ਥੋੜੇ ਦਮਾਂ ਦੇ ਹੀ ਪ੍ਰਾਣੀ ਸਨ। ਮਹਾਂ ਸਿੰਘ ਘਾਇਲ ਹੋਇਆ ਪਿਆ ਗੁਰੂ ਮਹਾਰਾਜ ਦੀਆਂ ਵਾਟਾਂ ਉਡੀਕ ਰਿਹਾ ਸੀ। ਉਹ ਅੱਖ ਝਮਕਦਾ ਸੀ ਤਾਂ ਸਾਹਮਣੇ ਗੁਰੂ ਮਹਾਰਾਜ ਦਾ ਪ੍ਰੇਮ ਤਸਵੀਰ ਬਣ ਕੇ ਆ ਜਾਂਦਾ ਸੀ। ਕਦੇ ਕਦੇ ਬੁਲ ਪਰਕਦੇ ਤੇ ਉਹਦੇ ਮੂੰਹ ਵਿੱਚੋਂ ਆਵਾਜ਼ ਆਉਂਦੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਝ ਬਿਨ ਰੋਗ ਰਜਾਈਆਂ ਦਾ ਉਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਰ ਸੁਰਾਹੀ ਖੰਜਰ ਪਿਆਲਾ, ਬਿੰਦ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸਖਤ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਪੱਟੜ ਹੋਏ ਮਾਂ ਸਿੰਘ ਦੀ ਰੂਹ ਪੁਕਾਰ ਪੁਕਾਰ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੰਝ ਕਹਿ ਰਹੀ ਸੀ।

ਜਿਸ ਵੇਲੇ ਦੇਦਾਵੀਰ ਸਿੰਘ ਮੈਨੂੰ ਛੱਡ ਕੇ ਚਲੇ ਗਏ ਸਨ ਉਦੋਂ ਕੀ ਕੁਝ ਨਹੀਂ ਸੀ, ਆਨੰਦਪੁਰ ਸੀ, ਮੈਂ ਉਸ ਦਾ ਮੋਹ ਨਹੀਂ ਕੀਤਾ। ਧਨ ਦੌਲਤ ਸੀ ਸਭ ਲੁਟਾ ਦਿੱਤਾ, ਪੁੱਤਰ ਸਨ ਤੁਸਾਂ ਉਤੋਂ ਕੁਰਬਾਨ ਕਰ ਦਿੱਤੇ, ਮੁਕਦੀ ਗੱਲ ਜੋ ਕੁਝ ਵੀ ਸੀ ਤੁਹਾਡੇ ਉਤੋਂ ਵਾਰ ਦਿੱਤਾ, ਪਰ ਆਪ ਦੇ ਦਾਵੇ ਵਾਲਾ ਕਾਗਜ਼ ਸਾਂਭ ਕੇ ਰੱਖਿਆ ਹੋਇਆ ਹੈ। ਮੈਨੂੰ ਭਰੋਸਾ ਸੀ ਕਿ ਮੇਰੇ ਪੁੱਤਰਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਇਹ ਅੰਮ੍ਰਿਤ ਇਹਨਾਂ ਨੂੰ ਇੱਕ ਦਿਨ ਜ਼ਰੂਰ ਟੁੰਬੇਗਾ ਤੇ ਇਹ ਆਪਣੀ ਅਮਾਨਤ ਲੈਣ ਵਾਸਤੇ ਵਾਪਸ ਆਉਣਗੇ। ਇੰਨਾ ਕਹਿੰਦਿਆਂ ਹੋਇਆ ਮਹਾਰਾਜ ਨੇ ਆਪਣੀ ਅੰਦਰਲੀ ਜੇਬ ਤੋਂ ਬੇਦਾਵੇ ਵਾਲਾ ਕਾਗਜ਼ ਕੱਢ ਕੇ ਪਾ ਦਿੱਤਾ। ਆਪਣੀ ਟੁੱਟੀ ਗੰਢਵਾ ਕੇ ਮਾਂ ਸਿੰਘ ਦੀ ਰੂਹ ਆਪਣਾ ਆਪਣਾ ਫਟੜ ਸਰੀਰ ਛੱਡ ਕੇ ਕਲਗੀ ਘਰ ਪਿਤਾ ਦੇ ਪਿਆਰ ਭਰੇ ਦਿਲ ਵਿੱਚ ਸਮਾ ਗਈ। ਸਪਰੀ ਪਿਤਾ ਦਸਮੇਸ਼ ਦੀ ਗੋਦ ਅੰਦਰ ਮਹਾਂ ਸਿੰਘ ਦੇ ਅਥਰੂ ਡੁੱਲ ਰਹੇ ਸਨ। ਇੱਧਰ ਅੱਖੀਆਂ ਮੀਟੀਆਂ ਜਾ ਰਹੀਆਂ ਸਨ, ਉੱਧਰ ਬੁਰੇ ਭਵਿੱਖ ਦੇ ਖੁੱਲ ਰਹੇ ਸਨ। ਮਹਾਰਾਜ ਨੇ ਇਹਨਾਂ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ ਤੇ ਸਿਦਰਾਣੀ ਦੀ ਢਾਬ ਦਾ ਨਾਂ ਮੁਕਤ ਸਰ ਰੱਖ ਦਿੱਤਾ। ਮੁਕਤੀ ਪਾ ਗਏ 40 ਮੁਕਤੀ, ਕਲਗੀ ਧਰ ਨੇ ਇਹ ਫੁਰਮਾਇਆ, ਕਿਸੇ ਵੀ ਨਹੀਂ ਇਹ ਰੁਤਬਾ ਪਾਇਆ ਮਾਂ ਸਿਆਂ ਜੋ ਤੁਸਾਂ ਨੇ ਪਾਇਆ। ਮਾਤਾ ਭਾਗੋ ਜੀ ਨੂੰ ਸਫਰੀ ਲੱਖ ਮੁਬਾਰਕ ਲੱਖ ਵਧਾਈ, ਜਿਨ ਸਿੰਘਾਂ ਦੀ ਟੁੱਟੀ ਗੰਢੀ, ਜਿਨ ਸਿੰਘਾਂ ਦੀ ਰੱਖ ਵਿਖਾਈ, ਜਿਨ ਸਿੰਘਾਂ ਦੀ ਰੱਖ ਵਿਖਾਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੰਨਾ ਵੱਡਾ ਛਾਂ ਜਿੰਦੇ ਅੱਗੇ ਕਰਿੰਦੇ ਕੋਈ ਦੋ ਚਾਰ ਦਸ ਵੀਹ ਨਹੀਂ, ਜਿਨ੍ਹਾਂ ਨੂੰ ਉਹਨੇ ਕੁਛ ਪੂੰਜੀ ਦੇ ਕੇ ਆਪਣੀ ਬ੍ਰਾਂਚ ਖੋਲ ਲਈ ਹੋਵੇ, ਇੰਨਾ ਛੋਟਾ ਨਹੀਂ ਬਲਕਿ ਸਾਰੇ ਸੰਸਾਰ ਦੇ ਹਰ ਜੀਵ ਨੂੰ ਉਹਨੇ ਸਵਾਸਥਨ ਦੀ ਪੂੰਜੀ ਦੇ ਦਿੱਤੀ। ਲੈ ਲੈ ਜਾ ਵਣਜਕਾਰ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀ ਉਹ ਬਣ ਜਾ ਰਿਹਾ। ਹਰ ਕਿਸੇ ਨੂੰ ਵਪਾਰ ਦਾ, ਵਣਜ ਦਾ, ਲਾਹੇ ਦਾ ਚਾਂਸ ਦਿੱਤਾ। ਅਰੇ ਖਿਆਲ ਕਰਿਓ, ਮੈਂ ਇੱਕ ਵਾਰ ਕੀਤੀ ਸੀ ਵੱਡੇ ਵੱਡੇ ਬਾਹਰਲੇ ਦੇਸ਼ਾਂ ਵਿੱਚ ਸਟੋਰ ਖੁੱਲ੍ਹੇ ਨੇ ਜਿੱਥੇ ਹਰ ਕਿਸੇ ਨੂੰ ਅਧਿਕਾਰ ਹੋ ਗਿਆ ਤੁਸੀਂ ਆਪਣੀ ਮਰਜ਼ੀ ਨਾਲ ਚੀਜ਼ ਚੁੱਕ ਕੇ ਆਪਣੇ ਬਾਸਕਿਟ ਵਿੱਚ ਰੱਖ ਲਓ, ਚੋਣ ਕਰ ਲਓ। ਤੇ ਮੈਂ ਕੀਤੀ ਸੀ ਉੱਥੇ ਕੋਈ ਕਾਊਂਟਰ ਤੇ ਖਲੋਤਾ ਨਹੀਂ, ਵੱਡੇ ਸਟੋਰਾਂ ਤੇ ਵਸਤੂਆਂ ਦੇ ਕੋਲ ਕੋਈ ਨਹੀਂ ਖਲੋਤਾ, ਸਾਰਿਆਂ ਨੂੰ ਹੱਕ ਦੇ। ਤੁਸੀਂ ਖਿਆਲ ਕਰਿਓ ਉਹਨਾਂ ਵੱਡੇ ਸਟੋਰਾਂ ਵਿੱਚ ਵੀ ਜਿੱਥੇ ਜੁਐਲਰੀ ਦਾ ਕਾਊਂਟਰ ਹੈ ਨਾ, ਜਿੱਥੇ ਹੀਰਿਆਂ ਦਾ ਕਾਊਂਟਰ ਹੈ ਨਾ, ਉੱਥੇ ਤਾਲੇ ਲੱਗੇ ਹੋਏ ਨੇ, ਉੱਥੇ ਲਾਕ ਲੱਗੇ ਹੋਏ। ਜੇ ਤੁਹਾਨੂੰ ਉੱਥੋਂ ਕੋਈ ਚੀਜ਼ ਪਸੰਦ ਹੈ ਤੁਸੀਂ ਮੰਗ ਕਰਦੇ ਹੋ, ਉਹ ਮਾਲਕ ਆਪ ਦਿੰਦਾ, ਦਿਖਾਉਂਦਾ ਵੀ ਇਹ ਦਿੰਦਾ, ਉਹ ਹਰ ਕਿਸੇ ਨੂੰ ਆਪਣੀ ਮਰਜ਼ੀ ਨਾਲ ਨਹੀਂ ਮਿਲਦਾ। ਮੇਰੇ ਰੱਬ ਨੇ ਸਵਾਸਥਾਂ ਦੀ ਪੂੰਜੀ ਸਾਰਿਆਂ ਨੂੰ ਦੇ ਦਿੱਤੀ, ਪਦਾਰਥ ਸਾਰਿਆਂ ਨੂੰ ਦੇ ਦਿੱਤੇ, ਜੀਵਨ ਦੇ ਸਾਧਨ ਸਾਰਿਆਂ ਨੂੰ ਮੁਹੱਈਆ ਕਰ ਦਿੱਤੇ, ਪਰ ਇਹਨਾਂ ਵਣਜਾਰਿਆਂ ਵਿੱਚੋਂ, ਇਹਨਾਂ ਵਪਾਰੀਆਂ ਵਿੱਚੋਂ, ਇਹਨਾਂ ਸੌਦਾਗਰਾਂ ਤੇ ਇਸ ਗਾਹਕਾਂ ਵਿੱਚੋਂ ਕੋਈ ਗਾਹਕ ਐਸੇ ਵੀ ਮਹਾਨ ਸਨ ਜਿਨ੍ਹਾਂ ਆਖਿਆ ਜੀ ਮੈਨੂੰ ਇਹਦੀ ਲੋੜ ਨਹੀਂ, ਮੈਨੂੰ ਉਹ ਜੁਐਲਰੀ ਚਾਹੀਦੀ। ਮੈਂ ਇੱਥੇ ਸਾਬਣ ਦੀਆਂ ਟਿੱਕੀਆਂ ਖਰੀਦਣ ਨਹੀਂ ਆਇਆ, ਮੈਂ ਹੀਰਿਆਂ ਦਾ ਵਪਾਰ, ਮੈਂ ਤੇਰੇ ਕੋਲੋਂ ਹੀਰੇ ਚਾਹਿਆ, ਤੇਰੇ ਦਰ ਤੇ ਆਇਆ, ਤੇਰੇ ਸਟੋਰ ਤੇ ਆਇਆ, ਤੇਰੇ ਖਜ਼ਾਨੇ ਤੇ ਪੁੱਜੇ। ਮੈਨੂੰ ਹੀਰੇ ਚੋਂ ਨਹੀਂ ਪਾ ਲਏ, ਉੱਥੇ ਉਹ ਆਪ ਪਾਏਗਾ। ਸਾਰਾ ਸੰਸਾਰ ਵਪਾਰੀ ਹੈ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ, ਗੁਰੂ ਬਾਣੀ ਵਿੱਚ ਆਖਦੇ ਸਾਰਿਆਂ ਨੂੰ ਮੁਖਾਤਬ ਕਰਕੇ ਸਮਝਾ ਵੀ ਰਿਹਾ, ਵਣਜ ਕਰੋ, ਵਣਗਾਰੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਕਤ ਮਿਠਾਈ ਹੈ, ਤੈਸੀ ਨਿਭ ਹੈ ਨਾਲ, ਅੱਗੇ ਖਾਓ ਉਦਾਨ ਹੈ, ਲੈਸੀ ਵਕਤ ਸੰਭਾਲ। ਕਿਉਂਕਿ ਉਹ ਨਾ ਤਜਰਬਾਕਾਰ ਨੇ, ਨਾ ਉਹਨਾਂ ਨੂੰ ਚਾਂਸ ਮਿਲਿਆ ਵਪਾਰ ਦਾ, ਇਸ ਲਈ ਉਹਨਾਂ ਕੋਲੋਂ ਹਿਸਾਬ ਵੀ ਮੰਗੇਗਾ, ਅੱਗੇ ਖਾਓ ਉਦਾਨ ਹੈ, ਲੈਸੀ ਵਸਤ ਸੰਭਾਲ। ਪਰ ਇੱਕ ਖਿਆਲ ਕਰਿਓ, ਜਦੋਂ ਗੁਰੂ ਨਾਨਕ ਦੀ ਵਾਰੀ ਆਈ ਹੈ ਨਾ, ਉੱਥੇ ਹੀਰਿਆਂ ਦੇ ਵਪਾਰ ਦਾ ਸਾਰਾ ਖਜ਼ਾਨਾ, ਸਾਰਾ ਕਾਊਂਟਰ ਹੀ ਸੌਂਪ ਦਿੱਤਾ ਸੀ। ਕਿਉਂ ਕਿਉਂ ਸੌਂਪਿਆ? ਤੇ ਇੰਨਾ ਭਰੋਸਾ ਹੈ, ਸਿਆਣਾ ਵਪਾਰੀ, ਇਹਨੂੰ ਜੀਵਨ ਦਾ ਵਪਾਰ ਆਉਂਦਾ ਹੈ। ਹੁਣ ਇਹਦੇ ਕੋਲੋਂ ਤਾਂ ਹਿਸਾਬ ਮੰਗਣ ਦੀ ਵੀ ਲੋੜ ਨਹੀਂ। ਕੱਲ੍ਹ ਵੀ ਰਫਾ ਦਾਇਸਤਾਨ

té rek luy am nga ndilo nek jokk tu gal xamé xar inu xarci ni karna inu barbaad karna hi nahi isliye ye sara khazana tainu sampna hun guru nanak nu khazana mil gaya aisa pai gurdas ji de kehne manu baba paida sach khand ਨੌਨੇ ਦਾ ਨਾਮ ਗਰੀਬੀ ਪਾਈ ਗੁਰੂ ਨੂੰ ਇਹ ਖਜ਼ਾਨਾ ਮਿਲ ਗਿਆ ਬਾਬਾ ਕਬੀਰ ਜੀ ਨੇ ਵੀ ਇਹ ਗੱਲ ਆਖੀ ਕਹਿਣ ਲੱਗੇ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕੀਮਤੀ ਚੀਜ਼ ਤਾਂ ਤਾਲੇ ਚ ਰੱਖੀ ਜਾਂਦੀ ਹਰ ਕੋਈ ਜਾ ਕੇ ਨਾਮ ਨਹੀਂ ਉਠਾ ਸਕਦਾ ਉਹ ਗੁਰੂ ਦੇ ਕੋਲੋਂ ਹੀ ਲੈਣਾ ਪੈਂਦਾ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਤੇ ਕਹਿਣ ਲੱਗੇ ਕੁੰਜੀ ਗੁਰੂ ਸੋਪਾਈ ਉਹਦੀ ਕੁੰਜੀ ਗੁਰੂ ਨੂੰ ਦੇ ਦਿੱਤੀ ਜਿਹਨੇ ਲੈਣਾ ਹੈ ਆ ਜਾਏ ਗੁਰੂ ਕੋਲ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਪਾਈ ਅਣਕੋ ਪਾਪ ਕਰੇ ਨਹੀਂ ਪਾਵੇ ਜਿੰਨੇ ਮਰਜ਼ੀ ਉਪਾਪ ਪੈਦਾ ਕਰ ਲੈ ਸਾਧਨ ਬਣਾ ਲੈ ਨਹੀਂ ਮਿਲੇਗਾ ਐਸਾ ਮੇਰਾ ਨਹੀਂ ਅਣਕੋ ਪਾਪ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਨਾਈ ਐਵੇਂ ਨਹੀਂ ਮਿਲੇਗਾ ਕੁੰਜੀ ਦੇ ਦੇਖੋ ਰੱਬ ਨੇ ਤੁਰਫ ਕੇ ਦਿੱਤੀ ਹੁਣ ਜਦੋਂ ਸਤਿਗੁਰੂ ਨੂੰ ਨਾਮ ਦੇ ਖਜ਼ਾਨੇ ਦੀ ਭਗਤੀ ਦੇ ਖਜ਼ਾਨੇ ਦੀ ਸੱਚ ਦੇ ਹੀਰਿਆਂ ਦੇ ਖਜ਼ਾਨੇ ਦੀ ਕੁੰਜੀ ਮਿਲ ਗਈ ਭੰਡਾਰ ਮਿਲ ਗਿਆ ਉਹਨੇ ਧੰਨਵਾਦ ਤਾਂ ਕਰਨੀ ਸ਼ੁਕਰਗੁਜ਼ਾਰੀ ਤਾਂ ਕਰਨੀ ਸਵੇਰ ਦੇ ਸੰਤ ਮੁਤਾਬਕ ਭੰਡਾਰ ਮਿਲ ਗਿਆ ਹੁਣ ਦੇਖੋ ਭੰਡਾਰ ਲੈ ਕੇ ਹੰਕਾਰ ਨਹੀਂ ਖਜ਼ਾਨੇ ਦਾ ਮਾਲਕ ਲੈ ਬਣ ਕੇ ਇਹ ਹਉਮੈ ਨਹੀਂ ਕਿ ਮੈਂ ਯੋਗ ਸਾਂ ਮੈਨੂੰ ਤਾਂ ਮਿਲ ਗਿਆ ਸੂਖਮ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮਝ ਇੰਨਾ ਵੱਡਾ ਕਿਸੇ ਨੂੰ ਖਜ਼ਾਨਾ ਮਿਲ ਜਾਏ ਕਈ ਵਾਰ ਇਹ ਦੱਸਦਾ ਫਿਰਦਾ ਮੈਨੂੰ ਯੋਗ ਸਮਝ ਕੇ ਬਾਕੀ ਜਿਹਨਾਂ ਨੂੰ ਨਹੀਂ ਦਿੱਤਾ ਮੈਨੂੰ ਦੇ ਦਿੱਤਾ ਗੁਰੂ ਇਹੋ ਨਹੀਂ ਕਹਿੰਦਾ ਹਾਂ ਜਿਹੜਾ ਹੁਣ ਵਾਲਾ ਸੰਤ ਹੈ ਨਾ ਜਿੱਥੋਂ ਸ਼ਲੋਕ ਸ਼ੁਰੂ ਹੋਣਾ ਉੱਥੇ ਇਹੋ ਹੀ ਪ੍ਰਭਾਵ ਹੈ ਖਜ਼ਾਨਾ ਮਿਲ ਗਿਆ ਹੈ ਪਰ ਨਿਮਰਤਾ ਦਾ ਇੱਕ ਪ੍ਰਤੀਕ ਲਫ਼ਜ਼ ਵਰਤਿਆ ਕਹਿੰਦਾ ਹੇ ਮੇਰੇ ਮਾਲਿਕ ਸੱਚਾ ਸ਼ਾਹ ਤੂੰ ਹੈ ਸਾਰੇ ਖਜ਼ਾਨੇ ਤਾਂ ਤੇਰੇ ਨੇ ਸਾਰਾ ਜਗਤ ਜਿਹੜਾ ਤੇਰਾ ਹੀ ਬਣ ਜਾਂਦਾ ਹੈ ਬਣਾਇਆ ਹੋਇਆ ਵਪਾਰੀ ਬਣਾਇਆ ਹੋਇਆ ਇਹ ਜੀਵਨ ਦੇ ਭਾਂਡੇ ਵੀ ਤੂੰ ਸਾਜੇ ਨੇ ਔਰ ਇੱਕ ਅਜੀਬ ਘਟਨਾ ਵਾਪਰੀ ਹੈ ਕਿ ਜੀਵਨ ਦੇ ਭਾਂਡਿਆਂ ਵਿੱਚ ਪਾਉਣ ਲਈ ਜਿਹੜੀ ਵਸਤੂ ਤੂੰ ਸੰਸਾਰ ਵਿੱਚ ਪੈਦਾ ਕੀਤੀ ਵਸਤੂ ਤੇਰੀ ਹੈ ਜਿਹੜੀ ਤੂੰ ਵਸਤੂ ਪੈਦਾ ਕੀਤੀ ਹੈ ਨਾ ਉਹ ਇੱਕ ਤਰ੍ਹਾਂ ਦੀ ਨਹੀਂ ਇੱਕ ਅਸਰ ਗੁਰੂ ਬਣ ਜਾਏ ਕਹਿਣ ਲੱਗੀ ਉਹ ਦੋ ਤਰ੍ਹਾਂ ਦੀ ਹੈ ਕਿਹੜੀ ਦੇਖ ਅੰਮ੍ਰਿਤ ਇੱਥੇ ਰੁਕਣਾ ਚਾਹੀਦਾ ਰਹਿ ਤੇ ਅੰਮ੍ਰਿਤ ਦੇਖ ਅੰਮ੍ਰਿਤ ਕਰਤਾਰ ਉਪਾਏ ਹੈ ਦੋਨੋਂ ਤੇਰੀਆਂ ਵਸਤੂ ਤੂੰ ਇਸ ਦੁਨੀਆਂ ਵਿੱਚ ਨੇਕੀ ਵੀ ਪੈਦਾ ਕਰ ਦਿੱਤੀ ਬਦੀ ਵੀ ਪੈਦਾ ਕਰ ਦਿੱਤੀ ਸੱਚ ਵੀ ਪੈਦਾ ਕਰ ਦਿੱਤਾ ਝੂਠ ਵੀ ਪੈਦਾ ਕਰ ਦਿੱਤਾ ਹੁਣ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਤੂੰ ਨਹੀਂ ਬਣਾਇਆ ਜੇ ਦਿਨ ਦਾ ਚਾਨਣ ਤੂੰ ਬਣਾਇਆ ਰਾਤ ਦਾ ਹਨੇਰਾ ਵੀ ਤਾਂ ਤੂੰ ਬਣਾਇਆ ਆਪਾਂ ਰੋਜ਼ ਪੜ੍ਹਨੇ ਦਿਨ ਕਰਕੇ ਕੀਤੀ ਰਾਤ ਤੂੰ ਦਿਨ ਬਣਾਇਆ ਤੂੰ ਰਾਤ ਵੀ ਬਣਾਈ ਜੇ ਦਿਨ ਦੇ ਚਾਨਣ ਦਾ ਤੂੰ ਕਰਤਾ ਹੈ ਤੇ ਰਾਤ ਦੇ ਹਨੇਰੇ ਦਾ ਕਰਤਾ ਵੀ ਤਾਂ ਤੂੰ ਹੈ ਇਹਦੇ ਵਿੱਚ ਚੋਣ ਕਰਨੀ ਹੈ ਤੈਨੂੰ ਦਿਨ ਚਾਹੀਦਾ ਕਿ ਰਾਤ ਚਾਹੀਦੀ ਇਹ ਤੇ ਛੱਡ ਦਿੱਤਾ ਮਨੁੱਖ ਮਨੁੱਖ ਨੇ ਆਖਿਆ ਮੈਨੂੰ ਰਾਤ ਦੁਖਿਆਰੀ ਹੁਣ ਇਹ ਚੋਣ ਸੀ ਆ ਸੰਸਾਰਕ ਦੁਨੀਆਦਾਰੀ ਦਾ ਜਿਹੜਾ ਦਿਨ ਤੇ ਰਾਤ ਸੀ ਇਹਦੇ ਵਿੱਚੋਂ ਮਨੁੱਖ ਨੇ ਦਿਨ ਨੂੰ ਪ੍ਰਵਾਨ ਕੀਤਾ ਰਾਤ ਨੂੰ ਪ੍ਰਵਾਨ ਨਹੀਂ ਕੀਤਾ ਮੈਂ ਸੋਚੀ ਇੱਕ ਵਾਰ ਕਿ ਸਾਰਾ ਰਾਤ ਪੈਂਦੀ ਹੈ ਮਨੁੱਖ ਸੌਣ ਲਈ ਨਿਸ਼ਚਿਤ ਕਰ ਲੈਂਦਾ ਇਹਨੂੰ ਸੌਂ ਕੇ ਗੁਆ ਲਓ ਕੌਣ ਵੇਖੇ ਰਾਤ ਦਾ ਅੰਧੇਰਾ ਮਨੁੱਖ ਨੂੰ ਰਾਤ ਦੇ ਅੰਧੇਰੇ ਕੋਲ ਉਡਾਰ ਆਊਗਾ
ਘਰ ਦੇ ਤਾਲੇ ਬੰਦ ਕਰਦਾ ਹੈ, ਅੰਦਰੋਂ ਕੁੰਡੀਆਂ ਲਗਾਉਂਦਾ ਹੈ, ਬੇਚੈਨ ਰਹਿੰਦਾ ਹੈ, ਰਾਤ ਅੰਧੇਰੀ ਹੈ। ਮੈਂ ਕਰ ਕੀਤੀ ਕਿ ਕੇਵਲ ਰਾਤ ਦਾ ਅੰਧੇਰਾ ਪ੍ਰਵਾਨ ਕੀਤਾ ਤੇ ਚੋਰਾਂ ਨੇ ਕੀਤਾ, ਕਿਸੇ ਹੋਰ ਮਨੁੱਖ ਨੇ ਨਹੀਂ ਕੀਤਾ। ਕੂੜ ਕੂੜੇ ਨੇ ਉਹ ਲੱਗਾ, ਚੋਰਾਂ ਨੂੰ ਰਾਤ ਦਾ ਅੰਧੇਰਾ ਪ੍ਰਵਾਨ। ਉਹ ਕਹਿੰਦੇ ਕਦੋਂ ਅੰਧੇਰਾ ਹੋ ਗਿਆ, ਅਸੀਂ ਆਪਣਾ ਕੰਮ ਸ਼ੁਰੂ ਕਰ। ਸੰਸਾਰ ਦੇ ਮਨੁੱਖਾਂ ਨੇ ਅੰਧੇਰਾ ਪ੍ਰਵਾਨ ਨਹੀਂ, ਇਸੇ ਲਈ ਰਾਤ ਹੀ ਪ੍ਰਵਾਨ ਨਹੀਂ ਕੀਤੀ। ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਆਹ ਦੇਖ ਲਓ, ਮਨੁੱਖ ਨੇ ਜਿੰਨੇ ਮਹੀਨੇ ਬਣਾਏ ਨੇ ਉਹਨਾਂ ਕੋਲ ਪੁੱਛੇ ਕਿੰਨੇ ਦਿਨਾਂ ਦਾ, ਆਖਣਗੇ ਵੀ 30 ਦਿਨਾਂ ਦਾ ਮਹੀਨਾ, ਵੀ 30 ਰਾਤਾਂ ਵੀ ਤਾਂ ਨਾਲ ਨੇ। ਕਦੇ ਕਿਸੇ ਨੇ ਆਖਿਆ 30 ਰਾਤਾਂ ਦਾ ਮਹੀਨਾ? ਮਹੀਨੇ ਵਿੱਚ ਇੰਨੇ ਦਿਨ ਹੁੰਦੇ ਨੇ ਬਸ, ਰਾਤਾਂ ਨਹੀਂ ਹੁੰਦੀਆਂ। ਮਨੁੱਖ ਰਾਤ ਦਾ ਤੇ ਨਾਂ ਨਹੀਂ ਲੈਣਾ ਚਾਹੁੰਦਾ, ਇਸੇ ਲਈ ਅੰਗਰੇਜ਼ ਨੇ ਵੀ ਜਦੋਂ ਆਪਣੇ ਦਿਨਾਂ ਦੇ ਨਾਂ ਰੱਖੇ ਨੇ ਉਹਨੇ ਡੇ ਨਾਲ ਲਾਇਆ, ਨਾਈਟ ਨਹੀਂ ਲਾਈ, ਹਾਲਾਂਕਿ ਹਰ ਡੇ ਦੇ ਨਾਲ ਨਾਈਟ। ਸਨ ਦੇ, ਮਨ ਦੇ, ਟਿਊ ਦੇ, ਡੇ, ਉਹਦੇ ਕੋਲ ਪੁੱਛਿਆ, ਰਾਤ ਵੀ ਤਾਂ ਨਾਲ ਹੈ। ਰਾਤ ਨੂੰ ਕੋਈ ਪ੍ਰਵਾਨ ਨਹੀਂ ਕਰਦਾ, ਪਰ ਤੂੰ ਪਹਿਲਾਂ ਕੀਤੀ ਹੈ। ਪਰ ਕਹਿੰਦੀ ਅਜੀਬ ਘਟਨਾ ਹੈ, ਸੰਸਾਰ ਦੇ ਅੰਦਰ ਰਾਤ ਨੂੰ ਅੰਧੇਰੇ ਨੂੰ ਕੋਈ ਪ੍ਰਵਾਨ ਨਹੀਂ ਕਰ ਰਿਹਾ, ਜਦੋਂ ਅੰਦਰਲੇ ਪਾਸੇ ਝਾਤ ਮਾਰੀਏ ਅੰਦਰਲੇ ਆਤਮਕ ਅੰਧੇਰੇ ਨੂੰ ਮਨੁੱਖ ਪਹਿਲ ਦੇ ਰਿਹਾ। ਬਾਹਰ ਦਿਨ ਚਾਹ ਤੇ ਅੰਦਰ ਵੀ ਦਿਨ ਚਾਹ, ਤੇਰੇ ਅੰਦਰ ਅੰਧੇਰਾ ਹੈ, ਤੇਰੇ ਅੰਦਰ ਕਾਲੀ ਬੋਲੀ ਅੰਧੇਰੀ ਰਾਤ ਪਈ। ਤੂੰ ਦੇ ਵਿੱਚ ਹੀ ਜੀ ਜਾਂਦਾ, ਤੂੰ ਦੇ ਵਿੱਚ ਹੀ ਪ੍ਰਸੰਨ ਹੈ, ਤੂੰ ਉੱਥੇ ਕਦੇ ਸੋਚਿਆ ਨਹੀਂ ਇੱਥੇ ਵੀ ਦਿਨ ਚੜ੍ਹ ਜਾਏ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਇਹ ਗੱਲ ਆਖੀ ਹੈ, ਸੱਦੂ ਕਹਿੰਦੇ ਨੇ

0: ਹੋ ਰਹੇ। ਕਹਿੰਦੇ ਰਾਤ ਬੜੀ ਅੰਧੇਰੀ ਹੈ, ਕਾਲੀ ਬੋਲੀ ਅੰਧੇਰੀ ਰਾਤ ਹੈ, ਕੋਈ ਜੁਗਤ ਦੱਸੋ ਕਿ ਮੇਰੇ ਜੀਵਨ ਵਿੱਚ ਦਿਨ ਚੜ ਜਾਏ। ਹੋਰ ਕਹਿੰਦੇ ਦਿਨ ਰਹਿਣ ਅੰਧਾਰੀ ਕਾਰੀਆ, ਕਵਨ ਜੁਗਤ ਜਿੱਤ ਭੋਰੇ ਮਨੁੱਖ ਚਾਨਣ ਚੰਦ। ਹੁਣ ਮੈਂ ਐਗਜ਼ਾਮਪਲ ਦੇ ਰਿਹਾ ਸੀ ਕਿ ਰੱਬ ਨੇ ਰਾਤ ਤੇ ਅੰਧੇਰਾ ਦੋਨੋਂ ਪ੍ਰਵਾਨ ਕੀਤੇ ਨੇ, ਦੋਨੋਂ ਬਣਾਏ ਨੇ, ਦੋਨਾਂ ਨੂੰ ਸਮਝਿਆ। ਜਿਹਨ ਦਿਨ ਕਰਕੇ ਕੀਤੀ ਰਾਤ, ਰਾਤ ਵੀ ਉਹਨੇ ਬਣਾਈ। ਕਿਉਂਕਿ ਬਿਖ ਅੰਮ੍ਰਿਤ ਸੰਸਾਰ ਉਪਾਏ, ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਉਹਨੇ ਨੇਕੀ ਨਾਲ ਬਦਲੀ, ਸੱਚ ਨਾਲ ਝੂਠ, ਜਿਨ ਨਾਲ ਰਾਤ, ਸਰਦੀ ਨਾਲ ਗਰਮ, ਹਰ ਇੱਕ ਚੀਜ਼ ਅਪੋਜ਼ਿਟ ਬਣਾ ਦਿੱਤੀ। ਤੇ ਬਣਾਈ ਇਸ ਲਈ ਨਹੀਂ ਕਿ ਤੂੰ ਦੋਨਾਂ ਨੂੰ ਪ੍ਰਵਾਨ ਕਰ, ਦੋ ਚੀਜ਼ਾਂ ਇਸ ਲਈ ਬਣਾਈਆਂ ਕਿ ਦੋਵਾਂ ਵਿੱਚ ਤੂੰ ਚੋਣ ਕਰ। ਲਓ ਆਹ ਤੇਰਾ ਇਮਤਿਹਾਨ, ਇਹਦੇ ਵਿੱਚ ਤੈਨੂੰ ਨੰਬਰ ਮਿਲਦੇ ਨੇ, ਇਹਦੇ ਵਿੱਚ ਤੈਨੂੰ ਡਿਗਰੀ ਮਿਲਦੀ ਨੇ, ਹੋਰ ਮਨੁੱਖ ਦਾ ਕੋਈ ਕੰਮ ਨਹੀਂ। ਕਮਣ ਕਾਜ ਸਿਰਜੇ ਜਗ ਭੀਤਰ, ਜਨਮ ਕਮਣ ਫਲ ਪਾਇਆ, ਇਹਦਾ ਜਵਾਬ ਹੈ ਕਿ ਤੇਰੇ ਸਾਹਮਣੇ ਇੱਕ ਬੁਧਾਰਤ ਰੱਖ ਦਿੱਤੀ, ਦੋ ਵਸਤੂਆਂ ਰੱਖ ਦਿੱਤੀਆਂ ਨੇ, ਉਹਨਾਂ ਵਿੱਚੋਂ ਇੱਕ ਪਸੰਦ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਰਾਹ ਦੋਵੇਂ ਇੱਕ ਜਾਣੇ, ਦੋ ਰਾਹ ਨੇ, ਇਹਨਾਂ ਵਿੱਚੋਂ ਤੂੰ ਇੱਕ ਪਸੰਦ ਤੇਰਾ ਰਾਹ ਕਿਹੜਾ। ਰਾਹ ਦੋਵੇਂ ਇੱਕ ਜਾਣੇ, ਕੋਈ ਸਿੱਝ ਸੀ। ਇੱਕ ਖਿਆਲ ਕਰਿਓ, ਹੁਣ ਇੱਥੇ ਗੁਰੂ ਨੇ ਇਹੋ ਹੀ ਐਗਜ਼ਾਮਪਲ ਦੇ ਦਿੱਤੀ। ਕਹਿਣ ਲੱਗੇ ਹੇ ਮੇਰੇ ਰੱਬ, ਹੇ ਮੇਰੇ ਸੱਚੇ ਧਨੀ, ਤੂੰ ਸਾਰੇ ਸੰਸਾਰ ਨੂੰ ਵਣਜ ਕਰਨ ਲਈ ਇਸ ਧਰਤੀ ਤੇ ਭੇਜ ਦਿੱਤਾ। ਹਰ ਜੀਵ ਸੱਚ ਕਹੋ ਹਮਾਰਾ ਤੂੰ ਧਨੀ, ਸਭ ਜਗਤ ਵਣਜਾਰਾ ਰਾਮ ਰਾਜੇ, ਸਾਰਿਆਂ ਦੇ ਜੀਵਨ ਦੇ ਭਾਂਡੇ ਵੀ ਤੂੰ ਸਾਜ ਦਿੱਤੇ, ਸਭ ਭਾਂਡੇ ਤੂੰ ਦੇ ਸਾਜਿਆ, ਤੇ ਉਹਨਾਂ ਭਾਂਡਿਆਂ ਵਿੱਚ ਵਸਤੂ ਪਾਉਣ ਲਈ ਤੂੰ ਦੋ ਤਰ੍ਹਾਂ ਦੀ ਵਸਤੂ ਬਣਾ ਦਿੱਤੀ, ਉਹ ਵੀ ਤੇਰੀ, ਵਿੱਚ ਵਸਤ ਹਰ ਥਾਰਾ। ਲੇਕਿਨ ਇਹਦੇ ਵਿੱਚ ਇੱਕ ਚੋਣ ਦਾ ਜਿਹੜਾ ਮਸਲਾ ਸੀ ਨਾ, ਉਹ ਮਨੁੱਖ ਤੇ ਸੀ, ਬਣਜਾਰੇ ਤੇ ਸੀ, ਕਿ ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੇ। ਇੱਥੇ ਮੈਂ ਕਦੇ ਕਰਾਂ, ਉਹਦੇ ਜੀ ਉਚਾਰਨ ਵਿੱਚ ਫਰਕ ਪੈ ਗਿਆ, ਅਰਥ ਬਦਲ ਜਾਣਗੇ। ਕਈ ਵਾਰ ਪੜ੍ਹਿਆ ਜਾਂਦਾ ਜੋ ਪਾਵੈ ਭਾਂਡੇ ਵਿੱਚ ਵਸਤ ਸੋ ਨਿਕਲੇ, ਬਿਲਕੁਲ ਨਹੀਂ। ਜੋ ਪਾਵੈ ਦਾ ਮਤਲਬ ਅਰਥ ਬਦਲ ਜਾਏਗਾ, ਜਿੰਦੀ ਲੱਗ ਗਏ ਅਰਥ ਬਦਲ ਜਾਏਗਾ, ਉਹਦਾ ਮਤਲਬ ਹੋ ਜਾਏਗਾ ਜਿਹੜਾ ਤੂੰ ਪਾਉਣਾ ਹੈ। ਦਾ ਮਤਲਬ ਕਿਸੇ ਨੂੰ ਗੁਨਾਹਗਾਰ ਰੱਬ ਬਣਾਉਂਦਾ, ਕਿਸੇ ਦੇ ਜੀਵਨ ਦੇ ਭਾਂਡੇ ਵਿੱਚ ਖਰਾਬ ਦੀਆਂ ਬੋਤਲਾਂ ਰੱਬ ਰੱਖਦਾ, ਬਿਲਕੁਲ ਨਹੀਂ। ਇਹ ਤਾਂ ਅਸੀਂ ਆਪਣਾ ਇਲਜ਼ਾਮ ਰੱਬ ਤੇ ਸੁੱਟਣਾ। ਕਈ ਵਾਰ ਆਪਣੇ ਆਪ ਨੂੰ, ਮੈਂ ਆਮ ਅਕਸਰ ਲੋਕ ਵੇਖਣਾ, ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ, ਚਲੋ ਜੀ ਇਹ ਵੀ ਸਭ ਕੁਝ ਰੱਬ ਦੇ ਹੁਕਮ ਵਿੱਚ ਹੀ ਹੋ ਰਿਹਾ, ਜਦੋਂ ਛੁਡਾਉਣੀ ਹੋਈ ਛੁਡਾ ਦੇਵੇਗਾ, ਜਦੋਂ ਉਹਨੇ ਅੰਦਰ ਸਕਾਣਾ ਹੋਇਆ ਸਕਲ ਹੁੰਦੀ ਰੱਬ। ਜੇ ਪਾਵੈ ਪੜਾਂਗੇ ਤਾਂ ਮਕਸਦ ਉਹ ਹੈ, ਪਾਵੈ ਨਹੀਂ ਪਾਵੈ ਹੈ। ਉਹਨੇ ਨੇਕੀ ਤੇ ਬਦੀ ਦੋ ਬਣਾਈਆਂ ਨੇ ਤੇਰੇ ਪਰਖਣ ਲਈ, ਉਹਨੇ ਖਰਾਬ ਤੇ ਅੰਮ੍ਰਿਤ ਦੋ ਬਣਾਏ ਨੇ ਤੇਰੀ ਪਰਖ ਦੇਖਣ ਲਈ, ਤੂੰ ਕੀ ਪਛਾਣਨਾ, ਤੈਨੂੰ ਉਹਦੇ ਤੇ ਨੰਬਰ ਮਿਲਦੇ ਨੇ। ਜੇ ਉਹਨਾਂ ਵਿੱਚ ਸ਼ਰਾਬ ਪਾ ਲਏਗਾ ਭਾਂਡੇ ਵਿੱਚ ਫੇਲ ਹੋ ਜਾਏਗਾ, ਅੰਮ੍ਰਿਤ ਪਾ ਲਏਗਾ ਪਾਸ ਹੋ ਜਾਏਗਾ, ਉਹਨੇ ਤੈਨੂੰ ਪਰਖਣਾ। ਮੇਰੀ ਪਰਖ ਵਾਸਤੇ ਦੋ ਚੀਜ਼ਾਂ ਪਾਈਆਂ ਨੇ, ਬਣਾ ਦਿੱਤੀਆਂ, ਜਿਹੜੀ ਕਿਸੇ ਦੇ ਅੰਦਰ ਵੀ ਪਈ, ਬਣਾਈ ਹੋਈ ਰੱਬ ਦੀ ਹੈ, ਪਰ ਚੁਣੀ ਹੋਈ ਹੁੰਦੀ ਆਪਣੀ, ਚੋਣ ਦੀ ਆਪਣੀ। ਇਸ ਲਈ ਕਰਮਾਂ ਦਾ ਫਲ ਮਿਲਣਾ, ਜਿਹਨੂੰ ਆਪਾਂ ਆਖਦੇ ਹਾਂ ਕਰਮੀ ਆਪ ਜਿਹਾ ਬੀਜਣ ਸੋਲੂ ਨੇ ਕਰਮਾਂ ਸੁੰਦਰਾ ਖੀਰ, ਕਿਉਂਕਿ ਚੁਣੀ ਹੋਈ ਹੁੰਦੀ ਆਪਣੀ, ਕਰਮਾਂ ਦੀ ਚੋਣ ਹੁੰਦੀ ਆਪਣੀ। ਗੁਰੂ ਨੇ ਆਖਿਆ ਹੈ ਮੇਰੇ ਮਾਲਿਕ, ਜੋ ਪਾਵਾ ਹੈ ਭਾਂਡੇ ਵਿੱਚ ਵਸਤ ਸਾਹ ਨਿਕਲੇ। ਚੋਣ ਗਲਤ ਹੋ ਗਈ ਸੰਸਾਰ ਦੀ, ਉਹਨੇ ਭਾਂਡੇ ਵਿੱਚ ਜ਼ਹਿਰ ਪਾ ਲਿਆ। ਆਪਣੀ ਦੱਸਾਂ ਤੋਂ ਬਾਬਾ ਰਾਮਦਾਸ ਜੀ ਨੇ ਵੀ ਬਾਣੀ ਵਿੱਚ ਇਹ ਗੱਲ ਕਹਿਣ ਲੱਗੇ, ਮੈਂ ਰਾਮ ਨਾਮ ਧਨ ਲਾਦਿਆ, ਦਿਖ ਲਾਦੀ ਸੰਸਾਰ, ਮੈਂ ਰਾਮ ਨਾਮ ਧਨ ਲਾਦਿਆ, ਦਿਖ ਲਾਦੀ ਸੰਸਾਰ। ਇੱਥੇ ਬਸ ਨਹੀਂ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਲੋਕ ਅਵਗੁਣਾਂ ਕੀ ਬੰਨੇ ਗੰਛੜੀ, ਗੁਣ ਨਾ ਵਿਹਾਜੇ ਕੋਏ। ਅੰਮ੍ਰਿਤ ਦੇ ਦੁੱਖ ਵਿੱਚੋਂ ਕਿਹੜੀ ਚੋਣ ਕਰਦਾ, ਲੁਪਾਵੇ ਭਾਂਡੇ ਵਿੱਚ ਬਸ ਸਾ ਨਿਕਲੇ ਉਹੀ ਦੁਨੀਆ ਅੰਦਰ ਵਿਚਰਦੇ ਆ ਉਹਦੇ ਅੰਦਰੋਂ ਨਿਕਲਦੀ ਹੈ ਉਹੀ ਪ੍ਰਭਾਵ ਬਾਹਰ ਆਉਂਦਾ ਉਹੀ ਉਹਦੇ ਜੀਵਨ ਦਾ ਦ੍ਰਿਸ਼ ਹੁੰਦਾ ਉਹਦੇ ਵਿਚ ਆਏ ਨੇ ਕੀ ਬਸ ਜਿਹੜੀ ਇੱਕ ਵਾਰ ਚੀਜ਼ ਅੰਦਰ ਪਾ ਲਈ ਉਹੀ ਵਧਦੀ ਜਾਂਦੀ ਕਹਿਣ ਲੱਗੇ ਹੇ ਮੇਰੇ ਮਾਲਿਕ ਤੂੰ ਬੜੀ ਬਖਸ਼ ਆ ਹੈ ਸ਼ੁਕਰੀਆ ਧੰਨਵਾਦ ਹੇ ਮੇਰੇ ਸੱਚੇ ਧਨੀ ਤੂੰ ਬੜੀ ਰਹਿਮਤ ਕੀਤੀ ਇਸ ਦਾਸ ਨਾਨਕ ਨੂੰ ਆਪਣੀ ਭਗਤੀ ਦਾ ਭੰਡਾਰਾ ਬਖਸ਼ ਕਹਿਣ ਲੱਗੇ
1: ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ

ਭੰਡਾਰਾ ਮਿਲ ਗਿਆ ਤੇ ਭੰਡਾਰਾ ਵੀ ਉਹ ਜਿਵੇਂ ਪਿਛਲੇ ਦਿਨਾਂ ਚ ਲਫ਼ਜ਼ ਆਏ ਸਨ ਕਿ ਇਹ ਧਨ ਆਖੋ ਨਾਨਕ ਉੱਤੇ ਨਾ ਜਾਏ ਇਹਦੀ ਵਿਆਜ ਦੀ ਲੋੜ ਨਹੀਂ ਕੁੱਟਦਾ ਹੀ ਹੁਣ ਬਾਬੇ ਨਾਨਕ ਕੋਲ ਦੂਜੇ ਲਫ਼ਜ਼ਾਂ ਵਿੱਚ ਸਤਿਗੁਰੂ ਕੋਲ ਭਗਤੀ ਦਾ ਖਜ਼ਾਨਾ ਆ ਗਿਆ ਜਿਵੇਂ ਬਾਬਾ ਕਬੀਰ ਨੇ ਆਖਿਆ ਮੈਨੂੰ ਦਿੱਤੀ ਗੁਰੂ ਨੇ ਤੇ ਗੁਰੂ ਨੇ ਆਖਿਆ ਹੁਣ ਇਹਨੂੰ ਰੱਖੀ ਨਾ ਇਹਨੂੰ ਵੰਡੀ ਕਬੀਰ ਦੇਈ ਸੰਸਾਰ ਕੋ ਨੀਵੀਂ ਜਿਸਮਤ ਭਾਗ ਗੁਰ ਦੀਨੀ ਬਸ ਕਬੀਰ ਕੋ ਇਹ ਸਪਸ਼ਟ ਆ ਚੁਣੀ ਕਹਿਣ ਲੱਗੇ ਗੁਰ ਦੀਨੀ ਬਸ ਕਬੀਰ ਕੋ ਲੇਵੋ ਵਸਤ ਸੰਭਾਲ ਕਬੀਰ ਦੇਈ ਸੰਸਾਰ ਕੋ ਨੀਵੀਂ ਜਿਸਮਤ ਭਾਗ ਅੱਗੇ ਵੰਡਣੀ ਹੈ ਬਾਬੇ ਕੋਲ ਜਦੋਂ ਭਗਤੀ ਦਾ ਖਜ਼ਾਨਾ ਆਇਆ ਨਾ ਗੁਰੂ ਕੋਲ ਉਹ ਸੋਚੀ ਪੈ ਗਿਆ ਹੁਣ ਮੈਂ ਵੰਡਾਂ ਪਰ ਇੱਕ ਖਿਆਲ ਕਰਿਓ ਵੰਡਾਂ ਨਾ ਦੇਣ ਦਾ ਮਸਲਾ ਉੱਥੇ ਆਉਂਦਾ ਜਿੱਥੇ ਲੋੜ ਹੋਵੇ ਜਿੱਥੇ ਲੋੜ ਹੋਵੇ ਅੱਗੇ ਜਾ ਕੇ ਇੱਕ ਲਫ਼ਜ਼ ਬੜਾ ਖੂਬਸੂਰਤ ਮੈਂ ਸਾਂਝਾ ਕਰਨਾ ਚਾਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਉਂਕਿ ਜਿਹੜਾ ਜਿਹੜਾ ਆਦਮੀ ਮਨੁੱਖ ਕੋ ਚੀਜ਼ ਦੇਣ ਲੱਗੇ ਵੰਡਣ ਲੱਗਿਆ ਇਹ ਨਹੀਂ ਸੋਚਦਾ ਕਿਹੜਾ ਪਾਤਰ ਹੈ ਕਿਹੜਾ ਕੁਪਾਤਰ ਹੈ ਕਿਹੜਾ ਜਗਿਆਸੂ ਹੈ ਕਿਹੜਾ ਜਗਿਆਸੂ ਨੇ ਗੁਰੂ ਨੇ ਬਾਣੀ ਵੀ ਢੱਕ ਦਿੱਤਾ ਕਹਿਣ ਲੱਗੇ ਜਿਹੜਾ ਜਗਿਆਸੂ ਨਾ ਹੋਵੇ ਨਾ ਸਾਕਤ ਪੁਰਸ਼ ਹੋਵੇ ਉਹਨੂੰ ਇਹ ਕਹਿਣ ਦਾ ਫਾਇਦਾ ਨਹੀਂ ਵਾਹਿਗੁਰੂ ਕਹਿਣ ਕਹਿਣ ਲੱਗੇ ਰਾਮ ਰਾਮ ਰਾਮ ਰਮੇ ਰਵ ਰਹੀ ਹੈ ਸਾਕਤ ਕਿਉਂ ਭੂਲ ਨਹੀਂ ਕਹੀ ਹੈ ਪਾਤਰ ਨੇ ਹਰ ਗੱਲ ਦੀ ਬਾਣੀ ਜਵਾਬ ਦਿੰਦੀ ਹੈ ਕਹਿ ਲੱਗੇ ਪਾਤਰ ਨੇ ਹਾਂ ਕੋਈ ਵਿਛੜਿਆ ਹੋਇਆ ਹੈ ਪਰ ਪਾਤਰ ਹੈ ਚਾਹੁੰਦਾ ਹੈ ਹਿਰਦਾ ਸਾਫ਼ ਕਰ ਦੇਣਾ ਚਾਹੀਦਾ ਗੁਰੂ ਜਦੋਂ ਖਜ਼ਾਨਾ ਕੋਲ ਆਇਆ ਨਾ ਸੋਚੀ ਪੈ ਗਿਆ ਕੀ ਕਰ ਕਿੱਥੇ ਵੰਡਾਂ ਤੇ ਗੁਰੂ ਨਾਨਕ ਨੇ ਗੁਰੂ ਨੇ ਜਦੋਂ ਚੁਫੇਰੇ ਝਾਟ ਮਾਰੀ ਦੇਖਿਆ ਲੋਕ ਤੇ ਖਾਲੀ ਬੈਠੇ ਨੇ ਤੜਪ ਰਹੇ ਨੇ ਇਸ ਖਜ਼ਾਨੇ ਤੋਂ ਬਿਨਾਂ ਆਪਾਂ ਗੁਰਦਾਸ ਨਹੀਂ ਹੋਗਾ ਲਾਖੀ

ਕਹਿਣ ਲੱਗੇ ਸਾਰਾ ਸੰਸਾਰ ਨਾਮ ਵਿਹੂਣਾ ਬੈਠਾ ਤੇ ਦੁਖੀ ਹੋ ਰਿਹਾ, ਉਹਨੂੰ ਲੋੜ ਹੈ। ਸਾਰਾ ਸੰਸਾਰ ਪ੍ਰਭੂ ਦੀ ਪ੍ਰੇਮਾ ਭਗਤੀ ਤੋਂ ਵਿਛੜਿਆ ਬੈਠਾ ਤੇ ਦੁਖੀ ਹੋ ਰਿਹਾ। ਦਿਨ ਰਾਤ ਜ਼ੁਲਮ ਹੋ ਰਹੇ ਨੇ, ਅਤਿਆਚਾਰ ਹੋ ਰਹੇ ਨੇ। ਸੰਸਾਰ ਦੀ ਹਾਲਤ ਇਹ ਹੋ ਗਈ ਹੈ ਕਿ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਧਰਿਆ, ਕੂੜ ਅਮਾਵਸ ਸੱਚ ਚੰਦਰਮਾ, ਕੂੜ ਅਮਾਵਸ ਵਾਂਗੂ ਛਾ ਗਿਆ। ਜਦੋਂ ਕੂੜ ਦੀ ਅਮਾਵਸ ਦੀ ਰਾਤ ਹੋਵੇ ਉਦੋਂ ਇਹ ਥੋੜੇ ਵੀ ਇੱਥੇ ਰਾਤ ਹੈ ਉੱਥੇ ਰਾਤ ਨਹੀਂ, ਹਰ ਪਾਸੇ ਰਾਤ। ਤੇ ਗੁਰੂ ਨੇ ਇਹੋ ਗੱਲ ਬਾਣੀ ਵੀ ਚੱਕ ਦਿੱਤੀ, ਕਹਿਣ ਲੱਗੇ ਜਦੋਂ ਮੈਂ ਦੇਖਿਆ ਕਿ ਹਰ ਪਾਸੇ ਕੂੜ ਦੀ ਅਮਾਵਸ ਹੈ, ਕੂੜ ਹੀ ਖਿਲਰਿਆ ਹੋਇਆ, ਝੂਠ ਹੀ ਝੂਠ ਹੈ, ਭਾਵੇਂ ਰਾਜੇ ਦੇ ਰੂਪ ਵਿੱਚ ਹੈ ਭਾਵੇਂ ਪ੍ਰਜਾ ਦੇ ਰੂਪ ਵਿੱਚ ਹੈ, ਸੰਸਾਰ ਕੂੜ ਵਿੱਚ ਪ੍ਰਵਿਰਤ ਹੋ ਗਿਆ।

ਰਾਜਾ ਵੀ ਝੂਠਾ ਪ੍ਰਜਾ ਵੀ ਝੂਠ। ਇਹ ਖਿਆਲ ਕਰਿਓ, ਝੂਠ ਦਾ ਅੱਖਰੀ ਅਰਥ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ ਨਹੀਂ। ਜਿਵੇਂ ਆਪਾਂ ਆਖੀਏ ਦੂਜੇ ਲਫ਼ਜ਼ਾਂ ਵਿੱਚ ਜਾਦੂਗਰੀ ਦੀ ਖੇਡ, ਜੋ ਕੁਝ ਦਿਸਦਾ ਉਹ ਹੈ ਨਹੀਂ, ਉਹਨੂੰ ਝੂਠਾ ਕਹਿੰਦੇ। ਜੋ ਕੁਝ ਮੈਂ ਕਹਿ ਰਿਹਾ ਹੋਵਾਂ ਉਹ ਹੋਵੇ ਨਾ ਤੇ ਉਹ ਆਖੋਗੇ ਨਾ ਮੈਂ ਝੂਠ ਬੋਲਦਾ। ਜੋ ਕੁਝ ਕੋਈ ਦਿਖਾ ਰਿਹਾ ਉਹ ਵੀ ਝੂਠ ਹੈ, ਜੋ ਕੁਝ ਕੋਈ ਕਹਿ ਰਿਹਾ ਉਹ ਵੀ ਝੂਠ ਹੈ, ਉਹ ਹੈ ਨਹੀਂ, ਇਸਦਾ ਮਤਲਬ ਝੂਠ। ਭਾਈ ਗੁਰਦਾਸ ਜੀ ਨੇ ਇਸ ਗੱਲ ਨੂੰ ਹੋਰ ਕਲੀਅਰ ਕੀਤਾ, ਕਹਿਣ ਲੱਗੇ ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ। ਹੁਣ ਜਾਦੂਗਰ ਦੀ ਖੇਡ ਕੀ ਹੁੰਦੀ? ਹੱਥ ਵਿੱਚ ਮਿੱਟੀ ਦੀ ਮੁੱਠੀ ਲੈਂਦਾ, ਇੱਕ ਡੰਡਾ ਜਿਹਾ ਉੱਪਰੋਂ ਫੇਰਦਾ ਤੇ ਐਂ ਖੋਲ ਕੇ ਕਹਿੰਦਾ ਦੇਖ ਲਓ ਰੁਪਿਆ ਬਣ ਗਿਆ। ਰੁਪਿਆ ਦਿਸਦਾ, ਰੁਪਿਆ ਹਰ ਕਿਸੇ ਨੂੰ ਦਿਸਦਾ, ਪਰ ਉਨੀ ਦੇਰ ਦਿਸਣਾ ਤੇ ਜਿੰਨੀ ਦੇਰ ਉਹਦੀ ਤਲੀ ਤੇ ਹੈ। ਕਹਿਣ ਲੱਗੇ ਦੁਨੀਆਂ ਦੀ ਹਾਲਤ ਵੀ ਹੋਈ, ਦੁਨੀਆਂ ਚੀਜ਼ ਫਿਲਹਾਲ ਸਗਲੇ, ਫਿਲਹਾਲ ਦਾ ਮਤਲਬ ਹੁਣ ਇਸ ਵੇਲੇ ਹੈ, ਅਗਲੇ ਪਲ ਹੋਣੀ ਹੈ ਨਹੀਂ ਹੋਣੀ ਮੈਨੂੰ ਨਹੀਂ ਪਤਾ। ਆਪਾਂ ਕਹਿੰਦੇ ਫਿਲਹਾਲ ਮੈਂ ਆਇਆ ਇੱਥੇ ਖੜਾ, ਇਸਦਾ ਮਤਲਬ ਹੁਣ ਹੈ। ਕਹਿਣ ਲੱਗੇ ਦੁਨੀਆਂ ਦੀ ਹਰ ਇੱਕ ਚੀਜ਼ ਦੀ ਨਿਸ਼ਾਨੀ ਝੂਠ ਕਿਉਂ ਹੈ? ਕਹਿਣ ਲੱਗੇ ਦੁਨੀਆਂ ਚੀਜ਼ ਫਿਲਹਾਲ ਸਗਲੇ, ਬਸ ਹੁਣ ਹੈ ਅੱਗੇ ਨਹੀਂ। ਜਾਦੂਗਰ ਦੀ ਖੇਡ ਵਾਂਗੂ ਹੱਥ ਤੇ ਪਿਆ ਹੋਇਆ ਰੁਪਿਆ ਹੈ, ਅਗਲੇ ਪਲ ਉਹਨੇ ਕੋਈ ਹੋਣਾ, ਜੇ ਉਹ ਅਗਲੇ ਪਲ ਵੀ ਉਹਦੇ ਕੋਲ ਰਹਿ ਜਾਏ ਉਹਨੂੰ ਤੁਹਾਡੇ ਕੋਲੋਂ ਪੈਸਾ ਪੈਸਾ ਮੰਗਣ ਦੀ ਕੀ ਲੋੜ? ਉਹ ਦਿਨ ਰਾਤ ਰੁਪਏ ਬਣਾਈ ਜਾਏ, ਉਹਨੂੰ ਭਿਖਾਰੀ ਬਣਨ ਦੀ ਕੀ ਲੋੜ ਹੈ? ਪਰ ਜੋ ਦਿਸਦਾ ਉਹ ਹੈ ਨਹੀਂ, ਇਸ ਦਾ ਨਾ ਕੂੜ। ਗੁਰੂ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ,

ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਚਨਾ ਆਨੰਦ ਸਾਹਿਬ ਪੜ੍ਹਦੇ ਉਹਨਾਂ ਨੇ ਸੁਨੇਮ ਵਿੱਚ, ਉਹਦੇ ਵਿੱਚ ਵੀ ਇਸੇ ਗੱਲ ਦੀ ਤਾਈ ਕੀਤੀ ਜਾਂਦੀ ਤੇ ਕਹਿੰਦੇ ਨੇ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਅਗਲੀ ਤੁਕ ਪੜੋ। ਨਿਸ਼ਾਨੀ ਕੂੜ ਕੀ ਸੋਏ ਪਹੁੰਚੇ ਨਾ, ਕੂੜ ਦੀ ਸੋ ਵੀ ਅੰਦਰ ਨਾ ਜਾਵੇ, ਕੂੜ ਜਾਣਾ ਤਾਂ ਕਿਤੇ ਰਹਿ ਗਿਆ। ਕੂੜ ਕੀ ਸੋਏ ਪਹੁੰਚੇ ਨਾ ਮਨਸਾ ਸੱਚ ਸਮਾਏ। ਕਹਿਣ ਲੱਗੇ ਜੇ ਹਿਰਦੇ ਵਿੱਚ ਸੱਚ ਨਾ ਗਿਆ, ਜੇ ਅੰਦਰ ਸੱਚ ਨਾ ਪੁੱਜਿਆ ਤੇ ਕਈ ਵਾਰ ਤਾਂ ਮਨੁੱਖ ਬਾਹਰ ਇਹ ਫੈਸਲੇ ਕਰਨ ਲੱਗ ਪੈਂਦਾ, ਕਹਿੰਦਾ ਪਤਾ ਸੱਚ ਕਹਿਣ ਦਾ ਫਾਇਦਾ ਕੀ ਹੈ, ਇੱਥੇ ਜਿੱਥੇ ਫਾਇਦਾ ਹੋਵੇ ਉੱਥੇ ਸੱਚ ਆਖਣਗੇ, ਜਿੱਥੇ ਕੂੜ ਨਾਲ ਫਾਇਦਾ ਹੁੰਦਾ ਹੋਵੇ ਉੱਥੇ ਕੂੜ ਵਰਤਾਂਗੇ। ਬਲਕਿ ਕਈ ਲੋਕ ਦਲੀਲ ਦੇਣ ਲੱਗ ਪੈਂਦੇ, ਕਹਿੰਦੇ ਕਿਸੇ ਥਾਂ ਤੇ ਕੂੜ ਬੋਲਿਆ ਕਿਸੇ ਦਾ ਭਲਾ ਹੁੰਦਾ ਹੋਵੇ ਤੇ ਬੋਲ ਲੈਣਾ ਚਾਹੀਦਾ। ਮਨੁੱਖ ਸੱਚ ਤੇ ਕੂੜ ਦੀ ਪਰਿਭਾਸ਼ਾ ਆਪਣੀ ਮਰਜ਼ੀ ਦੀ ਬਣਾਉਣ ਲੱਗ ਪੈਂਦੀ। ਗੁਰੂ ਕਹਿੰਦੇ ਇਹਦਾ ਮਤਲਬ ਉਹਦੇ ਅੰਦਰ ਹੈ, ਜੇ ਸੱਚ ਨਹੀਂ ਗਿਆ ਉਹ ਸੱਚ ਦੀ ਵਰਤੋਂ ਹੀ ਕਰਦਾ।

ਕਿ ਜਦੋਂ ਸੱਚ ਨਾਲ ਪਿਆਰ ਪੈਦਾ ਹੋ ਜਾਏ, ਸੱਚ ਨਾਲ ਸਨੇਹ ਪੈਦਾ ਹੋ ਜਾਏ, ਤੇ ਜਿਹਦੇ ਨਾਲ ਸਨੇਹ ਪੈਦਾ ਹੋ ਜਾਏ ਨਾ, ਉਹਦੇ ਤੋਂ ਮੈਨੂੰ ਸਭ ਕੁਝ ਵਾਰ ਦਿੰਦਾ। ਉਹਨੂੰ ਨੀ ਸਾਡੀ ਸਾਚੀ ਪ੍ਰੀਤ, ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਤੋਰੀ। ਗੁਰੂ ਕਹਿੰਦੇ ਜਿਸ ਨਾਲ ਜਿਸ ਦਿਨ ਸੱਚ ਨਾਲ ਪ੍ਰੀਤ ਪੈ ਗਈ, ਸੱਚ ਨਾਲ ਨਿਉਂ ਲੱਗ ਗਿਆ, ਸੱਚ ਨਾਲ ਪਿਆਰ ਪੈ ਗਿਆ, ਉਸ ਦਿਨ ਤੈਨੂੰ ਕੋਈ ਸੱਚ ਦੇ ਉੱਤੋਂ ਜਿੰਨੀ ਮਰਜ਼ੀ ਕੁਰਬਾਨੀ ਦੇਣ ਦਾ ਸਮਾਂ ਆ ਜਾਏ, ਤੂੰ ਆਖੇਂਗਾ ਮੈਂ ਸੱਚ ਨਹੀਂ ਪਿਆਰ ਸਕਦਾ।

ਉਦੋਂ ਤੱਕ ਸੱਚੇ ਨਾਮ ਨੂੰ ਸੁਣ ਕੇ ਹੀ ਮਨ ਖਿੜੇਗਾ, ਉਹਦਾ ਖੇੜਾ ਹੀ ਉਹਦੇ ਵਿੱਚ ਟਿਕਿਆ ਹੋਏਗਾ। ਉਹ ਤਤਵੀਆਂ ਲੋਹਾਂ ਤੇ ਬੈਠਾ ਵੀ ਖੜਿਆ ਹੋਏਗਾ ਕਿਉਂਕਿ ਉਹਦੇ ਕੋਲ ਨਾਮ ਹੈ। ਉਹ ਚਾਂਦਨੀ ਚੌਂਕ ਵਿੱਚ ਬੈਠਾ ਵੀ ਖੜਿਆ ਹੋਵੇਗਾ ਕਿਉਂਕਿ ਉਹਦੇ ਕੋਲ ਨਾਮ ਹੈ, ਕਿਉਂਕਿ ਉਹਦਾ ਮਨ ਤਾਂ ਖਿੜਿਆ ਹੋਇਆ ਨਾਮ ਕਰਕੇ, ਹੱਥ ਨਾਲ ਜੁੜ ਕੇ।

हाथ जिस हिरदे विच आ जाए, गुरु कहिंदे ने उनकी निशानी की है, तां उस सच दा वारिस है जे उनू जीवन की जुगती आ जाए, उनू जीवना आ जाए। जीवन विच कर्म केड़े ने, तहत काया साध के अज सवेरे भी लिखाए सन कि काया जिहड़ी है वह धरती है, कर्म खेत्र है, कर्म खेत्र है, कर्म धरती शरीर कलयुग विच जे हक बीजे ते हक ਮੇਰੀ ਗੱਲ ਸਪਸ਼ਟ ਹੋਈ ਸੀ ਜਿੱਥੇ ਆਇਆ ਸੀ ਕੱਲ ਕੱਲ ਸ਼ਾਮੀ ਹਰ ਅੰਮ੍ਰਿਤ ਤੇ ਨੀ ਦਿਹੋਰੀ, ਕਿਉਂਕਿ ਦਿਹੋਰੀ ਤੇ ਜਿੰਦਾ ਨਿਕਲੇ ਕਰਮਾਂ ਵਿੱਚ ਅੰਮ੍ਰਿਤ ਸਮਾ ਜਾਣਾ। ਕਾਇਆ ਨੂੰ ਸੰਭਾਲਣ ਦਾ ਮਤਲਬ ਹੈ ਕਾਇਆ ਵਿੱਚ ਸੱਚ ਸਮਾ ਜਾਣਾ, ਧਰਤ ਕਾਇਆ ਸਾਧ ਕੇ, ਭਾਵ ਕਰਮਾਂ ਦੀ ਸਾਧਨਾ ਇਹ ਹੈ ਕਿ ਉਹਦੇ ਵਿੱਚ ਸੱਚ ਟਿਕ ਜਾਏ। ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਵੀ ਕਰਤਾ ਅਕਾਲ ਸੱਚ ਜਿਹੜਾ ਉਹ ਕਰਮ ਧਰਤੀ ਵਿੱਚ ਸਮਾ ਜਾਏ, ਤੇ ਜੇ ਕਰਮਾਂ ਵਿੱਚ ਸੱਚ ਨਾ ਆਵੇ ਮੂੰਹ ਸੱਚ ਬੋਲ ਵੀ ਲਵੇ ਪਰ ਪ੍ਰੈਕਟੀਕਲੀ ਸੱਚ ਨਾ ਆਵੇ ਵਰਤ ਜੀਵਨ ਵਿੱਚ, ਗੁਰੂ ਕਹਿਣ ਲੱਗੇ ਕਰਮ ਵਿੱਚ ਸਮਾ ਜਾਏ। ਅਗਲੇ ਪਾਸੇ ਅਗਲੇ ਸੱਚ ਦੀ ਪਰਿਭਾਸ਼ਾ ਦੇ ਅਗਲੀ ਲਾਈਨ ਵਿੱਚ ਇੱਕ ਜਿਹੜਾ ਆਮ ਭਰਮ ਹੈ ਸਪਸ਼ਟ ਕਰਨਾ ਚਾਹੀਦਾ। ਗੁਰੂ ਕਹਿੰਦੇ ਜੀ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਕਹਿਣ ਲੱਗੇ ਮੈਂ ਸੱਚ ਤਾਂ ਸਮਝਾਂ ਜੇ ਸੱਚੀ ਸਿੱਖਿਆ ਨਾਲ ਜੁੜ ਜਾਏ। ਇਹ ਨਾ ਹੋਵੇ ਕਿ ਸਤਿਗੁਰ ਕੀ ਰੀਤ ਤੇ ਹੋਰ ਕੱਚ ਪਿੱਚ ਬੋਲਦੇ ਉਹਨਾਂ ਨਾਲ ਹੀ ਜੁੜਿਆ ਸੀ, ਥਾਂ ਥਾਂ ਤੋਂ ਸਿੱਖਿਆ ਲੈਂਦਾ ਸੀ। ਕਹਿਣ ਲੱਗੇ ਨੀ ਸੱਚ ਤਾਂ ਹੈ ਜੇ ਸੱਚ ਦੀ ਸਿੱਖਿਆ ਨਾਲ ਜੁੜ ਜਾਏ, ਸਿੱਖ ਸੱਚੀ ਲੈ। ਅਗਲੇ ਲਫ਼ਜ਼ ਕੀ ਨੇ? ਲਫ਼ਜ਼ ਨੇ ਪੁੰਨ ਦਾਨ ਨਾਲ ਸੰਬੰਧਿਤ। ਲਓ ਇੱਥੇ ਰੁਕਣਾ, ਇਹ ਬੜਾ ਧਰਮ ਪੈਦਾ ਹੋ ਰਿਹਾ। ਇਸੇ ਲਈ ਜੀ ਦਇਆ ਨੂੰ ਪੁੰਨ ਦਾਨ ਨਾਲ ਜੋੜਿਆ, ਇਸ ਲਾਈਨ ਨਾਲ ਵਰਤਿਆ, ਪਹਿਲਾਂ ਨਹੀਂ ਵਰਤਿਆ। ਆਹ ਇੱਥੇ ਰੁਕਣਾ, ਅਸੀਂ ਜੀ ਦਇਆ ਦੇ ਅਰਥ ਹੀ ਬਦਲ ਦਿੱਤੇ ਜੀ। ਜੀ ਦਇਆ ਨੂੰ ਅਸੀਂ ਅਹਿੰਸਾ ਪਰਮੋ ਧਰਮ ਵੱਲ ਲਿਜਾ ਕੇ ਝਗੜੀ ਜਾਂਦੇ ਹਾਂ ਆਪਸ ਵਿੱਚ, ਇਹਨੂੰ ਪੁੰਨ ਦਾਨ ਨਾਲ ਜੁੜੇ, ਕਿਉਂਕਿ ਪੁੰਨ ਦਾਨ ਜਿਹੜਾ ਹੁੰਦਾ ਉਹ ਹੁੰਦਾ ਹੀ ਜੀ ਦਇਆ ਤੇ। ਗੁਰੂ ਕਹਿੰਦੇ ਨੇ ਉਹ ਜਾਣ ਲਵੇ, ਸਮਝ ਲੈ ਕਿਹਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿਸੇ ਤੇ ਤਰਸ ਕਰਨਾ ਤਾਂ ਕਿਵੇਂ ਕਰਨਾ, ਕਿੱਥੇ ਉਹਦੇ ਵਿਅਕਤੀ ਤੇ ਕਰਨਾ, ਪੁੰਨ ਦਾਨ ਕਰਨਾ। ਉਹਨੇ ਵੀ ਨਹੀਂ ਆਖਿਆ ਖੇਤ ਪਛਾਣੇ ਦੂਜੇ ਦਾਨ ਸੌ ਖੱਤਰੀ ਦਰਜੇ ਪ੍ਰਵਾਨ ਕਹਿ ਦਿੱਤਾ। ਅਕਲੀ ਸਾਹ ਵਸੇਰੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੇ ਦਾਨ। ਦਾਨ ਜਿਹੜਾ ਹੁੰਦਾ ਹੀ ਦਇਆ ਵਿੱਚੋਂ, ਜਿਹਦੇ ਕੋਲ ਦਇਆ ਨਹੀਂ ਉਹ ਦਾਨ ਕਿਉਂ ਕਰੇਗਾ? ਤੇ ਦਾਨ ਦੇ ਅਰਥ ਵੀ ਤਾਂ ਬਣਦੇ, ਇਹ ਜਿਹੜੇ ਆਪਾਂ ਆਮ ਪੁਰਾਤਨ ਸਮੇਂ ਅੰਦਰ ਦਾਨ ਵੇਖਦੇ ਰਹੇ ਹਨ, ਉਹਦਾ ਕਾਰਨ ਇਹੋ ਸੀ ਕਿ ਉੱਥੇ ਖੇਤ ਪਛਾਣੇ ਕੋਈ ਨਹੀਂ ਸੀ, ਪਛਾਣ ਕਿਉਂਕਿ ਬ੍ਰਾਹਮਣ ਨੇ ਖਤਮ ਕਰ ਦਿੱਤੀ ਸੀ ਕਿ ਕੁਝ ਕਿਸੇ ਨੂੰ ਪੜ੍ਹਨ ਦਾ ਲਿਖਣ ਦਾ ਧਰਮ ਵਿਚਾਰਨ ਦਾ ਹੱਕ ਕੋਈ ਨਹੀਂ। ਫਿਰ ਉਹਨੇ ਦਾਨ ਦੇ ਅਰਥ ਹੀ ਬਦਲ ਦਿੱਤੇ, ਜੋ ਬ੍ਰਾਹਮਣ ਆਖੇ ਉਹ ਦਾਨ ਕਰਨਾ। ਉਹਨੇ ਆਖਿਆ ਆਪਣੀਆਂ ਧੀਆਂ ਦਾਨ ਕਰਦੇ ਤੇ ਇਹਨੂੰ ਵੀ ਦਾਨ ਬਣ ਗਿਆ, ਤੇ ਦਾਨ ਕਰਨ ਵਾਲੇ ਨੂੰ ਇਹ ਪਤਾ ਹੀ ਨਹੀਂ ਸੀ ਦਇਆਵਾਨ ਦਇਆ ਵਿੱਚੋਂ ਦਾਨ ਨਿਕਲਦਾ।

ਤੇ ਗੁਰੂ ਵੀ ਦਾਨ ਕਰੀ ਜਾਂਦਾ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ। ਮੰਗੋ ਦਾਨ ਠਾਕਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚੱਲੇ, ਮਿਲੇ ਕਿਰਪਾ ਗੁਰਦਾ। ਨਾਮ ਵੀ ਦਾਨ ਹੈ, ਜਿਹੜਾ ਨਾਮ ਤੋਂ ਭੁੱਲਿਆ ਹੋਇਆ ਉਹਨੂੰ ਇਹ ਦਾਨ ਕਰ। ਪਰ ਇਹ ਤਾਂ ਹੀ ਸਮਝਾਈਆਂ ਨਾ ਕਿ ਪਹਿਲਾਂ ਜਾਣੇਗਾ ਤੈਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿੱਥੇ ਬਰਬਾਦ ਹੋ ਰਹੀ। ਗੁਰੂ ਕਹਿੰਦੇ ਨੇ ਇਸ ਲਈ ਖਿਆਲ ਕਰੀ ਜੀ ਦਇਆ ਨੂੰ ਪਹਿਲਾਂ ਜਾਣ, ਕਿ ਕਿਸ ਜੀ ਤੇ ਕਿਸ ਤਰਸ ਦੀ ਕਿਸ ਦਇਆ ਦੀ ਲੋੜ ਹੈ। ਜਿਹੜੀ ਲੋੜ ਹੈ ਉਹ ਚੀਜ਼ ਉਹਨੂੰ ਦਾਨ ਕਰ, ਤਾਂ ਕਿ ਤੇਰਾ ਪੁੰਨ ਦਾਨ ਸਫਲ ਹੋਵੇ।

ਕਹਿਣ ਲੱਗੇ ਸੱਚ ਤਾਂ ਮੈਂ ਤਾਂ ਸਮਝਾਂ ਜੇ ਅੰਤਰ ਆਤਮੇ ਅਡੋਲਤਾ ਆ ਜਾਏ, ਗੁਰੂ ਦੀ ਅਗਵਾਈ ਵਿੱਚ ਨਿੱਜ ਘਰ ਵਿੱਚ ਜੀਉ ਵਸ ਜਾਏ, ਭਟਕਣਾ ਖਤਮ ਹੋ ਜਾਏ, ਦਰ ਦਰ ਭਟਕੇ ਨਾ, ਥਾਂ ਥਾਂ ਤੇ ਮੱਥੇ ਨਾ ਟੇਕਦਾ ਫਿਰੇ, ਥਾਂ ਥਾਂ ਤੇ ਸਿਰ ਝੁਕਾ ਕੇ ਆਪਣੀ ਜ਼ਮੀਰ ਗੁਲਾਮ ਨਾ ਕਰਦਾ ਫਿਰੇ, ਇੱਕ ਗੁਰੂ ਦੀ ਅਗਵਾਈ ਵਿੱਚ ਗੁਰੂ ਕੋਲੋਂ ਪੁੱਛ ਕੇ ਚੱਲ ਕੇ ਜੀਵਨ ਗੁਜ਼ਾਰੇ ਤੇ ਆਪਣੇ ਨਿੱਜ ਘਰ ਵਿੱਚ ਆਤਮੇ ਅਡੋਲ ਤੇ ਦ੍ਰਿੜ ਹੋ ਕੇ ਟਿਕ ਜਾਏ।

ਕਹਿਣ ਲੱਗੇ ਇਸ ਤਰ੍ਹਾਂ ਦਾ ਜੇ ਸੱਚ ਜੀਵਨ ਵਿੱਚ ਸਮਾ ਜਾਏ ਆ ਜਾਏ ਤੇ ਫਿਰ ਕੀ ਹੋਏਗਾ, ਸੱਚ ਸਭ ਨਾ ਹੋਏ ਦਾਰੂ। ਪਾਪਾ ਨੂੰ ਧੋ ਕੇ ਕੱਢ ਦਿੱਤਾ ਕਿਉਂਕਿ ਸੰਸਾਰ ਰੋਗੀ ਹੈ, ਨਾਮ ਦਾਰੂ ਹੈ। ਗੁਰਬਾਣੀ ਵਿੱਚ ਕਹਿੰਦੇ ਨੇ ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚੰਨ ਨਿਤ ਸਾਚ ਤੇ ਸਮਝਣਾ। ਸਮਝਣਾ ਗੁਰੂ ਨੇ ਬਾਣੀ ਅੰਦਰ ਕਿਹੜੀ ਕਿਹੜੀ ਚੀਜ਼ ਨੂੰ ਖੁਲਾਸਾ ਕੀਤਾ। ਗੁਰੂ ਕਹਿੰਦੇ ਨੇ ਖਿਆਲ ਕਰਿਓ, ਤੀਰਥਾਂ ਤੇ ਇਸ਼ਨਾਨ ਕਰਨ ਨਾਲ ਪਵਿੱਤਰ ਨਹੀਂ ਹੁੰਦਾ। ਗੁਰੂ ਸ਼ਬਦ ਹੈ ਕਿ ਆਪਣੇ ਆਪ ਵਿੱਚ ਇਸ਼ਨਾਨ ਹੈ, ਗਿਆਨ ਇਸ਼ਨਾਨ ਹੈ। ਗੁਰੂ ਸ਼ਬਦ ਇੱਕ ਤੀਰਥ ਹੈ, ਆਪਾਂ ਰੋਜ਼ ਪੜ੍ਹਨਾ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆਪਾਂ ਬਾਵਨ ਅੱਖੀ ਦੇ ਸ਼ਲੋਕ ਨੂੰ ਪਹਿਲੇ ਸੀ ਪੜ੍ਹਦੇ ਹਾਂ, ਰੋਜ਼ ਉੱਥੇ ਜਾ ਕੇ ਕਹਿੰਦੇ ਹਾਂ ਗੁਰਦੇਵ ਤੀਰਥ। ਜਿਹੜਾ ਗੁਰਦੇਵ ਹੈ ਨਾ, ਇਹੋ ਹੀ ਤੀਰਥ ਹੈ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਣ ਅਪਰੰਪਰਾ। ਜਿਹੜਾ ਗਿਆਨ ਗੁਰੂ ਕੋਲੋਂ ਲੈਣਾ ਹੈ, ਇਹ ਅਸਲ ਇਸ਼ਨਾਨ ਹੈ, ਗੁਰਦੇਵ ਤੀਰਥ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਗੁਰਮਤ ਮੈਲ ਹਰੇ। ਗੁਰੂ ਕਹਿੰਦੇ ਨੇ ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਹੋਏ, ਪਾਪ ਧੋ ਕੇ ਕੱਢ ਦਿੰਦਾ ਹੈ। ਕਹਿਣ ਲੱਗੇ ਨਾਨਕ ਵਖਾਣੇ ਬੇਨਤੀ, ਨਾਨਕ ਬੇਨਤੀ ਕਰਦਾ, ਬੇਨਤੀ ਕਰਦਾ ਕਿ ਜਿਨ੍ਹਾਂ ਦੇ ਪੱਲੇ ਸੱਚ ਹੈ ਨਾ, ਇਹੋ ਜਿਹਾ ਸੱਚ ਕਿ ਹਿਰਦੇ ਵਿੱਚ ਵੀ ਸੱਚ, ਨਿਉ ਵੀ ਸੱਚ ਨਾਲ, ਕੂੜ ਦੀ ਅੰਦਰ ਕੋਈ ਸੋ ਵੀ ਨਹੀਂ, ਉਹਨਾਂ ਦੀ ਜੀਵਨ ਜੁਗਤ ਵੀ ਸੱਚ ਦੀ, ਉਹ ਦਾਨ ਪੁੰਨ ਵੀ ਕਰਦੇ ਨੇ ਤੇ ਬੜੇ ਸੋਚ ਸਮਝ ਕੇ ਉਹ ਜੀਵ ਦਇਆ ਨੂੰ ਪਛਾਣਦੇ ਨੇ, ਉਹਨਾਂ ਦਾ ਅੰਤਰ ਆਤਮੇ ਅਡੋਲਤਾ ਹੈ, ਦਰ ਦਰ ਭਟਕਦੇ ਵੀ ਨਹੀਂ। ਕਹਿਣ ਲੱਗੇ ਜਿਨ੍ਹਾਂ ਕੋਲ ਇਸ ਕਿਸਮ ਦਾ ਸੱਚ ਹੈ ਨਾ, ਮੈਂ ਚਾਹੁੰਦਾ ਜੇ ਮੈਨੂੰ ਉਹਨਾਂ ਦੀ ਚਰਨ ਧੂੜ ਮਿਲ ਜਾਏ, ਭਾਵ ਮੈਂ ਨਿਮਰਤਾ ਸਹਿਤ ਉਹਨਾਂ ਦੇ ਦਰ ਵਿੱਚ ਬੈਠਾ, ਉਹਨਾਂ ਦੀ ਸੰਗਤ ਵਿੱਚ ਬੈਠਾ।

ਹੁਣ ਕੀ ਹੈ ਅਜੇ ਤੱਕ ਅਸੀਂ ਜੇ ਅਲਖ ਵੀ ਧਿਆਉਣੇ ਆ ਤੇ ਲਾਲਚ ਵੱਸ ਰੱਬ ਦੇ ਦਰਗਾਹ ਤੇ ਪਹੁੰਚਣੇ ਤੇ ਸੰਸਾਰਕ ਚੀਜ਼ਾਂ ਮੰਗਣੇ ਸੱਚੇ ਦੀ ਦਰਗਾਹ ਵਿੱਚ ਕੂੜ ਮੰਗੀ ਜਾਂਦੇ ਗੁਰੂ ਕਹਿੰਦੇ ਮਹਿਕੂ ਵਾਲੇ ਛੱਡੀਏ ਹੋਏ ਇੱਕ ਮਨ ਅਲਖ ਤੇ ਆਈ ਹੈ ਕਹਿਣ ਲੱਗੇ ਵਿਸ਼ਵਾਸ ਕਰ ਫਲ ਤਵੇਹੋ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ ਜੋ ਕੁਛ ਤੂੰ ਅੰਦਰ ਪਾਏਗਾ ਉਸਦੇ ਇਸ ਲਈ ਬਹੁਤ ਜ਼ਰੂਰੀ ਗੱਲ ਹੈ ਕਿ ਧਟਕਾਇਆ ਸਾਧ ਕੇ ਵਿੱਚ ਦੇਖ ਆਪਣੇ ਕਰਮਾਂ ਦਾ ਸੁਧਾਰ ਕਰ ਕਿਉਂਕਿ ਜਿਹੋ ਜਿਹੇ ਕਰਮ ਕਰੇਗਾ ਉਹ ਮਿਲੇਗਾ ਜਿਵੇਂ ਹੀ ਕਾਰ ਕਮਾਈ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ ਕਹਿਣ ਲੱਗੇ ਇਹੋ ਜਿਹੇ ਮਹਾਨ ਪੁਰਸ਼ ਇਹੋ ਜਿਹੇ ਰੱਬੀ ਲੋਕ ਜਿਨ੍ਹਾਂ ਦੇ ਅੰਦਰ ਸੱਚ ਵਸਦਾ ਹੈ ਜੇ ਤੈਨੂੰ ਉਹਨਾਂ ਦਾ ਸਾਥ ਮਿਲ ਜਾਏ ਇੱਕ ਆਪਣਾ ਇਸੇ ਦਾ ਨਾਂ ਸਾਧ ਸੰਗਤ ਹੈ ਪਰ ਮਿਲਦੀ ਹੈ ਕਰਮਾਂ ਨਾਲ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਬੇਤਕ ਗੁਰਮਤ ਖੋਈ ਕਹਿਣ ਲੱਗੇ ਵੱਡੇ ਭਾਗਾਂ ਨਾਲ ਮਿਲਦੀ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ ਤੇ ਕਹਿਣ ਲੱਗੇ ਜੇ ਗੁਰੂ ਕੋਲੋਂ ਮਤ ਨਾ ਲਈ ਗੁਰੂ ਕੋਲੋਂ ਪੁੱਛ ਕੇ ਜੀਵਨ ਦਾ ਕਦਮ ਨਾ ਉਠਾਇਆ ਜੇ ਪਹਿਲਾਂ ਆਇਆ ਸੀ ਸਤਿਗੁਰੂ ਕੋਲੋਂ ਪੁੱਛ ਸਿੱਖ ਸੱਚੀ ਲਏ ਆਤਮ ਤੀਰਥ ਕਰੇ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਜੇ ਗੁਰੂ ਕੋਲੋਂ ਨਾ ਪੁੱਛੀ ਹੋਈ ਤਾਂ ਪੁੰਨ ਦਾਨ ਵੀ ਲੇਖੇ ਵਿੱਚ ਨਹੀਂ ਲੱਗਣੇ ਈਵਨ ਇੱਥੋਂ ਤੱਕ ਕਿ ਸੇਵਾ ਵੀ ਥਾਂ ਨਹੀਂ ਪੈਣੀ ਕਿਉਂਕਿ ਤੈਨੂੰ ਸੇਵਾ ਦੀ ਪਛਾਣ ਨਹੀਂ ਹੋਣੀ ਸੇਵਾ ਕਿਹੜੀ ਕਰਨੀ ਹੈ ਕਿਹੜੀ ਨਹੀਂ ਕਰਨੀ ਆ ਸਾਡੀ ਜ਼ਿੰਦਗੀ 'ਚ ਦੇਖ ਲਓ ਕਈ ਮਾਤਾਵਾਂ ਕਈ ਬੀਬੀਆਂ ਕਈ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੇ ਪਾਵਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਸਮਝੀ ਜਾਣਗੇ ਤੇ ਉਸ ਨੂੰ ਮੁੱਖੀਆਂ ਪੇ ਭਰਨੇ ਜਿਵੇਂ ਗੁਰੂ ਥੱਕ ਗਿਆ ਤੇ ਅਸੀਂ ਮੁੱਖੀਆਂ ਪੇ ਭਰਨੇ ਥਕਾਵਟ ਪੈ ਦੂਰ ਕਰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੀੜਾ ਜਿਨ੍ਹਾਂ ਤੇ ਸਤਿਗੁਰੂ ਨਿਵਾਸ ਕਰਦੇ ਨੇ ਉਸ ਪੀੜੇ ਦੇ ਪਾਵੇ ਜਿਹੜੇ ਨੇ ਉਹਨਾਂ ਨੂੰ ਗੁਰੂ ਦੇ ਚਰਨ ਸਮਝੀ ਕਰਦੇ ਆਹ ਵੱਲੋਂ ਸੇਵਾ ਕਰ ਰਹੇ ਅਸੀਂ ਮੁੱਖੀਆਂ ਭਰਦੇ ਪਰ ਹੁਣ ਕੀ ਆਖੋਗੇ ਇਹਦਾ ਮਤਲਬ ਸੇਵਾ ਕਰਨ ਦਾ ਚਾਹ ਹੈ ਪਰ ਮਤ ਥੋੜੀ ਸਿਆਣਪ ਨਹੀਂ ਗਿਆਨ ਨਹੀਂ ਗੁਰੂ ਕੋਲੋਂ ਨਹੀਂ ਪੁੱਛਿਆ ਕਿ ਹਜ਼ੂਰ ਸਤਿਗੁਰੂ ਬਖਸ਼ਿਸ਼ ਕਰੋ ਆ ਤੇਰੇ ਪੀੜੇ ਦੇ ਜਿਹੜੇ ਪਾਵੇ ਨੇ ਇਹ ਤੇਰੇ ਚਰਨ ਨੇ ਪੁੱਛਦੇ ਸਹੀ ਇਹ ਤੇਰੇ ਚਰਨ ਪਰ ਕਰੀ ਜਾਂਦੇ ਗੁਰੂ ਕਹਿੰਦੇ ਨੇ ਇਸ ਲਈ ਖਿਆਲ ਕਰੀ ਗੁਰੂ ਕੋਲ ਗਿਆਨ ਦਾ ਖਜ਼ਾਨਾ ਹੈ ਗੁਰੂ ਕੋਲ ਨਾਮ ਦਾ ਖਜ਼ਾਨਾ ਹੈ ਅੱਜ ਮੇਰੇ ਵੀ ਆਏ ਸੀ ਕਿ ਨਾਮ ਤੇ ਗਿਆਨ ਦੋ ਚੀਜ਼ਾਂ ਇਕੱਠੀਆਂ ਅਮੋ ਸਮੀਆਂ ਗੁਰੂ ਕੋਲ ਭਗਤੀ ਦਾ ਖਜ਼ਾਨਾ ਹੈ ਗੁਰੂ ਕੋਲ ਗਿਆਨ ਦਾ ਖਜ਼ਾਨਾ ਹੈ ਭਗਤੀ ਨਾਲ ਨਾਮ ਮਿਲੇਗਾ ਤੇ ਗਿਆਨ ਨਾਲ ਤੈਨੂੰ ਜਾਂਚ ਆਵੇਗੀ ਕੀ ਕਰਨਾ ਕੀ ਨਹੀਂ ਕਰਨਾ ਕਿਤੇ ਐਸਾ ਨਾ ਹੋਵੇ ਸੇਵਾ ਕਰਦਾ ਰਹੇ ਸਾਰੀ ਜ਼ਿੰਦਗੀ ਪਾਵਿਆਂ ਨੂੰ ਮੁੱਠੀਆਂ ਹੀ ਭਰਦਾ ਰਹੇ ਤੇ ਉਸ ਜੀਵਨ ਦਾ ਸਮਾਂ ਅਸਫਲ ਹੋ ਜਾਏ ਗੁਰੂ ਕਹਿੰਦੇ ਜੀ

ਗੁਰੂ ਸ੍ਰੀ ਆਸਥਾ ਦੀ ਦੀਵਾਰ ਦੇ ਰਾਹੀਂ ਰੋਜ਼ਾਨਾ ਜੀਵਨ ਦੇ ਉਹ ਔਖੇ ਮੋੜ ਜਿੱਥੇ ਅੱਗੇ ਜਾ ਕੇ ਦਿਸਦਾ ਕੁਝ ਨਹੀਂ, ਮਨੁੱਖ ਗਲਤ ਮੁੜ ਜਾਂਦਾ। ਆ ਤੁਸੀਂ ਪਹਾੜੀ ਇਲਾਕੇ ਵਿੱਚ ਜਾਓ ਨਾ, ਉੱਥੇ ਜਿੰਨਾ ਮੋੜ ਔਖਾ ਹੁੰਦਾ ਨਾ, ਉਹਦੇ ਸਾਹਮਣੇ ਲਿਖਿਆ ਹੁੰਦਾ ਤੀਸਰਾ ਮੋੜ ਹੈ, ਬੜਾ ਸੰਭਲ ਕੇ ਚੱਲੋ, ਬਸ ਰਿਆਸਤ ਦੀ ਵਾਰੀ ਹੋਈ ਹੈ, ਆਪਣਾ ਫਰਜ਼ ਅਦਾ ਕਰ ਰਹੀ ਹੈ। ਜੀਵਨ ਵਿੱਚ ਜਿੰਨੇ ਔਖੇ ਮੋੜ ਨੇ ਨਾ, ਉੱਥੇ ਸ੍ਰੀ ਆਸਾ ਜੀ ਦੀ ਵਾਰ ਖਲੋਤੀ ਹੈ ਤੇ ਆਖਰੀ ਸੰਭਲ ਕੇ ਤੁਰੇ, ਮਤ ਪੁੰਨ ਦਾਨ ਕਰੀ ਜਾਏ, ਤੈਨੂੰ ਦਇਆ ਪਛਾਣਨੀ ਨਾ ਆਵੇ, ਮਤ ਸੇਵਾ ਕਰੀ ਜਾਏ, ਜਿਹਦੀ ਸੇਵਾ ਕਰਨੀ ਉਹਨੂੰ ਪਛਾਣਨਾ ਨਾ। ਗੁਰੂ ਕਹਿੰਦੇ ਨੇ ਇਹ ਗੱਲ ਸਮਝ ਲੈ, ਇਹੋ ਹੀ ਸ੍ਰੀ ਆਸਾ ਜੀ ਦੀ ਵਾਰ ਦੀ ਪਛਾਣ ਹੈ, ਇਹੋ ਸਮਝ ਹੈ, ਇਹੋ ਹੀ ਇਹਦਾ ਗਿਆਨ ਹੈ ਜੋ ਸਾਡੀ ਝੋਲੀ ਸਤਿਗੁਰੂ ਪਾ ਰਿਹਾ। ਆਓ ਅਨੰਦ ਸਾਹਿਬ ਦਾ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਕਰ

ਸਾਥ ਨਾ ਮਿਲਿਆ ਧਾਰ ਮੇਰਾ ਜਿਨ ਭੁੱਖਾ ਸਭ ਦੁਆਈਆਂ ਕਰ ਸਾਥ ਸੁਖਮਣਿਆ ਜਿਨੇ ਇੱਛਾ ਸਭ ਪੁਜਾਈ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਆਏ ਵਡਿਆਈ ਕਹੇ ਨਾਨਕ ਸੁਣੋ ਸੰਤੋਸ਼ ਸ਼ਬਦ ਧਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ।

0: واحدو لیسا خالقا واحدو
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib Western Singh Sabha, Williams Lake. Any comments and suggestions, please call 250-392-3874.

0: ਜੇ ਸਤਿਗੁਰ ਨੂੰ ਮੰਨੈ ਸੋ ਸਭ ਨਾ ਮਨ ਭਾਵੈ ਸੁਧ ਵਾਹਿਗੁਰੂ ਜੀ ਕਾ
1: ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸੱਚੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਜਾਂ ਇੰਜ ਕਹਿ ਲਓ ਜਿਸ ਦਾ ਕੋਈ ਵੀ ਨਹੀਂ ਉਸ ਦਾ ਵਾਹਿਗੁਰੂ ਹੈ, ਉਸ ਦਾ ਪਰਮਾਤਮਾ ਹੈ। ਐਸੇ ਘਰ ਵਿੱਚ ਸਜੇ ਹੋਏ ਗੁਰਮੁਖ ਸਤਸੰਗੀ ਜਨੋ, ਆਓ ਗੁਰਮੁਖ ਪਿਆਰਿਓ, ਅੱਜ ਬਹੁਤ ਵੱਡਾ ਦਿਹਾੜਾ ਹੈ, ਖਾਲਸੇ ਦੇ ਜਨਮ ਦਿਨ ਦੀ, ਖਾਲਸਾ ਸਾਜਨ ਦਿਵਸ ਦੀ। ਆਪ ਜੀ ਨੂੰ ਜਿੱਥੇ ਵਧਾਈ ਹੋਵੇ ਕਿ ਫਤਿਹ ਵੀ ਅੱਜ ਦੇ ਦਿਨ ਹੀ ਨਿਕਲੀ, ਇਹ ਫਤਿਹ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਅੰਮ੍ਰਿਤ ਦੀ ਪਹੁਲ ਛਕਾਈ, ਇੱਕ ਇੱਕ ਚੂੜਾ ਦੇ ਕੇ ਇੱਕ ਇੱਕ ਘੁੱਟ ਪਿਆ ਕੇ ਆਖਿਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਮੈਂ ਤੁਹਾਨੂੰ 15 ਵਾਰੀ ਫਤਿਹ ਗਜਾਣੀ ਹੈ, ਬੁਲਾਉਣੀ ਹੈ, ਅਤੇ ਤੁਸੀਂ ਉਹ ਘੁੱਟ ਅੰਮ੍ਰਿਤ ਦਾ ਛੱਕ ਕੇ ਅਤੇ ਨਾਲ ਫਤਿਹ ਦਾ ਜਵਾਬ ਦੇਣਾ ਹੈ। ਅੱਜ ਫਤਿਹ ਸਾਜਨਾ ਦਿਵਸ ਹੈ, ਖਾਲਸਾ ਸਾਜਨ ਦਿਵਸ ਹੈ। ਆਓ ਇੱਥੇ ਖਾਲਸਾ ਪੰਥ ਦਾ ਠਾਠਾ ਮਾਰਦਾ ਹੋਇਆ ਸਮੁੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਿੱਥੇ ਸਭਾਏ ਮਾਨ ਹੈ, ਉੱਥੇ ਆਪਣੇ ਆਪਣੇ ਘਰਾਂ ਵਿੱਚ ਬੜੇ ਉਡੀਕ ਨਾਲ, ਬੇਸਬਰੀ ਨਾਲ ਤੁਸੀਂ ਇਹ ਖੁਸ਼ੀਆਂ ਦਾ ਆਨੰਦ ਮਾਣ ਰਹੇ ਹੋ। ਆਓ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਅੰਦਰ ਅਤੇ ਇੱਥੇ ਸਜੇ ਖਾਲਸਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਮੁੱਖ ਵਾਕ ਆਇਆ ਹੈ ਉਹ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸੇਵਾ ਕੀਤੀ ਅਤੇ ਪ੍ਰੈਕਟੀਕਲ ਸੇਵਾ ਕਰਕੇ ਅਤੇ ਸਿੱਖ ਪੰਥ ਨੂੰ ਦੱਸਿਆ ਵੀ ਇੰਜ ਸੇਵਾ ਕਰੀ ਦੀ ਹੈ। ਉਹ ਸਤਿਗੁਰੂ ਅੱਜ ਦਾ ਪ੍ਰਕਰਨ ਜਿਹੜਾ ਹੈ ਉਹ ਸੇਵਾਦਾਈ ਪ੍ਰਾਰੰਭ ਕਰ ਰਹੇ ਹਨ। ਆਓ ਗੁਰੂ ਬਖਸ਼ਿਸ਼ ਦੇ ਨਾਲ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਆਖੋ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਉਹਨਾਂ ਦੇ ਨਗਰੀ ਅੰਦਰ ਸਜੇ ਹਾਂ, ਉਹਨਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਕੇ ਅਸੀਂ ਆਪਣੇ ਆਪ ਨੂੰ ਅੱਜ ਭਾਗਾਂ ਵਾਲੇ ਸਮਝ ਰਹੇ ਹਾਂ। ਆਓ ਅੱਜ ਦੀ ਵਿਚਾਰ ਸਰਵਣ ਕਰੋ ਜੀ।
2: ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਆਪਣਾ ਆਪਣਾ ਪਛਾਣੇ, ਹਰ ਪ੍ਰਭ ਜਾਤਾ ਦੂਰ।
1: ਧੰਨ ਗੁਰੂ ਅਮਰਦਾਸ ਸਾਹਿਬ ਜੀ ਬਿਲਾਵਲ ਦੀ ਵਾਰੇ ਅੰਦਰ ਫਰਮਾਨ ਕਰਦੇ ਹਨ ਕਿ ਇਹ ਮਨੁੱਖ ਤੂੰ ਆਪਣੇ ਦੀ ਪਛਾਣ ਨਹੀਂ ਕਰਦਾ। ਵਾਕਈ ਬੰਦਾ ਦੂਜੇ ਨੂੰ ਆਖਦਾ ਮੈਂ ਤੁਹਾਨੂੰ ਪਛਾਣਿਆ ਨਹੀਂ, ਦੱਸੋ ਤੁਸੀਂ ਕੌਣ। ਦੱਸਣ 'ਤੇ ਬੰਦਾ ਉਦੋਂ ਹੀ ਪਛਾਣ ਲੈਂਦਾ, ਹਾਂ ਮੈਂ ਪਛਾਣ ਲਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਦੂਸਰੇ ਦੀ ਪਛਾਣ, ਹਰ ਇੱਕ ਚੀਜ਼ ਦੀ ਤੈਨੂੰ ਪਛਾਣ ਹੈ, ਧੀਆਂ ਦੀ ਪਛਾਣ ਹੈ, ਪੁੱਤਰਾਂ ਦੀ ਭੈਣ ਭਰਾਵਾਂ ਦੀ ਰਿਸ਼ਤੇਦਾਰਾਂ ਦੀ ਏਡਾ ਵੱਡਾ ਮਨੁੱਖ ਦਾ ਛੋਟੀ ਜੀ ਮੈਂਬਰੀ ਹੈ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਦੂਰ ਦਰੇਡੇ ਤੋਂ ਆ ਕੇ ਜਦੋਂ ਸੰਗਤ ਮਿਲਦੀ ਹੈ ਅਸੀਂ ਪਛਾਣ ਲੈਂਦੇ ਹਾਂ ਇਹ ਫਲਾਂ ਦੇਸ਼ ਤੋਂ ਆਇਆ ਹੈ। ਪਰ ਕਹਿੰਦੇ ਐਡੀ ਵੱਡੀ ਯਾਦਦਾਸ਼ਤ ਰੱਖੀ ਹੈ ਪਛਾਣਨ ਦੀ, ਪਰ ਐਨਿਆਂ ਨੂੰ ਪਛਾਣਨ ਵਾਲੇ ਚੀਜ਼ਾਂ ਦੀ, ਖਾਣ ਪੀਣ ਦੀ, ਮਿੱਠੇ ਲੂਣੇ ਦੀ ਸਭ ਤੈਨੂੰ ਪਛਾਣ ਹੈ। ਪਰ ਪਾਤਸ਼ਾਹ ਕਹਿੰਦੇ ਅਫਸੋਸ, ਤੂੰ ਆਪਣੇ ਆਪ ਨੂੰ ਨਹੀਂ ਪਛਾਣਿਆ, ਆਪਣੇ ਆਪ ਨੂੰ ਨਹੀਂ ਪਛਾਣਿਆ। ਤੇ ਸਤਿਗੁਰੂ ਫਰਮਾਨ ਕਰਦੇ, ਜਿੰਨਾ ਚਿਰ ਤੂੰ ਆਪਣੇ ਆਪ ਨੂੰ ਨਹੀਂ ਪਛਾਣਦਾ ਆਪਣਾ ਆਪ ਨਾ ਪਛਾਣੀ, ਕਹਿ ਲੱਗੇ ਓਨਾ ਚਿਰ ਰੱਬ ਦੂਰ ਹੈ, ਓਨਾ ਚਿਰ ਪਰਮਾਤਮਾ ਦੂਰ ਹੈ। ਕਿਉਂਕਿ ਬੰਦੇ ਨੂੰ ਆਪਣਾ ਮਨ ਮੈਂ ਨੇੜੇ ਹੈ, ਆਪਣਾ ਘਰ ਯਾਦ ਹੈ ਨੇੜੇ ਹੈ, ਪਾਤਸ਼ਾਹ ਕਹਿਣ ਲੱਗੇ ਇਸ ਕਰਕੇ ਆਪੇ ਦੀ ਪਛਾਣ ਕਰ, ਆਪ ਪਛਾਣੈ ਤਾਂ ਸੌ ਜਾਣੈ। ਗੁਰੂ ਨਾਨਕ ਦੇਵ ਜੀ ਕਹਿੰਦੇ ਆਪੇ ਦੀ ਪਛਾਣ ਕਰੇਗਾ ਤਾਂ ਤੈਨੂੰ ਉਸ ਸੌ ਦੀ ਪ੍ਰਾਪਤੀ ਹੋਵੇਗੀ, ਤਾਂ ਸ਼ੌਣ ਨੂੰ ਜਾਣੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੜੇ ਹੀ ਪਾਵਨ ਪਵਿੱਤਰ ਬੋਲ ਨੇ, ਪਾਤਸ਼ਾਹ ਕਹਿੰਦੇ ਕਾਹੇ ਦੇ ਮਨ ਖੋਜਣ ਜਾਈ, ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਲੇਪਾ, ਤੋ ਹੀ ਸੰਗ ਸਮਾਈ ਰਹਾਉ ਮੋਹ ਪੰਬਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ। ਇੱਥੇ ਵੀ ਆਖਿਆ ਆਪੇ ਨੂੰ ਚੀਨ, ਆਪੇ ਦੀ ਪਛਾਣ ਕਰ, ਜਿੰਨਾ ਚਿਰ ਤੂੰ ਆਪੇ ਆਪਣੇ ਨੂੰ ਨਹੀਂ ਪਛਾਣਦਾ ਮਿੱਟੈ ਨਾ ਭਰਮ ਕੀ ਕਾਈ। ਪਾਤਸ਼ਾਹ ਕਹਿਣ ਲੱਗੇ ਆਪਣੇ ਆਪ ਨੂੰ ਪਛਾਣ, ਸ਼ਬਦ ਬੜਾ ਜਿਹੜਾ ਹੈ ਉਹ ਪ੍ਰਸਿੱਧ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬੋਲ ਨੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਸ਼ਬਦ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੈ, ਹਰ ਇਹ ਵਾਰ ਵਾਰ ਪੜ੍ਹਿਆ ਜਾਂਦਾ ਹੈ ਕਿ ਪਤਾ ਲੱਗ ਜੇ ਆਪੇ ਦੀ ਪਛਾਣ ਹੋ ਜੇ। ਤੁਹਾਨੂੰ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹੈ ਮਨੁੱਖ ਆਪੇ ਨੂੰ ਪਛਾਣ, ਤੂੰ ਕੀ ਚੀਜ਼ ਹੈ ਆਪਣੇ ਆਪ ਨੂੰ ਪਛਾਣ। ਪਰ ਬੰਦੇ ਦੀ ਪਛਾਣ ਹੈ ਉਹ ਆਖਦਾ ਮੈਂ ਹਾਂ, ਇਹ ਮੇਰਾ ਘਰ ਹੈ, ਇਹਦੀ ਪਛਾਣ ਹੈ। ਇਹਨੂੰ ਕੁਝ ਹੱਸਣ ਦੀ ਪਛਾਣ ਹੈ, ਰੋਣ ਦੀ ਪਛਾਣ ਹੈ, ਕੁਝ ਕੱਪੜਾ ਪਾ ਕੇ ਰੋਜ਼ ਨਿਕਲਦਾ ਕਿ ਮੇਰੀ ਪਛਾਣ ਹੈ। ਪਰ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਆਪਾਂ ਪਰਿਕਰਮਾ ਕਰਦੇ ਹਾਂ ਨਾ ਜੀ, ਅਤੇ ਪਰਿਕਰਮਾ ਕਰਦੇ ਕਿਸੇ ਵੀ ਖੁੰਜੇ ਦੇ ਵਿੱਚ, ਨੁੱਕਰ ਦੇ ਵਿੱਚ ਲੱਗ ਕੇ ਜਦੋਂ ਆਪਾਂ ਚਾਰ ਗੁੱਠਾਂ ਦੇ ਵਿੱਚੋਂ ਵੇਖਾਂਗੇ ਹਰਿਮੰਦਰ ਸਾਹਿਬ ਨਜ਼ਰ ਆਏਗਾ, ਪਛਾਣ ਹੈ ਸਾਨੂੰ। ਅਸੀਂ ਕਿਸੇ ਦੇ ਘਰ ਜਾਵਾਂਗੇ ਅਤੇ ਜਿੱਥੇ ਸਤਿਗੁਰੂ ਦਾ ਸਰੂਪ ਲੱਗਿਆ ਹੋਵੇਗਾ ਹਰਿਮੰਦਰ ਸਾਹਿਬ ਜੀ ਦਾ, ਅਸੀਂ ਆਖਾਂਗੇ ਇਹ ਫੋਟੋ, ਇਹ ਤਸਵੀਰ ਹਰਿਮੰਦਰ ਸਾਹਿਬ ਜੀ ਦੀ ਹੈ, ਪਛਾਣ ਲਵਾਂਗੇ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਰੱਬ ਨੂੰ ਪਛਾਣ, ਆਪਾਂ ਛੱਡ ਦੇ ਵਿੱਚੋਂ ਮੈਂ ਛੱਡ ਦੇ, ਇਹ ਮੈਂ ਉੱਠਦਾ ਹਾਂ, ਮੈਂ ਬਾਣੀ ਪੜ੍ਹਦਾ ਹਾਂ, ਇਹ ਜਿੰਨਾ ਚਿਰ ਇਹ ਆਪਣੇ ਨੂੰ ਛੱਡ ਕੇ ਮੈਂ ਦੀਆਂ ਗੱਲਾਂ ਕਰੇਗਾ ਰੱਬ ਦੂਰ ਹੈ, ਪਰਮਾਤਮਾ ਦੂਰ ਹੀ ਰਹੇਗਾ। ਅਤੇ ਜਦੋਂ ਤੂੰ ਮੈਂ ਛੱਡ ਦਿੱਤੀ, ਹਉ ਮੈਂ ਕਰੀ ਤਾਂ ਤੂੰ ਨਹੀਂ, ਤੂੰ ਹੋਵੇਂ ਹਉ ਨਾ ਹੈ, ਅਤੇ ਪਾਤਸ਼ਾਹ ਕਹਿਣ ਲੱਗੇ ਫਿਰ ਪਰਮਾਤਮਾ ਦੂਰ ਨਹੀਂ, ਫਿਰ ਪਰਮਾਤਮਾ ਤੈਨੂੰ ਨੇੜੇ ਨਜ਼ਰ ਆਏਗਾ, ਪਰਮਾਤਮਾ ਦੂਰ ਹੀ ਹੈ। ਰੱਬ ਦੂਰ ਹੈ, ਬਚਪਨ 'ਚ ਵੀ ਦੂਰ ਰਿਹਾ, ਜਵਾਨੀ ਵਿੱਚ ਵੀ ਦੂਰ ਰਿਹਾ। ਕਈ ਵਾਰੀ ਇਹ ਅਵਸਥਾ ਸਿਰ ਕੰਪਿਓ, ਬੰਦੇ ਦਾ ਸਿਰ ਕੰਬਦਾ, ਪੱਗ ਡਗਮਗੇ, ਪੈਰ ਹੋਰ ਥਾਂ ਤੇ ਰੱਖਦਾ ਹੈ ਪਰ ਵਡੇਪੇ ਕਾਰਨ ਹੋਰ ਥਾਂ ਤੇ ਚਲਾ ਜਾਂਦਾ ਹੈ। ਨੈਣ ਜੋਤ ਤੇ ਹੀਨ ਅੱਖਾਂ ਧੁੰਦੀਂਦਾ ਨਹੀਂ ਕਿ ਸਾਹਮਣੇ ਬੰਦਾ ਬੈਠਾ ਕੌਣ ਹੈ। ਕਹੋ ਨਾਨਕ ਇਹ ਵਿਧ ਭਈ ਤਊ ਨਾ ਹਰ ਰਸ ਲੀਨ। ਤੇ ਬੰਦਾ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ ਪਰ ਰੱਬ ਨੂੰ ਨਹੀਂ ਪਛਾਣਦਾ। ਮੈਨੂੰ ਇੰਝ ਲੱਗਦਾ ਹੈ ਜਿਤਨੇ ਆਪ ਜੀ ਸਜੇ ਹੋ ਰੋਜ਼ ਸਤਿਗੁਰੂ ਜੀ ਦੇ ਇਸ ਦਰਬਾਰ ਵਿੱਚ ਆਉਂਦੇ ਹੋ, ਆਪਣੇ ਘਰਾਂ ਵਿੱਚ ਕੀਰਤਨ ਦਾ ਕਥਾ ਦਾ ਆਨੰਦ ਮਾਣਦੇ ਹੋ, ਤੁਸੀਂ ਪਛਾਣ ਰਹੇ ਹੋ, ਆਪੇ ਨੂੰ ਵੀ ਪਛਾਣ ਰਹੇ ਹੋ, ਗੁਰੂ ਦੀ ਵੀ ਆਪ ਜੀ ਨੂੰ ਪਛਾਣ ਹੈ। ਪਰ ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਤੂੰ ਸੇਵਾ ਨਹੀਂ ਕਰਦਾ ਆਪਣਾ ਆਪਣਾ ਪਛਾਣਾ ਹੀ। ਸੋ ਪਰਮਾਤਮਾ ਸੋ ਪ੍ਰਭ ਜਿਹੜਾ ਹੈ ਉਹ ਹੈ ਹਰ ਪ੍ਰਭ ਜਾਤਾ ਦੂਰ, ਰੱਬ ਦੂਰ ਹੈ। ਤਾਂ ਹੀ ਕਹਿੰਦੇ ਹਾਂ ਕਈ ਵਾਰ ਬੰਦੇ ਵੀ ਰੱਬ ਦਾ ਪਤਾ ਹੈ ਹੀ ਹੈ ਕਿ ਨਹੀਂ ਹੈਗਾ, ਰੱਬ ਬੜਾ ਦੂਰ ਹੈ, ਬਹੁਤ ਦੂਰ ਹੈ।
2: ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ।
1: ਕਹਿਣ ਲੱਗੇ ਕਾਰਨ ਕੀ ਰੱਬ ਦੂਰ ਕਿਉਂ ਨਜ਼ਰ ਆਉਂਦਾ ਹੈ, ਕਿਉਂ ਰੱਬ ਦੂਰ ਨਜ਼ਰ ਆਉਂਦਾ ਹੈ? ਕਹਿੰਦੇ ਇੱਕ ਕਾਰਨ ਹੈ। ਕਾਰਨ ਕੀ ਹੈ ਕਿ ਗੁਰੂ ਦੀ ਸੇਵਾ ਵਿਸਰੀ, ਗੁਰੂ ਦੀ ਸੇਵਾ ਵਿਸਰ ਗਈ, ਉਹਦੀ ਯਾਦ ਵਿਸਰ ਗਈ, ਬਾਣੀ ਵਿਸਰ ਗਈ, ਗੁਰੂ ਘਰ ਆਉਣਾ ਵਿਸਰ ਗਿਆ। ਤੇ ਜਦੋਂ ਪਰਮਾਤਮਾ ਵਿਸਰ ਗਿਆ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਫਿਰ ਸਾਰੇ ਦੁਸ਼ਮਣ। ਹਰ ਵਿਸਰਤ ਸਦਾ ਖੁਆਰੀ, ਵਾਹਿਗੁਰੂ ਵਿਸਰ ਗਿਆ ਫਿਰ ਖੁਆਰੀ। ਗੁਰ ਕੀ ਸੇਵਾ ਵਿਸਰੀ, ਜਦੋਂ ਗੁਰੂ ਦੀ ਸੇਵਾ ਵਿਸਰ ਗਈ ਤੇ ਪਾਤਸ਼ਾਹ ਕਹਿਣ ਲੱਗੇ ਫਿਰ ਮਨ ਕਿਸ ਤਰ੍ਹਾਂ ਹਜ਼ੂਰ ਰਹੇਗਾ, ਮਨ ਗੁਰੂ ਦੇ ਨੇੜੇ ਕਿੰਜ ਰਹੇਗਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਪਾਤਸ਼ਾਹ ਕਹਿਣ ਲੱਗੇ ਗੁਰੂ ਦੀ ਸੇਵਾ ਜੇ ਨਾ ਕੀਤੀ ਫਿਰ ਬਹੁਤ ਵੱਡਾ ਦੁੱਖ ਹੈ, ਇੱਕ ਦੁੱਖ ਚੋਂ ਨਿਕਲ ਆਏ ਹਾਂ ਫਿਰ ਸੰਸਾਰ ਵੀ ਦੁੱਖ ਹੈ। ਇਸ ਕਰਕੇ ਗੁਰੂ ਤੇ ਸਿੱਖੋ, ਸਤਿਗੁਰੂ ਜੀ ਫਰਮਾਨ ਕਰਦੇ ਕਿਉਂ ਮਨ ਰਹਿ ਹਜ਼ੂਰ, ਤੇ ਮਨ ਨੂੰ ਤੇ ਗੁਰੂ ਦੇ ਚਰਨਾਂ ਵਿੱਚ ਰੱਖਣਾ ਸੀ। ਮਨ ਨੂੰ ਤਾਂ ਅਸੀਂ ਆਖਣਾ ਸੀ ਕਿ ਮਨਾ ਤੂੰ ਗੁਰੂ ਦੇ ਚਰਨਾਂ ਵਿੱਚ ਰਹਿ, ਮਨ ਬੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਜ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਤੇ ਮਨ ਤਾਂ ਅਸੀਂ ਕਿਤੇ ਹੋਰ ਲੈ ਗਏ, ਮਨ ਤਾਂ ਕਿਤੇ ਹੋਰ ਘੁੰਮਦਾ ਹੈ, ਤੇ ਪਰਮਾਤਮਾ ਨੇੜੇ ਕਿਸ ਤਰ੍ਹਾਂ ਰਵੇ, ਕਿਉਂਕਿ ਪਰਮਾਤਮਾ ਦੂਰ ਹੈ। ਤੇ ਮਨ ਨੂੰ ਤਾਂ ਹਜ਼ੂਰ ਤਾਂ ਦੂਰ ਨੇੜੇ ਦਿਸੇਗਾ ਜੇ ਗੁਰੂ ਦੀ ਸੇਵਾ ਕਰਾਂਗੇ।
2: ਮਨਮੁਖ ਜਨਮ ਗਵਾਇਆ ਝੂਠਾ ਲਾਲਚ ਕੂਰ।
1: ਜਿਹੜਾ ਕੂਰ ਹੈ ਨਾ ਜੀ, ਕੂਰ ਕੂਰ ਦਾ ਸ਼ਬਦ ਆਪ ਜੀ ਅਰਥ ਭਲੀ ਭਾਂਤ ਜਾਣਦੇ ਹੋ। ਕੂਰ ਦਾ ਅਰਥ ਹੁੰਦਾ ਕੂੜ, ਤੇ ਕੂੜ ਦਾ ਅਰਥ ਹੁੰਦਾ ਝੂਠ। ਰੋਜ਼ ਹੀ ਆਪਾਂ ਸਰਵਣ ਕਰਦੇ ਹਾਂ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਠਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ। ਸਤਿਗੁਰੂ ਕਹਿੰਦੇ ਸਾਰਾ ਕੁਝ ਝੂਠਾ ਹੀ ਹੈ, ਰਾਜਾ ਵੀ ਪ੍ਰਜਾ ਵੀ, ਇਹ ਮਹਿਲ ਮਾੜੀਆਂ ਵੀ, ਇਹ ਸੋਨਾ ਚਾਂਦੀ ਵੀ, ਇਹ ਸਾਰਾ ਕੁਝ। ਪਾਤਸ਼ਾਹ ਕਹਿਣ ਲੱਗੇ ਅਖੀਰਲੀ ਪੰਕਤੀ ਦੇ ਵਿੱਚ, ਨਾਨਕ ਵਖਾਣਾ ਬੇਨਤੀ ਤੁਧ ਬਾਜ ਕੂੜੋ ਕੂੜ। ਗੁਰੂ ਨਾਨਕ ਦੇਵ ਜੀ ਬੇਨਤੀ ਕਰਦੇ, ਵਾਹਿਗੁਰੂ ਤੇਰੇ ਤੋਂ ਬਗੈਰ ਸਾਰਾ ਕੁਝ ਹੀ ਕੂੜ ਹੈ, ਝੂਠ ਹੈ। ਇੱਥੇ ਸਤਿਗੁਰੂ ਜੀ ਫਰਮਾਨ ਕਰਦੇ ਜਿਹੜੇ ਇਸ ਤਰ੍ਹਾਂ ਮਨਮੁਖ ਜਨਮ ਅਕਾਰਥਾ, ਜਿਹੜਾ ਮਨਮੁਖ ਹੈ ਉਹਦਾ ਜਨਮ ਇਵੇਂ ਹੀ ਚਲਾ ਗਿਆ, ਉਹਦਾ ਜਨਮ ਗਵਾਇਆ, ਜਨਮ ਗਵਾਇਆ, ਕਿਸ ਤਰ੍ਹਾਂ ਗਵਾ ਲਿਆ? ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਿਹੜਾ ਮਨਮੁਖ ਬੰਦਾ ਉਹਦਾ ਜਨਮ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਜਿਹੜਾ ਮਨ ਪਿੱਛੇ ਲੱਗਣ ਵਾਲਾ ਮਨੁੱਖ ਹੈ ਉਹਨੂੰ ਮਨਮੁੱਖ ਆਖਦੇ। ਜਨਮ ਗਵਾਇਆ ਉਹਨੇ ਕਾਹਦੇ ਵਿੱਚ ਲੱਗ ਕੇ? ਸਤਿਗੁਰੂ ਜੀ ਫਰਮਾਨ ਕੇ ਕਰਦੇ ਝੂਠਾ ਲਾਲ ਕਪੂਰ, ਝੂਠਾ ਲਾਲਚ ਵੀ ਝੂਠਾ ਹੀ ਹੁੰਦਾ ਹੈ। ਤਾਂ ਹੀ ਪਾਤਸ਼ਾਹ ਜੀ ਨੇ ਸਾਨੂੰ ਆਖਿਆ ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ। ਖਾਣ ਦਾ ਲਾਲਚ, ਸੌਣ ਦਾ ਲਾਲਚ, ਕਿਸੇ ਵੀ ਚੀਜ਼ ਦਾ ਬੰਦਾ ਲਾਲਚ ਕਰਦਾ ਹੈ ਤੇ ਪਾਤਸ਼ਾਹ ਕਹਿਣ ਲੱਗੇ ਉਹ ਦੁੱਖ ਦਿੰਦਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਕੂਰ, ਤੇ ਕੂਰ ਦਾ ਅਰਥ ਹੈ ਝੂਠ, ਤੇ ਅਸੀਂ ਝੂਠ ਨੂੰ ਆਪਾਂ ਇਕੱਠਾ ਕੀਤਾ ਹੋਇਆ ਹੈ।